ਸਤਿਗੁਰੂ ਵੱਡਾ ਘਰ ਸਲਾਹੇ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਦ ਸਭਾੜਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸਹਿਤ ਉੱਠੈ ਨੌ ਨਿਦ ਪਾਈਆਂ ਸਹਿਤ ਉੱਠੈ ਨੌ

ਪੰਡ ਜਿਮੀਏ ਪੰਡ ਨਿਮੀਏ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਦਾਨ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਏ ਨਾਨਕ ਪੰਡੇ ਬਹਾਰਾ ਇੱਕੋ ਸੱਚਾ ਸੋਏ ਜਿੱਤ ਮੁਕਸ ਦਾ ਸਲਾਹੀਏ ਭਾਗਾ ਰੱਤੀ ਚਾਰ ਨਾਨਕ ਤੇ ਮੁਖ ਉਜਲੇ ਤਿੱਤ ਸੱਚੇ ਦਰਬਾਰ।

ਕੌੜੀ ਸਾਹਿਬ ਕੋ ਆਖੇ ਆਪਣਾ ਜਿਸ ਨਾ ਸੋਜਨ ਕੱਢੀ ਹੈ ਕੀਤਾ ਆਪੋ ਆਪਣਾ ਪੇ ਲੇਖਾ ਸੰਢੀ ਹੈ ਜੈ ਰਹਿਣ ਨਾਹੀ ਹਰ ਜਗ ਤਾਂ ਕਾਦ ਕਰ ਬਹੰਡੀ ਹੈ ਮੰਦਾ ਕਿਸੇ ਨਾ ਆਖੀ।

0: ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ, ਜਿਨ ਬਟ ਅੰਦਰ ਬਾਹਰ ਗੁਦੜਤੇ ਪਲੇ ਸੰਸਾਰ, ਤਿਨਣੇ ਹੁਲ ਗਰਬ ਸੇਤੀ ਦੇਖਣੇ ਵਿਚਾਰ, ਰੰਗ ਹੱਸੇ ਰੰਗ ਰੂਵੇ ਚੁੱਪ ਭੀ ਕਰ ਜਾਹੀ ਪ੍ਰਵਾਹ ਨਾਹੀ ਕਿਸੇ ਕਿਰੇ ਬਾਦ ਸੱਚੇ ਨਾਹ, ਦਰਬਾਰ ਉੱਪਰ ਖਰਚ ਮੰਗਾ ਜਵੇ ਦੇ ਤਖਾਏ, ਦੀਵਾਨ ਕੋ ਕਲਮੇ ਕਹਾਵਾਂ ਤੁਮਾਂ ਮੇਲ, ਦਰੜੇ ਲਿਖ ਭੀੜ ਛੁੱਟੇ ਨਾਨਕ ਜਿਉਂ ਤਿਲ ਪੋੜੀ।

ਕਿਤਾ ਪੈਂਤ ਧਾਰੀ ਹੈ, ਦੇਖੀ ਕਿਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕੋ ਸਾਹਿਬ ਮਨੋ ਵਿਸਾਰੀ ਹੈ।

ਸਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਾਹ ਕਾਲ ਬੁਰੇ ਕਿਉਂ ਕਾਲੀਐ ਮੰਦਾ ਮੂਲ ਕੀਚੈ ਦੇ ਲਮੀ।

0: ਨਾਨਕ ਸਿਫਤ ਵਿਗਾਸ ਮਾਲਾ ਦੂਜਾ
1: ਨਾਲ ਜਾਣੇ ਦੋਸਤੀ ਵੱਡਾ ਰੂਸ ਹੋ ਪਾਣੀ ਅੰਦਰਲੀ ਇੱਕ ਜੋ ਤਿਸਦਾ ਥਾਉ ਨਾ ਥੇ ਹੋ ਮਹੱਲਾ ਦੂਜਾ ਹੋਏ ਆਣਾ ਕਰੇ ਕਵ ਆਣ ਨਾ ਸਕੇ ਰਾਸ ਜੇ ਕਦ ਚੰਗੀ ਕਰੇ ਦੂਜੀ ਪੀਵੇ ਰਾਸ।

ਚੱਕਰ ਲੱਗੇ ਚੱਕਰੀ ਚ ਚੱਲੇ ਖਸਮੇ ਪਾਏ ਹੁਰਮਤ ਸੁਣੋ ਅਗਲੇ ਉਹ ਵਜੋ ਭੇਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗੋਇ ਅਗਲਾ ਮੋਹ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਸ ਕਹੀਆ ਸਾਬਾਸ

ਖਸਮ ਲਾ ਜਾਏ ਨਾਨਕ ਸੇਵਕਾਂ ਦੀਏ ਜੇ ਸੇਤੀ ਖਸਮ ਸਮਾਏ ਪੌੜੀ ਨਾ।

ਕੌੜੀ ਨਾਨਕ ਤੰਜਾ ਆਪਣੀ ਔਰਤਾਂ ਕੇ ਭਾਰਾ ਵਾਰ ਆਪ ਕਿਰਾਏ ਸਾਖਤੀ ਫਿਰ ਆਪ ਕਿਰਾਏ ਮਾਰ ਇੱਕ ਨਾ ਅਗਲੀ ਜੰਜੀਰੀਆਂ ਇੱਕ ਤਰੀ ਚੜੇ ਵਿਸਿਆਰ ਆਪ ਕਿਰਾਏ ਕਰੇ ਆਪ ਹਾਂ ਕੈਸੋ ਕਰੀ।

0: ਹੁਣੇ ਤੁਸੀਂ ਸੁਣਿਆ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਦੇਖੋ, ਖੇਤੀਬਾੜੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗੰਭੀਰ ਚੀਜ਼ ਸੋਚਣ ਵਾਲੀ ਆ ਉਹ ਹੈ ਖੇਤੀ ਖਰਚਾ। ਖੇਤੀ ਖਰਚਾ ਸਾਡਾ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਉੱਪਰ ਦੀ ਜਾ ਰਿਹਾ ਹੈ। ਸੋ ਇਸ ਕਰਕੇ ਇਹਦੇ 'ਚ ਤਵੱਜੋ ਦੇਣ ਦੀ ਲੋੜ ਹੈ। ਜੇ ਸਾਨੂੰ ਸਰਕਾਰ ਕਰਜ਼ ਦੀਆਂ ਸਹੂਲਤਾਂ ਦਿੰਦੀ ਹੈ, ਸਬਸਿਡੀਆਂ ਦਿੰਦੀ ਹੈ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਰਜ਼ਾ ਜ਼ਰੂਰ ਹੀ ਲੈਣਾ ਆ। ਜੇ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਉਹਦੇ ਲਈ ਤਾਂ ਕਰਜ਼ਾ ਲੈਣਾ ਕੋਈ ਮਤਲਬ ਮਾੜੀ ਗੱਲ ਨਹੀਂ ਹੈ। ਪਰ ਅੱਜ ਸੰਧੂ ਸਾਹਿਬ ਫਿਕਰ ਇਸ ਗੱਲ ਦੀ ਹੈ ਕਿ ਜਿਹੜੇ ਕੰਮ ਲਈ ਸਾਨੂੰ ਪੈਸੇ ਦੀ ਜ਼ਰੂਰਤ ਹੁੰਦੀ ਅਸੀਂ ਉਸ ਕੰਮ ਲਈ ਪੈਸਾ ਨਹੀਂ ਲੈਂਦੇ, ਉਹਦੀ ਦੁਰਵਰਤੋਂ ਕਰਦੇ
1: ਜਾਂ ਕਿਸੇ ਹੋਰ ਪਾਸੇ ਵਰਤ ਲੈਂਦੇ ਹਾਂ,
0: ਉਸ ਹੋਰ ਪਾਸੇ ਵਰਤ ਲੈਂਦੇ ਹਾਂ। ਸੋ ਇਹ ਜਿਹੜੀ ਚੀਜ਼ ਹੈ ਕਿਤੇ ਨਾ ਕਿਤੇ ਕਿਸਾਨੀ ਦੇ ਹਿੱਸੇ ਜਿਹੜੀ ਮਾੜੀ ਚੀਜ਼ ਹੈ, ਕਿਉਂਕਿ ਫਿਰ ਕਿਸ਼ਤਾਂ ਨਹੀਂ ਲਹਿੰਦੀਆਂ, ਕਰਜ਼ਾ ਵਾਪਸੀ ਨਹੀਂ ਹੁੰਦੀ, ਅਤੇ ਫਿਰ ਜ਼ਿਮੀਦਾਰ ਜਿਹੜਾ ਹੈ ਕਰਸਾ ਦੇ ਵਿੱਚ ਔਖੀ ਘੜੀ ਚੱਲਿਆ ਜਾਂਦਾ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਰਜ਼ਾ ਇੱਕ ਜਿੱਦਾਂ ਆਪਾਂ ਸਿਆਣੇ ਕਹਿੰਦੇ ਮਿੱਠਾ ਜ਼ਹਿਰ ਹੈ, ਲਓ ਜਿੰਨੀ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਨਹੀਂ ਤਾਂ ਗੁਰੇਜ਼ ਪਰਹੇਜ਼ ਕਰਨਾ ਬਿਹਤਰ ਰਹਿੰਦਾ ਹੈ।
1: ਖਾਸ ਕਰਕੇ ਦੇਖੋ ਨਾਲ ਕਰਜ਼ੇ ਨਾਲ ਰਾਮ ਜੀ, ਕਿ ਵਾਧੂ ਦੀ ਖੇਤੀ ਮਸ਼ੀਨਰੀ ਖਰੀਦਣਾ ਵੀ ਇੱਕ ਤਰ੍ਹਾਂ ਦਾ ਬੋਝ ਹੀ ਹੈ।
0: ਇਹ ਕਰਜ਼ਾ ਚੜਾਉਣ ਦਾ ਇਹੀ ਕਾਰਨ, ਵੱਡਾ ਕਾਰਨ ਤਾਂ ਪੰਜਾਬ ਦੇ ਵਿੱਚ
1: ਆਪਾਂ ਜੇ ਕਹੀਏ ਕਿ ਹਰ ਪਾਸ ਹਰ ਮਸ਼ੀਨਰੀ ਮੇਰੇ ਕੋਲ ਹੋਵੇ, ਇਹ ਨਾ ਤਾਂ ਸੰਭਵ ਹੈ ਅਤੇ ਨਾ ਹੀ ਫਾਇਦੇਮੰਦ ਹੈ।
0: ਫਾਇਦੇਮੰਦ
1: ਕੁਛ ਮਸ਼ੀਨਰੀ ਜਿਹੜੀ ਦੇਖੋ ਆਪਾਂ ਲੈ ਸਕਦੇ ਹਾਂ, ਜਿਹੜੀ ਕਿ ਸਾਨੂੰ ਪਤਾ ਵੀ 12 ਮਹੀਨੇ 30 ਦਿਨ ਕੰਮ ਆਉਣੀ ਹੈ, ਅਤੇ ਜਿਹੜੀ ਸਾਲ ਛਮਾਈ ਕੰਮ ਆਉਣੀ ਹੈ, ਕੋਈ 1-2 ਮਹੀਨੇ ਚੱਲਣੀ ਹੈ, ਜੇ ਉਹ ਕਿਰਾਏ 'ਤੇ ਮਿਲ ਜਾਏ ਤਾਂ ਉਹ ਚੰਗੀ ਗੱਲ ਹੈ, ਬਜਾਏ ਕਿ ਉਹਨੂੰ ਆਪਣੇ ਖਰੀਦਣ ਦੇ।
0: ਦੇਖੋ ਜੋਤ ਦੇ ਲਿਹਾਜ਼ ਨਾਲ ਪਹਿਲਾਂ ਤਾਂ ਇਹ ਦੇਖੋ ਕਿ ਮੇਰੇ ਕੋਲ ਜੋਤ ਕਿੰਨੀ ਹੈ, ਮੇਰੇ ਕੋਲ ਕੰਮ ਕਿੰਨਾ ਹੈ, ਇੱਕ ਸਾਲ ਦੇ ਵਿੱਚ ਮਸ਼ੀਨਰੀ ਤੋਂ ਮੈਂ ਕੰਮ ਕਿੰਨਾ ਲੈਣਾ ਹੈ। ਜੇ ਤਾਂ ਤੁਹਾਡੇ ਕੋਲ ਉਸ ਲਿਹਾਜ਼ ਨਾਲ ਹਿਸਾਬ ਕਿਤਾਬ ਨਾਲ ਕੰਮ ਹੈ ਤਾਂ ਫਿਰ ਤਾਂ ਮਸ਼ੀਨਰੀ ਖਰੀਦੋ, ਨਹੀਂ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਕਿਉਂਕਿ ਡਰਿੱਲਾਂ ਤੋਂ ਲੈ ਕੇ ਆਪਾਂ ਦੇਖਦੇ ਹਾਂ ਕਿ ਮਸ਼ੀਨੀਕਰਨ ਤਾਂ ਹਰ ਪਾਸੇ ਹੈ, ਮਸ਼ੀਨਾਂ ਦੀ ਖੇਤੀ ਹੈ, ਅਤੇ ਸਾਰੀਆਂ ਮਸ਼ੀਨਾਂ ਜੇ ਤੁਸੀਂ ਘਰੇ ਇਕੱਠੀਆਂ ਕਰਕੇ ਰੱਖ ਲਓ ਉਹ ਕੋਈ ਸਿਆਣਪ ਨਹੀਂ ਹੈ। ਕਿਉਂਕਿ ਅੱਜ ਸਾਡੇ ਕੋਲ ਖੇਤੀ ਸੰਦ ਬੈਂਕ ਵੀ ਹੈ, ਬਹੁਤ ਸਾਰੀਆਂ ਐਸੀਆਂ ਸੁਵਿਧਾਵਾਂ ਆ ਗਈਆਂ, ਜਿਹੜਾ ਕੰਮ ਅਸੀਂ ਕਿਰਾਏ 'ਤੇ ਕਰਾ ਕੇ ਸਾਡਾ ਸਰ ਸਕਦਾ ਹੈ, ਉਹਦੇ ਲਈ ਮਸ਼ੀਨਰੀ ਸਾਨੂੰ ਲੈਣੀ ਕੋਈ ਬਹੁਤ ਹੀ ਵਧੀਆ ਚੀਜ਼ ਨਹੀਂ ਹੈ।
1: ਨਾ ਖਾਸ ਕਰਕੇ ਮਹਿੰਗੀ,
0: ਹਾਂ
1: ਕਈ ਮਸ਼ੀਨਰੀ ਤਾਂ ਬਹੁਤ ਮਹਿੰਗੀਆਂ ਹੋ ਰਹੀਆਂ ਰਾਮ ਜੀ।
0: ਆਹੋ ਜੀ,
1: ਇਸ ਕਰਕੇ ਜੇ ਉਹ ਅਸੀਂ ਇਕੱਠੇ ਹੋ ਕੇ ਲੈ ਲਓ, ਜਿੱਦਾਂ ਹੁਣ ਆਪਣੇ ਸੁਸਾਇਟੀ ਬਣਾਈ ਹੈ ਪਿੰਡ 'ਚ, ਜੇ ਉਹ ਲੈ ਲਵੇ
0: ਬਿਲਕੁਲ,
1: ਅਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਉਹਨੂੰ ਆਪਾਂ ਜਿਹੜਾ ਹੈ ਸਮੇਂ ਸਮੇਂ 'ਤੇ ਇਸਤੇਮਾਲ ਕਰ ਸਕਦੇ ਹਾਂ, ਅਤੇ ਸਾਨੂੰ ਫਾਇਦੇਮੰਦ ਵੀ ਰਹੇਗੀ ਉਹ ਚੀਜ਼।
0: ਰਹੇਗੀ ਜੀ, ਰਹੇਗੀ। ਦੂਸਰਾ ਜਿਹੜਾ ਸੰਧੂ ਸਾਹਿਬ ਜ਼ਿਕਰ ਇਹ ਵੀ ਕਰਨਾ ਹੈ ਕਿ ਦੇਖੋ ਖੇਤੀ ਮਸ਼ੀਨਰੀ ਲੈਣੀ ਜਾਂ ਖੇਤੀ ਮਸ਼ੀਨਰੀ ਨੂੰ ਅੱਗੋਂ ਬਣਾ ਤਾਂ ਲੈਂਦੇ ਹਾਂ, ਉਹਦੀ ਸਾਂਭ ਸੰਭਾਲ ਦੇ ਵਿੱਚ ਬੜੀ ਉਹ ਹੈ ਕਿ ਅੱਜ ਸੰਦ ਘਰਾਂ ਦੇ ਵਿੱਚ ਲਿਆ ਕੇ ਖੜ੍ਹੇ ਕੀਤੇ ਆ, ਮੁੜ ਕੇ ਕੋਈ ਇਹ ਨਹੀਂ ਦੇਖਦਾ ਵੀ ਮੀਂਹ ਕਣੀ ਪੈ ਰਹੀ ਹੈ ਇਹਦੇ ਉੱਤੇ, ਇਹਨੂੰ

0: ਇਹਦੇ ਸਾਫ਼ ਸਫਾਈ ਦਾ ਧਿਆਨ ਵੀ ਰੱਖਣਾ ਹੈ ਕਿ ਨਹੀਂ ਰੱਖਣਾ ਹੈ, ਕਿਉਂਕਿ ਖੇਤੀ ਦੇ ਵਿੱਚ ਮਸ਼ੀਨ ਕੋਈ ਵੀ ਸਸਤੀ ਨਹੀਂ, ਡਰਿੱਲ ਮਸ਼ੀਨਾਂ ਵੀ ਬਹੁਤ ਮਹਿੰਗੀਆਂ ਨੇ। ਟਰੈਕਟਰ ਤਾਂ ਦੇਖੋ ਤੁਸੀਂ ਦੇਖੋ ਸਭ ਤੋਂ ਮਸ਼ੀਨਰੀ ਦਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਮੂਹਰੀ ਬੰਦਾ ਹੈ,
1: ਜਿਹਨੇ ਸਾਰੀ ਚਲਾਉਣੀ ਹੈ,
0: ਸਾਰੀ ਚਲਾਉਣੀ ਹੈ। ਸੋ ਇਸ ਕਰਕੇ ਸਾਰੀ ਮਸ਼ੀਨਰੀ ਦੀ ਸਾਂਭ ਸੰਭਾਲ ਜਿਹੜੀ ਹੈ ਵਰਤੋਂ ਤੋਂ ਪਹਿਲੋਂ ਅਤੇ ਵਰਤੋਂ ਤੋਂ ਬਾਅਦ
1: ਬਹੁਤ ਜ਼ਰੂਰੀ,
0: ਬਹੁਤ ਜ਼ਰੂਰੀ ਹੈ। ਇੱਕ ਤਾਂ ਇਹੀ ਹੈ ਕਿ ਜਿੱਦਾਂ ਆਪਾਂ ਖੇਤੀ ਮਸ਼ੀਨਰੀ ਦੇ ਵਿੱਚ ਪਹਿਲਾ ਮੰਤਰ ਤਾਂ ਇਹੀ ਆ ਜਾਂਦਾ ਵੀ ਜੇ ਤੁਸੀਂ ਅਣਜਾਣ ਬੰਦੇ ਦੇ ਕੋਲ ਮਸ਼ੀਨਰੀ ਦੇਤੀ, ਚਾਹੇ ਉਹ ਡਰਿੱਲ ਮਸ਼ੀਨ ਹੈ ਚਾਹੇ ਉਹ ਆਪਣਾ ਕੋਈ ਵੀ ਖੇਤੀ ਦਾ ਯੰਤਰ ਹੈ, ਅਤੇ ਉਹਦਾ ਨਾਸ ਤਾਂ ਵੱਜਣਾ ਹੀ ਵੱਜਣਾ ਹੈ। ਸੋ ਇਸ ਕਰਕੇ ਜਿਹੜਾ ਨਿਪੁੰਨ ਬੰਦਾ ਹੈ ਕੰਮ ਹੈ, ਜਿੱਦਾਂ ਹੁਣ ਟਰੈਕਟਰ ਚਲਾਉਣ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਬੰਦੇ ਨੂੰ ਟਰੈਕਟਰ ਦੀ ਜਾਣਕਾਰੀ ਹੈ, ਚਲਾਉਣਾ ਆਉਂਦਾ ਹੈ, ਉਸ ਬੰਦੇ ਨੂੰ ਹੀ ਟਰੈਕਟਰ ਦੇ ਉੱਤੇ ਬਿਠਾਉਣਾ ਚਾਹੀਦਾ ਹੈ। ਐਵੇਂ ਜੇ ਹਰ ਇੱਕ ਨੂੰ ਕਹੋ ਵੀ ਦੇ ਆਓ ਚਾਰ ਗੇੜੇ, ਤੂੰ ਵੀ ਦੇ ਆ ਚਾਰ ਗੇੜੇ, ਇਹਦੇ ਨਾਲ ਟਰੈਕਟਰ ਦੀ ਜਾ ਜਾਂਦੀ ਹੋ ਜਾਂਦੀ ਹੈ,
1: ਹੋ ਜਾਂਦੀ ਹੈ ਜੀ। ਹੁਣ ਦੇਖੋ ਹਰ ਚੀਜ਼ ਦਾ ਹਿਸਾਬ ਤਾਂ ਹੁੰਦਾ ਵੀ ਕਲੱਚ ਆ, ਬ੍ਰੇਕ ਆ, ਰੇਸ ਆ। ਹੁਣ ਅਣਜਾਣ ਜਿਹੜਾ ਬੰਦਾ ਜਾਣਕਾਰ ਆ ਉਹਨੂੰ ਪਤਾ ਹੈ ਵੀ ਮੈਂ ਕਿਸ ਹਿਸਾਬ ਨਾਲ ਇਹਦੀ ਵਰਤੋਂ ਕਰਨੀ ਹੈ।
0: ਜਾਣਕਾਰ ਬੰਦੇ ਨੂੰ ਸਾਨੂੰ ਸਭ ਇਹ ਪਤਾ ਲੱਗ ਜਾਂਦਾ ਨਾ ਕਿ ਦੇਖੋ ਮਸ਼ੀਨਰੀ ਮੂੰਹੋਂ ਬੋਲਦੀ ਹੈ। ਜੇ ਕਿਤੇ ਕੋਈ ਸਮੱਸਿਆ ਲੱਗਦੀ ਹੈ ਕਿ ਯਾਰ ਥੋੜ੍ਹੀ ਜਿਹੀ ਸਮੱਸਿਆ ਆ ਰਹੀ ਹੈ, ਤਾਂ ਜਾਣਕਾਰ ਬੰਦਾ ਤਾਂ ਫੜ ਲੂਗਾ, ਉਸੇ ਟਾਈਮ ਮਿਸਤਰੀ ਕੋਲ ਲੈ ਜਾਊਗਾ, ਦਿਖਾ ਲੂਗਾ, ਨੁਕਸ ਫੜਿਆ ਜਾਊਗਾ। ਨਹੀਂ ਤਾਂ ਤੁਸੀਂ ਇਹ ਦੇਖ ਲਓ ਵੀ ਮਸ਼ੀਨਰੀ ਇੱਕ ਵਾਰੀ ਜੋ ਟਰੈਕਟ ਹੁਣ ਵੱਡੀਆਂ ਮਸ਼ੀਨਰੀਆਂ ਖੁੱਲਦੀਆਂ ਨੇ ਤਾਂ ਪੈਸਾ ਥੋੜ੍ਹਾ ਖਾਂਦੀਆਂ ਕਿਤੇ।
1: ਬਹੁਤ ਲੱਗਦਾ ਹੈ ਜੀ। ਹੁਣ ਦੇਖੋ ਇੱਕ ਗੱਲ ਹੋਰ ਵੀ ਰੁੜੀ ਆਰਾਮ ਜੀ, ਕਿ ਛੋਟੀ ਛੋਟੀ ਗੱਲ ਨੇ ਕਿ ਜੇ ਹੁਣ ਟਰੈਕਟਰ ਦੀ ਬੈਟਰੀ ਲੈ ਲਓ, ਤੁਹਾਡੀ ਪੂਰੇ ਤਰੀਕੇ ਨਾਲ ਵਧੀਆ ਹੋਣੀ ਚਾਹੀਦੀ ਵੀ ਸੈਲਫ ਮਾਰੋ ਸਟਾਰਟ ਹੋ ਜੇ, ਉਹਦੇ ਵਿੱਚੋਂ ਕੋਈ ਚੀਜ਼ ਰਿਸਦੀ ਨਾ ਹੋਵੇ, ਨਹੀਂ ਤਾਂ ਉਹ ਜਿਹੜੀ ਕਿਤੇ ਪੈਂਦੀ ਰਹਿੰਦੀ ਹੈ ਉਹਦੇ ਫਿਰ ਧੂਲ ਮਿੱਟੀ ਪੈ ਕੇ ਦੂਸਰੇ ਪੁਰਜੇ ਨੂੰ ਵੀ ਖਰਾਬ ਕਰਦੀ।
0: ਆਹੋ ਜੀ, ਦੇਖੋ ਹੁਣ ਏਅਰ ਕਲੀਨਰ ਦੀ ਗੱਲ ਆਪਾਂ ਕਰਦੇ ਹਾਂ, ਉਹਦੀ ਸਾਫ਼ ਸਫਾਈ ਹੈ, ਰੇਡੀਏਟਰ ਦੀ ਗੱਲ ਕਰਦੇ ਹਾਂ ਜਿੱਥੋਂ ਸਾਹ ਆਉਣਾ ਸਾਡੀ ਮਸ਼ੀਨਰੀ ਨੂੰ, ਫਿਰ ਥੱਲੇ ਤੇਲ ਦਾ ਸਾਨੂੰ ਲੈਵਲ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਕਿੰਨੇ ਕੁ ਟੱਕ ਤੇਲ ਹੈ ਕਿ ਨਹੀਂ ਹੈ। ਇੱਦਾਂ ਹੀ ਸੈਲਫ ਮਾਰ ਕੇ ਜਿੱਦਾਂ ਹੈ ਸਿੱਧੇ ਚਲਾਈ ਚੱਲੀਏ ਅਤੇ ਉਹਦੇ ਨਾਲ ਫਿਰ ਜਿਹੜਾ ਹੈ ਸਾਡਾ ਮਸ਼ੀਨਰੀ ਦਾ ਖਰਾਬ ਤਾਂ ਹੋਣਾ ਤੈਅ ਹੈ।
1: ਬਿਲਕੁਲ,
0: ਇਸੇ ਤਰ੍ਹਾਂ ਆਪਾਂ ਜੇ ਗੱਲ ਕਰੀਏ, ਕਿਉਂਕਿ ਹੁਣ ਲੇਜ਼ਰ ਲੈਵਲਰ ਵੀ ਹੈ ਸਾਡੇ ਕੋਲ, ਡਰਿੱਲਾਂ ਵੀ ਹੈ, ਕੰਬਾਈਨਾਂ ਵੀ ਹੈ। ਦੇਖੋ ਕੰਬਾਈਨ ਕਿੱਡੀ ਵੱਡੀ ਮਸ਼ੀਨਰੀ ਹੈ ਕਿ ਨਹੀਂ। ਸੋ ਇਸ ਕਰਕੇ ਇੱਕ ਤਾਂ ਸੰਧੂ ਸਾਹਿਬ ਸਭ ਤੋਂ ਵੱਡੀ ਚੀਜ਼ ਤਾਂ ਇਹੀ ਹੈ ਕਿ ਜੇ ਖੇਤੀ ਮਸ਼ੀਨਰੀ ਲਈ ਹੈ ਭਾਈ, ਉਹਨੂੰ ਮਸ਼ੀਨਰੀ ਨੂੰ ਸਾਂਭਣ ਦਾ ਤੁਹਾਡੇ ਕੋਲ ਸਾਧਨ ਜ਼ਰੂਰ ਹੋਣਾ ਚਾਹੀਦਾ। ਸ਼ੈੱਡ ਤੁਹਾਨੂੰ ਉਸ ਲਿਹਾਜ਼ ਨਾਲ ਬਣਾਉਣੇ ਚਾਹੀਦੇ ਹੈ। ਇਹ ਨਹੀਂ ਵੀ ਤੁਸੀਂ ਲੱਖਾਂ ਦੀ ਮਸ਼ੀਨਰੀ ਲਿਆ ਕੇ ਅਤੇ ਬਾਹਰ ਹੀ ਖੜੀ ਹੈ ਅਤੇ ਉਹ ਮਸ਼ੀਨਰੀ ਦਾ ਫਿਰ ਦੇਖੋ ਮੀਂਹ ਕਣੀ ਅਤੇ ਹਾਂਜੀ ਮੌਸਮ ਦਾ, ਗਰਮੀ ਹੈ, ਸਰਦੀ ਹੈ, ਹਰ ਮੌਸਮ ਨੇ ਮਸ਼ੀਨਰੀ 'ਤੇ ਵੀ ਅਸਰ ਪਾਉਣਾ
1: ਜੀ। ਜੰਗਾਲ ਲੱਗ ਗਿਆ ਅਤੇ ਕੋਈ ਪੁਰਜਾ ਖਰਾਬ ਹੋ ਜੂ ਅਤੇ ਫਿਰ ਜਦੋਂ ਲੋੜ ਪੈਣੀ ਉਹਨੇ ਕੰਮ ਨਹੀਂ ਦੇਣਾ, ਫਿਰ ਉਹਦੀ ਰਿਪੇਅਰ ਕਰਾਓ। ਇਸ ਕਰਕੇ ਸੰਭਾਲ ਕਰੀਏ ਕਿ ਜੇ ਚੀਜ਼ ਵਰਤੋਂ 'ਚ ਆ ਗਈ ਆਪਾਂ ਇਹ ਨਹੀਂ ਮੈਨੂੰ ਇਸ ਤਰੀਕੇ ਨਾਲ ਰੱਖੋ ਵੀ ਅਗਲੇ ਸੀਜ਼ਨ 'ਚ ਵਧੀਆ ਕੰਮ ਆ ਜੇ
0: ਨਾ ਜੀ। ਜਿਹੜੇ ਸਿਆਣੇ ਬੰਦੇ ਤਾਂ ਤੁਸੀਂ ਦੇਖੋ ਨਾ ਵੀ
1: ਸਾਫ਼ ਕਰਕੇ ਰੱਖੋ।
0: ਹਾਂ,
1: ਕਈ ਵਾਰ ਨਾ ਆਪਾਂ ਵਿੱਚ ਖਾਦ ਛੱਡ ਦਿੰਦੇ ਹਾਂ ਉੱਦਾਂ ਹੀ,
0: ਆਹ ਡਰਿੱਲਾਂ 'ਚ ਮੰਜਣ ਪਈ ਹੁੰਦੀ ਹੈ
1: ਅਤੇ ਉਹ ਫਿਰ ਨਾ ਸਲਾਬੇ ਨਾਲ ਜਿਹੜੀ ਆਪਣੇ ਅਸਰ ਕਰਦੀ ਹੈਗੀ ਲੋਹੇ ਦੇ ਉੱਪਰ ਨਾ, ਜੰਗਾਲ ਦਾ ਕਾਰਨ ਬਣ ਜਾਂਦੀ ਹੈ।
0: ਦੇਖੋ ਜੀ, ਸਿਆਣੇ ਬੰਦੇ ਤਾਂ ਜਿਹਨਾਂ ਨੂੰ ਪਤਾ ਹੈ ਕਿ ਮਸ਼ੀਨ ਨੇ ਹੁਣ ਖੜਨਾ, ਜਿੱਦਾਂ ਆਪਾਂ ਟਰੈਕਟਰ ਦੀ ਗੱਲ ਕਰਦੇ ਹਾਂ, ਟਾਇਰਾਂ ਦੇ ਥੱਲੇ ਇੱਟਾਂ ਦੇਂਦੇ ਹੈ ਨਾ, ਅਤੇ ਮਸ਼ੀਨਾਂ ਦੇ ਥੱਲੇ ਇਸ ਤਰ੍ਹਾਂ ਦੀਆਂ ਇੱਟਾਂ ਉੱਟਾਂ ਲਾਉਂਦੇ ਆ ਤਾਂ ਕਿ ਮਸ਼ੀਨ ਨੂੰ ਕਿਸੇ ਤਰ੍ਹਾਂ ਵੀ ਮਿੱਟੀ ਦੇ ਸੰਪਰਕ ਦੇ ਵਿੱਚ ਆ ਕੇ
1: ਨਾ ਆਵੇ,
0: ਨਾ ਆਵੇ। ਅਤੇ
1: ਕਿਉਂਕਿ ਦੇਖੋ ਹੁਣ ਜਿਹੜੀਆਂ ਡਰਿੱਲਾਂ ਨੇ ਕਈ ਚੀਜ਼ਾਂ ਹੁੰਦੀਆਂ ਨਾ ਕਿ ਤਵੀਆਂ ਨੇ ਕੋਈ ਸਾਲ 6 ਮਹੀਨੇ ਬਾਅਦ ਹੀ ਕੰਮ ਆਉਣੀਆਂ ਨੇ, ਅਤੇ ਉਹਨੂੰ ਕਹਿੰਦਾ ਚਲੋ ਟਾਇਰਾਂ ਉੱਪਰ ਕਰ ਦਿਓ ਤਾਂ ਉਸ ਤਰ੍ਹਾਂ ਵਧੀਆ ਪਈ ਰਹਿੰਦੀ ਹੈਗੀ, ਬਜਾਏ ਕਿ ਜ਼ਮੀਨ ਦੇ ਨਾਲ ਲੱਗੀ ਰਹੂਗੀ।
0: ਆ ਜੀ ਹੁਣ ਸੁਹਾਗਾ ਹੈ, ਤੁਸੀਂ ਦੇਖ ਲਓ ਵੀ ਜੀ ਸੁਹਾਗਾ ਵੀ ਟਾਈਮ ਸਿਰ ਜੇ ਸੁਹਾਗਾ ਵੀ ਮੰਗਿਆ ਨਹੀਂ ਮਿਲਦਾ। ਆਮ ਤੌਰ 'ਤੇ ਅਸੀਂ ਕੀ ਕਰਦੇ ਹਾਂ ਵੀ ਜਿੱਥੇ ਦੇਖਿਆ ਸੁਹਾਗਾ ਸਿੜਤਾ,
1: ਖੇਤਾਂ ਕਈ ਵਾਰ ਪਿਆ ਰਹਿੰਦਾ,
0: ਖੇਤਾਂ 'ਚ ਪਿਆ ਰਹਿੰਦਾ, 3-3 ਮਹੀਨੇ 4-4 ਮਹੀਨੇ ਪਿਆ ਰਹਿੰਦਾ ਅਤੇ ਮੁੜ ਕੇ ਜਗਾ ਉਹਨੂੰ
1: ਸਿਉਂਕ ਲੱਗ ਜਾਂਦੀ ਆ,
0: ਹੈ ਕਿ ਨਹੀਂ। ਸੋ ਇਹ ਸਾਂਭ ਸੰਭਾਲ ਖੇਤੀ ਮਸ਼ੀਨਰੀ ਦੀ ਸਾਡੇ ਲਈ ਬਹੁਤ ਜ਼ਰੂਰੀ ਹੈ, ਔਰ ਟਾਈਮ ਸਿਰ ਖੇਤੀ ਮਸ਼ੀਨਰੀ ਨੂੰ ਵਰਤੋਂ ਤੋਂ ਪਹਿਲਾਂ ਅਤੇ ਵਰਤੋਂ ਤੋਂ ਬਾਅਦ ਦੋਨਾਂ ਪੱਖਾਂ ਦੇ ਉੱਤੇ ਹੀ ਉਹਦੀ ਜਾਂਚ ਪੜਤਾਲ ਸਾਨੂੰ ਕਰਾਉਣੀ। ਜਿੱਥੇ ਕੋਈ ਗਰੀਸ ਦੇਣਾ ਹੈ ਗਰੀਸ ਦਿਓ, ਜਿੱਥੇ ਕੋਈ ਤੇਲ ਦੀ ਜ਼ਰੂਰਤ ਹੈ ਤੇਲ ਦਿਓ। ਬਾਕੀ ਵੱਡੀ ਗੱਲ ਇਹੀ ਹੈ ਸੰਧੂ ਸਾਹਿਬ ਕਿ ਖੇਤੀ ਮਸ਼ੀਨਰੀ ਨੂੰ ਖਰੀਦਣ ਵੇਲੇ ਹੀ ਸਾਨੂੰ ਇਸ ਚੀਜ਼ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਉਹੀ ਮਸ਼ੀਨ ਮੈਂ ਖਰੀਦਾਂ, ਉਹੀ ਮਸ਼ੀਨਰੀ ਘਰ ਦੇ ਵਿੱਚ ਲੈ ਕੇ ਆਵਾਂ ਜਿਹਦੇ ਬਿਨਾਂ ਮੇਰਾ ਸਰਦਾ ਨਹੀਂ।
1: ਅੱਛਾ, ਟਾਇਰਾਂ 'ਚ ਹਵਾ ਦਾ ਵੀ ਬੜਾ ਮਹੱਤਵ,
0: ਬੜਾ ਮਹੱਤਵ ਹੈ ਜੀ, ਬੜਾ ਮਹੱਤਵ ਹੈ।
1: ਪੂਰੀ ਆਪਾਂ ਧਿਆਨ ਰੱਖੀਏ, ਥੋੜ੍ਹਾ ਬਹੁਤਾ ਘੱਟ ਜਾਏ ਤਾਂ ਇਹਦਾ ਵੀ ਅਸਰ ਪੈਂਦਾ, ਉਹਦੀ ਜਿਹੜੀ ਨਾ ਆਪਾਂ ਕੰਮ ਕਰਦੀ ਜਿਹੜੀ ਕਾਰਜ ਕੁਸ਼ਲਤਾ ਹੁੰਦੀ ਹੈ,
0: ਹਾਂ
1: ਉਹ 'ਤੇ ਅਸਰ ਪੈਂਦਾ,
0: ਪੈਂਦਾ ਜੀ ਪੈਂਦਾ, ਹਰ ਚੀਜ਼ ਦਾ ਅਸਰ ਪੈਂਦਾ ਹੈ। ਗੱਲ ਫਿਰ ਉੱਥੇ ਸੰਧੂ ਸਾਹਿਬ ਆ ਜਾਂਦੀ ਹੈ ਕਿ ਜਾਣਕਾਰ ਖੇਤੀ ਦੇ ਵਿੱਚ, ਅੱਜ ਆਪਾਂ ਇਸੇ ਕਰਕੇ ਤਾਂ ਕਹਿੰਦੇ ਹਾਂ ਕਿ ਖੇਤੀ ਵਿਗਿਆਨ ਦੀ ਖੇਤੀ ਹੁਣ ਹੈ ਕਿ ਨਹੀਂ, ਸਾਇੰਸ ਦੀ ਖੇਤੀ ਰਹਿ ਗਈ ਅਤੇ ਇਹ

0: ਇਹ 'ਚ ਇਹੀ ਨਹੀਂ ਹੈ ਕਿ ਹਰ ਬੰਦਾ ਟਰੈਟ ਵਾਹੀ ਕਰ ਲੂਗਾ, ਹਰ ਬੰਦੇ ਨੂੰ ਗਿਆਨ, ਜਿਹਨੂੰ ਗਿਆਨ ਹੋਊਗਾ ਉਹੀ ਬੰਦਾ ਕੰਮ ਸਹੀ ਕਰੂਗਾ। ਸੋ ਇਸ ਕਰਕੇ ਹੁਣ ਖੇਤੀ ਗਿਆਨ, ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਸਾਡੇ ਕੋਲ, ਮਹਿਕਮਾ ਜ਼ਰਾਇਤ, ਹੋਰ ਵੀ ਮਹਿਕਮੇ ਹੈ, ਵੱਖ ਵੱਖ ਤਰ੍ਹਾਂ ਦੀਆਂ ਟ੍ਰੇਨਿੰਗਾਂ ਲਾਉਂਦੇ ਹੈ, ਤੁਹਾਨੂੰ ਟਰੈਕਟਰ ਦੇ ਬਾਰੇ ਵੀ ਦੱਸ ਦਿੰਦੇ ਸਾਰਾ ਕੁਛ, ਮਸ਼ੀਨਰੀ ਦੇ ਬਾਰੇ ਵੀ ਤੁਹਾਨੂੰ ਸਾਰਾ ਕੁਛ ਪਤਾ,
1: ਮੈਨੂਅਲ ਨਾਲ ਮਿਲਦਾ ਟਰੈਕਟਰ ਦੇ
0: ਹੈ ਕਿ ਨਹੀਂ,
1: ਉਹ ਪੜ੍ਹਿਆ ਜਾ ਸਕਦਾ।
0: ਹਾਂ,
1: ਉਹ 'ਚ ਲਿਖਿਆ ਹੁੰਦਾ ਕਦੋਂ ਕਿਹੜਾ ਕੰਮ ਕਰਨਾ,
0: ਕਰਨਾ
1: ਕਦੋਂ ਸਰਵਿਸ ਕਰਾਉਣੀ ਹੈ ਜੀ।
0: ਬਿਲਕੁਲ, ਚੱਲੀਏ ਫਿਰ ਆਪਾਂ।
1: ਜੈ ਹਿੰਦ ਜੀ।
0: ਜੈ ਹਿੰਦ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸਰਵਣ ਕਰਦੇ ਹਾਂ ਰਾਮਚਰਿਤ ਮਾਨਸ 'ਚੋਂ ਲਿਆ ਲੜੀਵਾਰ ਪਾਠ ਮਾਨਸ ਗਾਨ। ਅੱਜ ਤੁਸੀਂ ਇਸ ਦੀ 120ਵੀਂ ਲੜੀ ਸੁਣੋਗੇ।
1: एपिसोड 120 120।

ਹੁਣੇ ਤੁਸੀਂ ਸੁਣ ਰਹੇ ਸੀ ਮਾਨਸ ਗਾਨ। ਪਰਿਚੇ ਲਓ ਹੁਣੇ ਸੁਣੀਏ ਪਰਿਚੇ ਤਹਿਤ ਸਾਡੇ ਅੱਜ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦੇ ਪ੍ਰਸਾਰਣ ਦਾ ਸਮਾਂ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ 'ਤੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਵਿਸ਼ੇਸ਼ ਪ੍ਰਸਾਰਣ 7 ਵਜੇ। ਅੱਠ ਵੱਜ ਕੇ 40 ਮਿੰਟ 'ਤੇ ਪੰਜਾਬੀ ਫਿਲਮ ਮਿਊਜ਼ਿਕ 'ਤੇ ਆਧਾਰਿਤ ਪ੍ਰੋਗਰਾਮ ਮਹਿਕ ਪੰਜਾਬੀ। ਨੌ ਵੱਜ ਕੇ 2 ਮਿੰਟ 'ਤੇ ਫਿਲਮ ਮਿਊਜ਼ਿਕ ਬੇਸਡ ਪ੍ਰੋਗਰਾਮ ਜਿਸ ਵਿੱਚ ਅੱਜ ਸੁਣਾਂਗੇ ਮੇਰੇ ਹਮਦਮ ਮੇਰੇ ਦੋਸਤ ਫਿਲਮ ਦੇ ਗੀਤ। ਨੌ ਵੱਜ ਕੇ 30 ਮਿੰਟ 'ਤੇ ਪ੍ਰੋਗਰਾਮ ਹੋਏਗਾ ਗਜ਼ਲਾਂ ਦਾ। ਦਸ ਵੱਜ ਕੇ 2 ਮਿੰਟ 'ਤੇ ਪ੍ਰੋਗਰਾਮ ਲਾਈਵ ਫੋਨ ਇਨ ਹੈਲੋ ਫਰਮਾਇਸ਼। ਗਿਆਰਾਂ ਵੱਜ ਕੇ 5 ਮਿੰਟ 'ਤੇ ਵਟਸਐਪ ਓਨਲੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਬਾਰਾਂ ਵੱਜ ਕੇ 5 ਮਿੰਟ 'ਤੇ ਪਰਿਵਾਰਿਕ ਕਾਰਜਕ੍ਰਮ ਵਸਦੇ ਵਿਹੜੇ ਜਿਸ ਵਿੱਚ ਅੱਜ ਗੱਲਬਾਤ ਹੋਏਗੀ ਸਿਮਰਜੀਤ ਕੌਰ ਨਾਲ ਅਤੇ ਚਰਚਾ ਕੀਤੀ ਜਾਏਗੀ ਸਾਡੇ ਵਿਰਸੇ ਬਾਰੇ। ਦੁਪਹਿਰ 1 ਵੱਜ ਕੇ 15 ਮਿੰਟ 'ਤੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਦੁਪਹਿਰ 2:30 ਤੇ ਪ੍ਰੋਗਰਾਮ ਰੰਗਲੀ ਧਰਤੀ, ਜਿਸ ਵਿੱਚ ਅੱਜ ਜੋਗਾ ਸਿੰਘ ਲੋਗੀ, ਕਵਿਸ਼ਾਰ ਅਤੇ ਪਾਰਟੀ ਉਹਨਾਂ ਦੁਆਰਾ ਪ੍ਰੋਗਰਾਮ ਕੀਤਾ ਜਾਏਗਾ ਅਵਤਾਰ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਬਾਰੇ, ਮਾਵਾਂ ਠੰਡੀਆਂ ਛਾਵਾਂ, ਭਾਰਤ ਦੇ ਬਲਵਾਨ ਫੌਜੀ। ਸ਼ਾਮ 4:02 ਤੇ ਪੰਜਾਬੀ ਫਿਲਮ ਸੰਗੀਤ ਦਾ ਪ੍ਰੋਗਰਾਮ, ਸ਼ਾਮ 4:30 ਤੇ ਅੰਮ੍ਰਿਤਸਰ ਤੋਂ ਸ਼੍ਰੀ ਦਰਬਾਰ ਸਾਹਿਬ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ, ਸ਼ਾਮ 5:30 ਤੇ ਗੁਰਬਾਣੀ ਵਿਚਾਰ, ਭਾਈ ਅਮਰੀਤ ਸਿੰਘ ਤੇ ਸਾਥੀ, ਭਾਈ ਗੁਰਮੀਤ ਸਿੰਘ ਸ਼ਾਂਤ ਤੇ ਸਾਥੀ, ਗਿਆਨੀ ਦਲੇਰ ਸਿੰਘ ਜੋਸ਼ ਅਤੇ ਭਾਈ ਜਗੀਰ ਸਿੰਘ ਤੇ ਸਾਥੀ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਏਗਾ।

ਕੀਤੀਆਂ। ਆਪ ਬੰਦੀ ਛੋੜ ਦਾ ਤਾਰ ਸਨ ਜਿਨ੍ਹਾਂ ਦਾ ਕੁੱਲ ਜੀਵਨ ਮਨੁੱਖਤਾ ਨੂੰ ਸਮਰਪਿਤ ਰਿਹਾ। ਆਪ ਵੱਡੇ ਪਰਉਪਕਾਰੀ ਕਹਾਏ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ। ਸਾਹਿਬ ਸੰਸਾਰਿਕ ਅਤੇ ਪਰਮਾਰਥਕ ਰੂਪ ਵਿੱਚ ਪਾਤਸ਼ਾਹਾਂ ਦੇ ਪਾਤਸ਼ਾਹ ਸਨ। ਸਤ, ਸੰਤੋਖ, ਦਇਆ, ਧਰਮ ਅਤੇ ਧੀਰਜ ਰੂਪੀ ਪੰਜ ਪਿਆਲੇ ਜੋ ਅਜਰ ਸ਼ਕਤੀ ਦੇ ਰੂਪ ਹਨ, ਗੁਰੂ ਸਾਹਿਬ ਇਹਨਾਂ ਪੰਜ ਪਿਆਲਿਆਂ ਦੀ ਰੂਹਾਨੀ ਸ਼ਕਤੀ ਨੂੰ ਜਰਨ ਦੇ ਸਮਰੱਥ ਹਨ, ਜੋ ਰੱਬੀ ਰੰਗ ਵਿੱਚ ਮਸਤ ਹੋ ਕੇ ਵੱਡੇ ਸੁਜਾਨ ਪ੍ਰਭੂ ਨਾਲ ਮਿਲਣ ਵਾਲੇ ਦਰਗਾਹੀ ਵਿਚੋਲੇ ਹਨ, ਜਿਨ੍ਹਾਂ ਤੁਰਿਆ ਪਦ ਭਾਵ ਸਭ ਤੋਂ ਉੱਚੀ ਆਤਮਿਕ ਅਵਸਥਾ ਵਿੱਚ ਪਹੁੰਚ ਕੇ ਪਰਮ ਤੱਤ ਨੂੰ ਪ੍ਰਾਪਤ ਕੀਤਾ ਹੈ, ਜਿਨ੍ਹਾਂ ਦੇ ਚਰਨਾਂ ਉੱਪਰ ਛੇ ਸੰਪਰਦਾਵਾਂ ਨਤਮਸਤਕ ਹੁੰਦੀਆਂ ਨੇ, ਜਤੀਆਂ, ਸਤੀਆਂ, ਸੰਤੋਖੀਆਂ, ਸਿੱਧਾਂ, ਨਾਥਾਂ ਅਤੇ ਅਵਤਾਰਾਂ ਦੀ ਸਿਧਾਂਤਕ ਵਿਚਾਰਧਾਰਾ ਦਾ ਉਸਾਰੂ ਪੱਖ, ਜਿਸ ਵਿੱਚ ਮਨੁੱਖਤਾ ਦੀ ਭਲਾਈ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਖਲਾਕੀ ਅਤੇ ਅਮਲੀ ਜੀਵਨ ਵਿੱਚ ਰੂਪਮਾਨ ਹੋਇਆ ਵਿਖਾਈ ਦਿੰਦਾ ਹੈ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼ਰਧਾ ਨਾਲ ਸੀਸ ਝੁਕਾਉਣ ਵਾਲੇ ਸ਼ਰਧਾਲੂਆਂ ਦੇ ਮਨਾਂ ਅੰਦਰ ਉਮੰਗ ਅਤੇ ਚਾਉ ਹੈ। ਗੁਰਸਿੱਖਾਂ ਦੇ ਮਨਾਂ ਦੀ ਅਵਸਥਾ ਆਤਮ ਵਿਭੋਰ ਹੈ। ਜਿਵੇਂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਬਾਣੀ ਵਿੱਚ ਫਰਮਾਉਂਦੇ ਨੇ, ਮਨ ਚਾਉ ਪਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਦੂਰ ਦੁਰਾਡੇ ਤੋਂ ਆ ਕੇ ਸੰਗਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਕੀਦਤ ਦੇ ਫੁੱਲ ਭੇਂਟ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ। ਬੜੀ ਹੀ ਹਲੀਮੀ ਨਾਲ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਉਪਰੰਤ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਸਥਾਪਿਤ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕ ਕੇ ਭਗਤੀ ਰਸਤੇ ਨਾਲ ਨਾਲ ਆਪਣੇ ਅੰਦਰ ਇੱਕ ਅਨੋਖੀ ਊਰਜਾ ਦਾ ਸੰਚਾਰ ਮਹਿਸੂਸ ਕਰ ਰਹੇ ਨੇ। ਸ਼੍ਰੀ ਦਰਬਾਰ ਸਾਹਿਬ ਵਿਖੇ ਪਵਿੱਤਰ ਪਰਿਸਰ ਦੇ ਅੰਦਰ ਚੌਗਿਰਦੇ ਵਿੱਚ ਗੁਰਬਾਣੀ ਦੀ ਸ਼ਕਲ ਵਿੱਚ ਇਲਾਹੀ ਨਾਦ ਦਾ ਪਸਾਰਾ ਹੈ, ਜੋ ਵਿਆਕੁਲ ਮਨਾਂ ਨੂੰ ਧੁਰ ਦਰਗਾਹ ਨਾਲ ਜੋੜਦਾ ਹੈ ਅਤੇ ਸ਼ਾਂਤੀ, ਸਨੇਹ ਅਤੇ ਸ਼ੀਤਲਤਾ ਦਾ ਪਸਾਰਾ ਕਰਦਾ ਹੈ। ਆਓ ਅਸੀਂ ਵੀ ਪਾਵਨ ਬਾਣੀ ਦੇ ਇਸ ਪ੍ਰਵਾਹ ਵਿੱਚ ਆਪਣੀ ਆਤਮਾ ਨੂੰ ਕੁਝ ਪਲਾਂ ਵਾਸਤੇ ਸਮਰਪਿਤ ਕਰਕੇ ਮਨਾਂ ਨੂੰ ਵਿਸਮਾਦੀ ਕਰੀਏ।

ਸੰਨ 1606 ਈਸਵੀ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਵਾਈਆਂ ਅਤੇ ਸਤਿਗੁਰੂ ਜੀ ਦੀ ਦਸਤਾਰ ਉੱਪਰ ਕਲਗੀ ਸਜਾਈ। ਗੁਰੂ ਤਾਂ ਗੱਦੀ ਸੰਭਾਲਣ ਉਪਰੰਤ ਸੰਗਤਾਂ ਵਿੱਚ ਉਤਸ਼ਾਹ ਪੈਦਾ ਕਰਨ ਦੇ

ਦੇ ਨਾਲ ਜ਼ਮੀਨ ਦੇ ਪੱਧਰ ਤੋਂ 12 ਫੁੱਟ ਉੱਚਾ ਥੜਾ ਤਿਆਰ ਕਰਵਾ ਕੇ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਨਾਮ ਦਿੱਤਾ। ਆਪਣੇ ਯੋਧਿਆਂ 'ਚ ਵੀਰ ਰਸ ਭਰਨ ਖਾਤਰ ਸ਼ਸਤਰਾਂ ਦਾ ਅਭਿਆਸ ਅਤੇ ਢਾਡੀ ਵਾਰਾਂ ਦੇ ਗਾਇਨ ਦੀ ਪ੍ਰਥਾ ਆਰੰਭ ਕਰਵਾਈ ਗਈ, ਜਿਸ ਵਿੱਚ ਯੋਧਿਆਂ ਅਤੇ ਸੂਰਮਿਆਂ ਦੀਆਂ ਵੀਰ ਰਸੀ ਵਾਰਾਂ ਦਾ ਗਾਇਨ ਕੀਤਾ ਜਾਂਦਾ। ਇਹ ਪਰੰਪਰਾ ਅੱਜ ਵੀ ਬਦਸਤੂਰ ਜਾਰੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਅਤੇ ਸਾਵੇਂ ਕਵੀਸ਼ਰ ਅਤੇ ਢਾਡੀ ਜਥੇ ਰਵਾਇਤੀ ਤਰੀਕੇ ਦੇ ਨਾਲ ਧਾਰਮਿਕ ਪ੍ਰਸੰਗਾਂ ਦਾ ਗਾਇਨ ਕਰਦੇ ਹਨ। ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪਰਿਸਰ ਅੰਦਰ ਦਰਸ਼ਨ ਇਸ਼ਨਾਨ ਕਰਨ ਆਈਆਂ ਸੰਗਤਾਂ ਗੁਰਬਾਣੀ ਦਾ ਰਸ ਪਿੰਨਾ ਗਾਇਨ ਸਰਵਣ ਕਰਕੇ ਆਪਣੇ ਮਨਾਂ ਨੂੰ ਆਨੰਦਿਤ ਮਹਿਸੂਸ ਕਰ ਰਹੀਆਂ ਹਨ।

0: ਪੰਚਮ ਗੁਰਦੇਵ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਦਾ ਆਧਾਰ ਪ੍ਰਭੂ ਦਾ ਨਾਮ ਸੀ। ਆਪਣੇ ਅੰਤਰ ਆਤਮਾ ਨੂੰ ਪ੍ਰਭੂ ਦਾ ਗੁਣ ਗਾਇਨ ਕਰ ਕਰਕੇ ਐਸੀ ਰੰਗਤ ਚਾੜੀ ਕਿ ਆਪ ਮਹਾਨ ਰਹਿਬਰ ਹੋ ਨਿਬੜੇ। ਦੂਜੇ ਪਾਸੇ ਤਿੰਨਾਂ ਦੇ ਸਪੁੱਤਰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਨਵਤਾ ਦੇ ਕਲਿਆਣ ਦੇ ਨਾਲ ਨਾਲ ਜ਼ਬਰ ਅਤੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾ ਕੇ ਭਗਤੀ ਦੇ ਮਾਰਗ ਦੇ ਨਾਲ ਨਾਲ ਸ਼ਕਤੀ ਅਤੇ ਸਮਰੱਥਾ ਦਾ ਰਸਤਾ ਵੀ ਚੁਣਿਆ। ਮੀਰੀ ਵੀ ਤੇ ਪੀਰੀ ਵੀ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਜਰਵਾਣੇ ਦੀ ਪੱਖਿਆ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਪ੍ਰਤੱਖ ਤੌਰ ਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਬਖਸ਼ਿਸ਼ ਕੀਤੇ ਗਏ ਸਿਧਾਂਤ ਅਨੁਸਾਰ ਸ਼ਾਸਤਰਾਂ ਦੇ ਨਾਲ ਨਾਲ ਸ਼ਸਤਰ ਵੀ ਧਾਰਨ ਕਰ ਲਏ। ਮਾਲਾ ਦੀ ਰੱਖਿਆ ਵਾਸਤੇ ਤਲਵਾਰ ਦੀ ਛਤਰ ਛਾਇਆ ਵੀ ਕਾਇਮ ਕਰ ਲਈ। ਸਾਹਿਬਾਂ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਖੂਬਸੂਰਤ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀਆਂ ਸੰਗਤਾਂ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਨਾਲ ਆਨੰਦਿਤ ਹੋ ਰਹੀਆਂ ਨੇ। ਇਹ ਇਲਾਹੀ ਨਾਦ ਯੁਗਾਂ ਯੁਗਾਂਤਰਾਂ ਤੋਂ ਅਨੰਤ ਤੱਕ ਇੰਝ ਹੀ ਮੌਜੂਦ ਰਹੇਗਾ ਤੇ ਇਸ ਫਿਜ਼ਾ ਵਿੱਚ ਗੂੰਜਦਾ ਰਹੇਗਾ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਤੇ ਕੋਟਨ ਕੋਟ ਮੁਬਾਰਕਬਾਦ ਦਿੰਦੇ ਹੋਏ ਹੁਣ ਅਸੀਂ ਤੁਹਾਨੂੰ ਵਾਪਸ ਆਕਾਸ਼ਵਾਣੀ ਜਲੰਧਰ ਦੇ ਸਟੂਡੀਓ ਲੈ ਚੱਲਦੇ ਹਾਂ।
1: ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ।

ਹੁਣੇ ਤੁਸੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ 'ਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਵਿਸ਼ੇਸ਼ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8 ਵਜ ਰਹੇ ਨੇ, ਕੁਝ ਦੇਰ ਬਾਅਦ ਸੁਣੋਗੇ ਸਮਾਚਾਰ ਪ੍ਰਭਾਤ, 8:15 ਮਾਰਨਿੰਗ ਨਿਊਜ਼ ਅਤੇ 8:30 ਵਜੇ ਸੁਣੋਗੇ ਪੰਜਾਬੀ ਵਿੱਚ ਖ਼ਬਰਾਂ।

0: be exempted from road tax and registration fees. India strongly condemns Pakistan airstrikes in residential areas of Afghanistan that killed 36 civilians and injured 163 others. US and Iran to hold talks in Qatar's capital Doha today to resolve the dispute over Strait of Hormuz. And in football, Brazil enter round of 16. And with that, we end the morning news. Have a nice day.
1: Namaskar. E Akashwani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰ ਨੇ 1 July ਤੋਂ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਅਤੇ ਵਰਤੇ ਲਾਈਆਂ ਸਥਾਈ ਪਾਬੰਦੀਆਂ ਹਟਾ ਦਿੱਤੀਆਂ ਨੇ ਪੱਛਮ ਬੰਗਾਲ ਸਰਕਾਰ ਨੇ ਰਾਜ ਵਿੱਚ 1 ਸਿਵਲ ਜ਼ਾਬਤਾ UCC ਲਾਗੂ ਕਰਨ ਦਾ ਫੈਸਲਾ ਕੀਤਾ ਹੈ ਕੇਂਦਰ ਸਰਕਾਰ ਨੇ ਭਾਰਤੀ ਫਿਲਮ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਉੱਚ ਪੱਧਰੀ ਅਧਿਐਨ ਸਮੂਹ ਦੇ ਗਠਨ ਸਮੇਤ 2 ਅਹਿਮ ਫੈਸਲਿਆਂ ਦਾ ਐਲਾਨ ਕੀਤਾ ਹੈ ਭਾਰਤ ਨੇ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਰਿਹਾਇਸ਼ੀ ਇਲਾਕਿਆਂ 'ਚ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਹਮਲਿਆਂ ਵਿੱਚ 36 ਨਾਗਰਿਕਾਂ ਦੀ ਮੌਤ 163 ਹੋਰ ਜ਼ਖਮੀ ਅਤੇ ਅਮਰੀਕਾ ਅਤੇ ਈਰਾਨ ਹੋਰਮਜ਼ ਪਣਜੋੜ 'ਤੇ ਚੱਲ ਰਹੇ ਵਿਵਾਦ 'ਤੇ ਅੱਜ ਕਤਰ ਦੀ ਰਾਜਧਾਨੀ ਦੋਹਾ ਵਿੱਚ ਗੱਲਬਾਤ ਕਰਨਗੇ ਹੁਣ ਖਬਰਾਂ ਵਿਸਥਾਰ ਨਾਲ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਅਤੇ ਵੰਡ ਨੂੰ ਨਿਯੰਤਰਿਤ ਕਰਨ ਵਾਲੇ ਅਸਥਾਈ ਨੇਮਬੰਦੀ ਉਪਾਵਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਹੈ ਕਿ 1 July 2026 ਤੋਂ ਜਨਤਕ ਖੇਤਰ ਦੇ ਤੇਲ ਮਾਰਕੀਟਿੰਗ ਕੰਪਨੀਆਂ ਦੇ ਪਰਚੂਨ ਆਊਟਲੈਟਾਂ ਰਾਹੀਂ ਮੋਟਰ ਸਪਿਰਿਟ ਅਤੇ ਹਾਈ ਸਪੀਡ ਡੀਜ਼ਲ ਤੋਂ ਅਸਥਾਈ ਉਪਾਅ ਹਟਾ ਦਿੱਤੇ ਜਾਣਗੇ ਪੱਛਮੀ ਏਸ਼ੀਆ ਸੰਕਟ ਤੋਂ ਪੈਦਾ ਹੋਣ ਵਾਲੇ ਵਿਘਨਾਂ ਦੇ ਸਮੇਂ ਦੌਰਾਨ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਸਥਿਰ ਪ੍ਰਚੂਨ ਕੀਮਤਾਂ ਨੂੰ ਬਣਾਈ ਰੱਖ ਕੇ ਅੰਤਰਰਾਸ਼ਟਰੀ ਬਾਲਣ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਤੋਂ ਪ੍ਰਚੂਨ ਖਪਤਕਾਰਾਂ ਨੂੰ ਬਚਾਉਣਾ ਜਾਰੀ ਰੱਖਿਆ ਇਸ ਨਾਲ ਪ੍ਰਚੂਨ ਈਂਧਨ ਦੀਆਂ ਕੀਮਤਾਂ ਅਤੇ ਥੋਕ ਖਪਤਕਾਰਾਂ 'ਤੇ ਲਾਗੂ ਹੋਣ ਵਾਲੀਆਂ ਕੀਮਤਾਂ ਵਿੱਚ ਵੱਡਾ ਅੰਤਰ ਪੈਦਾ ਹੋਇਆ ਮੰਤਰਾਲੇ ਨੇ ਕਿਹਾ ਕਿ ਸਥਿਤੀ ਨੂੰ ਹੱਲ ਕਰਨ ਲਈ ਇਸ ਮਹੀਨੇ ਦੀ 12 ਤਰੀਕ ਨੂੰ ਪੇਸ਼ ਕੀਤੇ ਗਏ ਅਸਥਾਈ ਨੇਮਬੱਧੀ ਉਪਾਵਾਂ ਨੇ ਪ੍ਰਚੂਨ ਆਊਟਲੈਟਾਂ 'ਤੇ ਲੋੜੀਂਦੇ ਸਨਅਤੀ ਸੰਸਥਾਗਤ ਅਤੇ ਵਪਾਰਕ ਖਪਤਕਾਰਾਂ ਲਈ ਪ੍ਰਤੀ ਗਾਹਕ ਜਾਂ ਵਾਹਨ ਪ੍ਰਤੀ ਦਿਨ 200 ਲੀਟਰ ਹਾਈ ਸਪੀਡ ਡੀਜ਼ਲ ਦੀ ਅਸਥਾਈ ਸੀਮਾ ਤੈਅ ਕੀਤੀ ਇਨ੍ਹਾਂ ਉਪਾਵਾਂ ਦਾ ਉਦੇਸ਼ ਡੀਜ਼ਲ ਦੀ ਕਾਲਾਬਾਜ਼ਾਰੀ ਜਮ੍ਹਾਖੋਰੀ ਅਤੇ ਦੁਰਵਰਤੋਂ ਨੂੰ ਰੋਕਣਾ ਸੀ ਨਾਲ ਹੀ ਪ੍ਰਚੂਰ ਖਪਤਕਾਰਾਂ ਲਈ ਪੈਟਰੋਲ ਅਤੇ ਡੀਜ਼ਲ ਦੀ ਨਿਰਵਿਘਨ ਉਪਲਬਧਤਾ ਨੂੰ ਯਕੀਨੀ ਬਣਾਉਣਾ ਸੀ ਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਸਰਕਾਰ ਨੇ ਸਿੱਟਾ ਕੱਢਿਆ ਕਿ ਜਨਤਕ ਹਿੱਤ ਵਿੱਚ ਅਸਥਾਈ ਨੇਮਬੱਧੀ ਉਪਾਵਾਂ ਦੀ ਹੁਣ ਲੋੜ ਨਹੀਂ ਹੈ ਅਸਥਾਈ ਉਪਾਵਾਂ ਨੇ ਪ੍ਰਚੂਨ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਵਿੱਚ ਮਦਦ ਕੀਤੀ ਇਨ੍ਹਾਂ ਦੀ ਵਾਪਸੀ ਸਪਲਾਈ ਸਥਿਤੀ ਵੀ ਸੁਧਾਰ ਅਤੇ ਆਮ ਸਪਲਾਈ ਪ੍ਰਬੰਧਾਂ ਦੀ ਬਹਾਲੀ ਨੂੰ ਦਰਸਾਉਂਦੀ ਏ ਪੱਛਮੀ ਬੰਗਾਲ ਸਰਕਾਰ ਨੇ ਰਾਜ ਵਿੱਚ 1 ਸਿਵਲ ਜ਼ਾਬਤਾ UCC ਲਾਗੂ ਕਰਨ ਦਾ ਫੈਸਲਾ ਕੀਤਾ ਹੈ ਮੁੱਖ ਮੰਤਰੀ ਸੁਬੇਧ ਅਧਿਕਾਰੀ ਨੇ ਵਿਧਾਨ ਸਭਾ ਵਿੱਚ ਇਸ ਬਾਰੇ ਐਲਾਨ ਕੀਤਾ ਉਨ੍ਹਾਂ ਕਿਹਾ ਕਿ ਬਿੱਲ ਦਾ ਖਰੜਾ 2 July ਨੂੰ ਰਾਜ ਕੈਬਨਿਟ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਏਗਾ ਇਸ ਮਕਸਦ ਲਈ ਸੇਵਾ ਮੁਕਤ ਸੁਪਰੀਮ ਕੋਰਟ ਜੱਜ ਜਸਟਿਸ ਸੰਜਨਾ ਦੇਸਾਈ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਗਈ ਹੈ ਇਹ ਕਮੇਟੀ ਵਿਆਹ ਤਲਾਕ ਅਤੇ ਗੋਦ ਲੈਣ ਸਮੇਤ 9 ਵਿਸ਼ਿਆਂ ਦਾ ਅਧਿਐਨ ਕਰੇਗੀ ਅਤੇ 4 ਹਫ਼ਤਿਆਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ ਮੁੱਖ ਮੰਤਰੀ ਨੇ ਕਿਹਾ ਕਿ ਪੱਟੇਦਾਰ ਜਾਤਾਂ ਕੁਰਮੀ ਅਤੇ ਪ੍ਰਾਚੀਨ ਕਬਾਇਲੀ ਭਾਈਚਾਰਿਆਂ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਏਗਾ ਕੇਂਦਰ ਸਰਕਾਰ ਨੇ ਭਾਰਤੀ ਫਿਲਮ ਸਨਅਤ ਨੂੰ ਉਤਸ਼ਾਹਿਤ ਕਰਨ ਲਈ 2 ਅਹਿਮ ਫੈਸਲੇ ਲਏ ਨੇ ਇਹ ਫੈਸਲੇ ਨਵੀਂ ਦਿੱਲੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਆਸ਼ਵਿਨੀ ਵੈਸ਼ਨੋ ਦੀ ਪ੍ਰਧਾਨਗੀ ਹੇਠ ਹੋਈ ਜਾਇਜ਼ਾ ਮੀਟਿੰਗ ਵਿੱਚ ਲਏ ਗਏ ਇਹਨਾਂ ਦਾ ਉਦੇਸ਼ ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ 'ਤੇ ਵਧੇਰੇ ਮੁਕਾਬਲੇਬਾਜ਼ੀ ਵਾਲਾ ਬਣਾਉਣਾ ਅਤੇ ਫਿਲਮ ਨਿਰਮਾਣ ਲਈ ਇੱਕ ਬਿਹਤਰ ਮਾਹੌਲ ਸਿਰਜਣਾ ਹੈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪ੍ਰਸਾਰ ਭਾਰਤੀ ਦੇ ਚੇਅਰਮੈਨ ਪ੍ਰਸੂਨ ਜੋਸ਼ੀ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰੀ ਅਧਿਐਨ ਸਮੂਹ ਦਾ ਗਠਨ ਕੀਤਾ ਹੈ ਇਹ ਸਮੂਹ ਭਾਰਤੀ ਸਿਨੇਮਾ ਦੇ ਸਾਹਮਣੇ ਆਉਣ ਵਾਲੇ ਮੌਕਿਆਂ ਅਤੇ ਚੁਣੌਤੀਆਂ ਦਾ ਅਧਿਐਨ ਕਰੇਗਾ ਅਤੇ ਸਨਅਤ ਨੂੰ ਮਜ਼ਬੂਤ ਕਰਨ ਲਈ ਸਿਫਾਰਸ਼ਾਂ ਪ੍ਰਦਾਨ ਕਰੇਗਾ ਮੰਤਰਾਲੇ ਨੇ ਰਾਜਾਂ ਲਈ ਮਾਡਲ ਰਾਜ ਸਿਨੇਮਾ ਨੇਮ ਵੀ ਤਿਆਰ ਕੀਤੇ ਨੇ ਅਤੇ ਉਹਨਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਦੇਸ਼ ਵਿੱਚ ਇੱਕ ਆਧੁਨਿਕ ਮਜ਼ਬੂਤ ਅਤੇ ਵਿਸ਼ਵ ਪੱਧਰ 'ਤੇ ਮੁਕਾਬਲੇਬਾਜ਼ੀ ਵਾਲੀ ਫਿਲਮ ਸਨਅਤ ਦੇ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਆਂਧਰਾ ਪ੍ਰਦੇਸ਼ ਦੇ 2 ਦਿਨਾਂ ਦੌਰੇ 'ਤੇ ਹੋਣਗੇ ਦੌਰੇ ਦੌਰਾਨ ਰਾਸ਼ਟਰਪਤੀ ਆਂਧਰਾ ਪ੍ਰਦੇਸ਼ ਦੀ ਕੇਂਦਰੀ ਕਬਾਇਲੀ ਯੂਨੀਵਰਸਿਟੀ ਅਤੇ ਕੇਂਦਰੀ ਯੂਨੀਵਰਸਿਟੀ ਦੇ ਪਹਿਲੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ 2020 ਤੋਂ 2025-26 ਅਕਾਦਮਿਕ ਸਾਲਾਂ ਵਿਚਕਾਰ ਆਪਣੇ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਪੂਰੇ ਕਰਨ ਵਾਲੇ 300

0: 73 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ, ਆਂਧਰਾ ਪ੍ਰਦੇਸ਼ ਦੇ ਰਾਜਪਾਲ ਐਸ ਅਬਦੁਲ ਨਜ਼ੀਰ ਅਤੇ ਕਈ ਹੋਰ ਪਤਵੰਤਿਆਂ ਦੇ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਉਮੀਦ ਏ। ਕੱਲ੍ਹ ਰਾਸ਼ਟਰਪਤੀ ਆਂਧਰਾ ਪ੍ਰਦੇਸ਼ ਦੀ ਕੇਂਦਰੀ ਯੂਨੀਵਰਸਿਟੀ ਦੇ ਪਹਿਲੇ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਲਈ ਅਨੰਤਪੁਰ ਜਾਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@eir.in ਜਲੰਧਰ। ਭਾਰਤ ਨੇ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਹੈ, ਜਿਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 36 ਨਾਗਰਿਕ ਮਾਰੇ ਗਏ ਅਤੇ 163 ਹੋਰ ਜ਼ਖਮੀ ਹੋ ਗਏ ਨੇ। ਇੱਕ ਬਿਆਨ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਕੀਤਾ ਗਿਆ ਇਹ ਘਿਨਾਉਣਾ ਹਮਲਾ ਅਫਗਾਨਿਸਤਾਨ ਦੀ ਪ੍ਰਭੂਸੱਤਾ 'ਤੇ ਹਮਲਾ ਹੈ ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਸਿੱਧਾ ਖਤਰਾ ਹੈ। ਇਹ ਪਾਕਿਸਤਾਨ ਦੇ ਲਾਪਰਵਾਹੀ ਭਰੇ ਵਿਹਾਰ ਦੇ ਨਿਰੰਤਰ ਪੈਟਰਨ ਅਤੇ ਆਪਣੀਆਂ ਸਰਹੱਦਾਂ ਤੋਂ ਪਾਰ ਹਿੰਸਾ ਦੀਆਂ ਹਤਾਸ਼ ਕਾਰਵਾਈਆਂ ਰਾਹੀਂ ਅੰਦਰੂਨੀ ਨਾਕਾਮਯਾਬੀਆਂ ਨੂੰ ਬਾਹਰ ਕੱਢਣ ਦੀ ਵਿਅਰਥ ਕੋਸ਼ਿਸ਼ ਨੂੰ ਦਰਸਾਉਂਦਾ ਹੈ। ਭਾਰਤ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦੇਣ ਵਾਲੇ ਅਫਗਾਨ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ ਹੈ। ਭਾਰਤ ਨੇ ਅਫਗਾਨਿਸਤਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਆਪਣੇ ਅਟਲ ਅਹਿਦ ਨੂੰ ਵੀ ਦੁਹਰਾਇਆ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਹਰਿਆਣਾ ਦਾ ਦੌਰਾ ਕਰਨਗੇ ਅਤੇ ਖੇਤ ਬਚਾਓ ਅਭਿਆਨ ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਖੇਤੀਬਾੜੀ ਮੰਤਰੀ ਕਿਸਾਨਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਨਗੇ। ਸ਼੍ਰੀ ਚੌਹਾਨ ਖੇਤੀਬਾੜੀ ਮਾਡਲਾਂ ਅਤੇ ਆਧੁਨਿਕ ਖੇਤੀਬਾੜੀ ਢੰਗ ਤਰੀਕਿਆਂ, ਮਿੱਟੀ ਦੇ ਪ੍ਰਬੰਧ, ਫਸਲ ਸੁਰੱਖਿਆ, ਪਸ਼ੂ ਪਾਲਣ ਅਤੇ ਦਿਹਾਤੀ ਉਪਜੀਵਿਕਾ ਦੀਆਂ ਪਹਿਲਕਦਮੀਆਂ ਦਾ ਵਿਖਾਲਾ ਕਰਨ ਵਾਲੇ ਸਟਾਲਾਂ ਵਾਲੀ ਇੱਕ ਨੁਮਾਇਸ਼ ਦਾ ਵੀ ਦੌਰਾ ਕਰਨਗੇ। ਦਿੱਲੀ ਸਰਕਾਰ ਨੇ ਇੱਕ ਨਵੀਂ ਇਲੈਕਟ੍ਰਿਕ ਵਾਹਨ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੀਤੀ ਤਹਿਤ 30 ਲੱਖ ਰੁਪਏ ਤੱਕ ਦੀਆਂ ਇਲੈਕਟ੍ਰਿਕ ਕਾਰਾਂ ਨੂੰ ਰਜਿਸਟ੍ਰੇਸ਼ਨ ਫੀਸ ਅਤੇ ਰੋਡ ਟੈਕਸ ਤੋਂ ਛੋਟ ਦਿੱਤੀ ਜਾਏਗੀ। ਪੁਰਾਣੇ ਵਾਹਨ ਨੂੰ ਸਕ੍ਰੈਪ ਕਰਨ ਅਤੇ ਇੱਕ ਨਵਾਂ ਇਲੈਕਟ੍ਰਿਕ ਵਾਹਨ ਖਰੀਦਣ ਲਈ 1 ਲੱਖ ਰੁਪਏ ਦੀ ਰਕਮ ਵੀ ਦਿੱਤੀ ਜਾਏਗੀ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਹ ਨੀਤੀ ਅਗਲੇ 4 ਸਾਲਾਂ ਵਿੱਚ ਪੜਾਅਵਾਰ ਲਾਗੂ ਕੀਤੀ ਜਾਏਗੀ, ਜੋ ਕਿ 1 ਜੁਲਾਈ ਤੋਂ ਸ਼ੁਰੂ ਹੋਏਗੀ। ਇਸ ਦਾ ਉਦੇਸ਼ 31 ਮਾਰਚ 2030 ਤੱਕ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਅਤੇ ਕਾਰਬਨ ਨਿਕਾਸੀ ਮੁਕਤ ਸ਼ਹਿਰ ਬਣਾਉਣਾ ਹੈ।
1: ਪੂਰੀ ਕੀ ਪੂਰੀ ਪਾਲਿਸੀ ਇਲੈਕਟ੍ਰਿਕ ਵਹੀਕਲਸ ਕੇ ਉਪਰ ਕੇਂਦ੍ਰਿਤ ਹੈ। ਇਸ ਪੂਰੀ ਈਵੀ ਪਾਲਿਸੀ ਕੇ ਅੰਤਰਗਤ ਹਮਾਰਾ 7,000 ਕਰੋੜ ਕਾ ਖਰਚ ਤੋ ਮਾਤਰ ਇਨ 4 ਸਾਲੋ ਮੇ ਹੋਗਾ ਔਰ ਇਸਕੇ ਅਲਾਵਾ 8,000 ਕਰੋੜ ਅਨ੍ਯ ਹਮ ਲੋਗ ਇਸ ਈਵੀ ਇਨਫਰਾਸਟ੍ਰਕਚਰ ਕੋ ਕ੍ਰੀਏਟ ਕਰਨੇ ਮੇ ਔਰ ਜੋ ਸਾਲ ਦਰ ਸਾਲ ਰੋਡ ਟੈਕਸਿਸ ਜੋ ਮਾਫ ਹੋਗੇ ਉਸਮੇ ਹਮਨੇ ਕੈਲਕੁਲੇਟ ਕੀਆ ਹੈ ਤੋ ਲਗਭਗ 15,000 ਕਰੋੜ ਕਾ ਲਾਭ ਦਿੱਲੀ ਕੀ ਜਨਤਾ ਕੋ ਇਸ ਈਵੀ ਪਾਲਿਸੀ ਕੇ ਮਾਧਿਅਮ ਸੇ ਹੋਨੇ ਵਾਲਾ ਹੈ।
0: ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਸਰਕਾ�ੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਆਵਾਰਾ ਕੁੱਤਿਆਂ ਦੇ ਹਮਲਿਆਂ ਸਬੰਧੀ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਜੋ ਅੱਜ ਤੋਂ ਲਾਗੂ ਹੋਣਗੇ। ਸਾਰੇ ਸਬੰਧਿਤ ਵਿਭਾਗਾਂ ਨੂੰ ਇੱਕ ਤੈਅ ਸਮਾਂ ਸੀਮਾ ਦੇ ਅੰਦਰ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ। ਭਾਰਤੀ ਫੌਜ ਨੇ ਇਨ੍ਹਾਂ ਮੀਡੀਆ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ ਚੀਨੀ ਪੀਪਲਸ ਲਿਬਰੇਸ਼ਨ ਆਰਮੀ PLA ਨੇ ਹਾਲ ਹੀ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਘੁਸਪੈਠ ਕੀਤੀ ਅਤੇ ਕੈਂਪ ਕਾਇਮ ਕੀਤੇ ਨੇ। ਫੌਜ ਨੇ ਕਿਹਾ ਕਿ ਅਜਿਹੀਆਂ ਖਬਰਾਂ ਗਲਤ ਅਤੇ ਬੇਬੁਨਿਆਦ ਨੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕੋਂਗੋ ਦੇ ਵਿਦੇਸ਼ ਮੰਤਰੀ ਥੈਰੇਸ ਕਾਇਕਪਾਂਗਾ ਵੈਗਨਰ ਅਤੇ ਉੱਥੇ ਦੀ ਸਰਕਾਰ ਅਤੇ ਲੋਕਾਂ ਨੂੰ ਦੇਸ਼ ਦੇ ਸੁਤੰਤਰਤਾ ਦਿਵਸ ਦੇ ਮੌਕੇ ਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਦੋਵਾਂ ਦੇ ਵਿਚਕਾਰ ਆਪਣੇ ਦੁਵੱਲੇ ਸਬੰਧਾਂ ਅਤੇ ਵਿਕਾਸ ਭਾਈਵਾਲੀ ਨੂੰ ਡੂੰਘਾ ਕਰਨ ਦੀ ਉਮੀਦ ਕਰਦਾ ਹੈ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ 57 ਦਿਨਾਂ ਦੀ ਸ੍ਰੀ ਅਮਰਨਾਥ ਯਾਤਰਾ ਲਈ ਜੰਮੂ ਕਸ਼ਮੀਰ ਅਤੇ ਪੰਜਾਬ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਨੇ। ਤੀਰਥ ਯਾਤਰਾ ਦੇ ਰਾਹ ਬੇਸ ਕੈਂਪਾਂ ਅਤੇ ਪਵਿੱਤਰ ਗੁਫਾ ਵੱਲ ਜਾਣ ਵਾਲੇ ਦੋਵਾਂ ਰਸਤਿਆਂ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਨੇ। ਸ਼ਰਧਾਲੂਆਂ ਦੇ ਪਹਿਲੇ ਜੱਥੇ ਜੰਮੂ ਪਹੁੰਚਣੇ ਸ਼ੁਰੂ ਹੋ ਗਏ ਨੇ। ਜੰਮੂ ਵਿੱਚ CCTV ਕੈਮਰੇ ਅਤੇ ਆਧੁਨਿਕ ਨਿਗਰਾਨੀ ਪ੍ਰਣਾਲੀਆਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਅਮਰੀਕਾ ਅਤੇ ਈਰਾਨ ਅੱਜ ਕਤਰ ਦੀ ਰਾਜਧਾਨੀ ਦੋਹਾ ਵਿੱਚ ਹੋਰਮੁਜ਼ ਪਣਜੋੜ 'ਤੇ ਚੱਲ ਰਹੇ ਵਿਵਾਦ 'ਤੇ ਗੱਲਬਾਤ ਕਰਨਗੇ। ਇਹ ਗੱਲਬਾਤ ਹਾਲ ਹੀ ਵਿੱਚ ਹੋਏ ਫੌਜੀ ਤਣਾਅ ਅਤੇ ਇੱਕ ਅਸਥਾਈ ਜੰਗਬੰਦੀ ਤੋਂ ਬਾਅਦ ਹੋ ਰਹੀ ਹੈ। ਦੁਨੀਆ ਦੇ ਕਰੀਬ 20% ਕੱਚੇ ਤੇਲ ਦੀ ਆਵਾਜਾਈ ਇਸ ਜਲਮਾਰਗ ਰਾਹੀਂ ਹੁੰਦੀ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ 5 ਵਾਰ ਦਾ ਚੈਂਪੀਅਨ ਬ੍ਰਾਜ਼ੀਲ ਜਾਪਾਨ ਨੂੰ 2-1 ਨਾਲ ਹਰਾ ਕੇ ਰਾਊਂਡ ਆਫ 16 ਵਿੱਚ ਪਹੁੰਚ ਗਿਆ ਹੈ। ਹੁਣ ਬ੍ਰਾਜ਼ੀਲ ਦਾ ਮੁਕਾਬਲਾ ਰਾਊਂਡ ਆਫ 16 ਵਿੱਚ ਆਈਵਰੀ ਕੋਸਟ ਜਾਂ ਨਾਰਵੇ ਨਾਲ ਹੋਏਗਾ। ਆਖਿਰ 'ਚ ਖਾਸ ਖਬਰਾਂ। ਕੇਂਦਰ ਨੇ 1 ਜੁਲਾਈ ਤੋਂ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਅਤੇ ਵੰਡ 'ਤੇ ਲਾਈਆਂ ਅਸਥਾਈ ਪਾਬੰਦੀਆਂ ਹਟਾ ਦਿੱਤੀਆਂ ਨੇ। ਪੱਛਮੀ ਬੰਗਾਲ ਸਰਕਾਰ ਨੇ ਰਾਜ ਵਿੱਚ ਇਕਸਾਰ ਸਿਵਲ ਜ਼ਾਬਤਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਭਾਰਤੀ ਫਿਲਮ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਉੱਚ ਪੱਧਰੀ ਅਧਿਐਨ ਸਮੂਹ ਦੇ ਗਠਨ ਸਮੇਤ ਦੋ

ਫੈਸਲਿਆਂ ਦਾ ਐਲਾਨ ਕੀਤਾ ਤੇ ਭਾਰਤ ਨੇ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਰਿਹਾਇਸ਼ੀ ਇਲਾਕਿਆਂ 'ਚ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

ਤੁਸੀਂ ਸੁਣ ਰਹੇ ਸੀ ਫਿਲਮ ਦਿਲ ਆਪਣਾ ਪੰਜਾਬੀ ਦਾ ਗਾਇਕ ਕਲਾਕਾਰ ਹਰਭਜਨ ਮਾਨ ਅਤੇ ਅਲਕਾ ਯਾਗਨਿਕ ਵੱਲੋਂ ਗਾਇਆ ਗੀਤ। ਆਓ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਅਗਲਾ ਗੀਤ ਫਿਲਮ ਸ਼ਾਇਰ ਤੋਂ।

ਪ੍ਰੋਗਰਾਮ ਚੱਲ ਰਿਹਾ ਸੀ ਮਹਿਕ ਪੰਜਾਬ ਦੀ। ਇਸ ਟਾਈਮ ਸਟੂਡੀਓ ਦੀ ਘੜੀ ਦੇ ਮੁਤਾਬਿਕ 9 ਵੱਜ ਰਹੇ ਨੇ। ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਤੇ ਲਗਾਈਆਂ ਗਈਆਂ ਅਸਥਾਈ ਪਾਬੰਦੀਆਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਹਰਿਆਣਾ ਅਤੇ ਰਾਜਸਥਾਨ ਸਰਕਾਰ ਨੇ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ 'ਚ ਯਮੁਨਾ ਜਲ ਪ੍ਰੋਜੈਕਟ ਬਾਰੇ ਇੱਕ ਸਮਝੌਤੇ 'ਤੇ ਦਸਤਖਤ ਕੀਤੇ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤੀ ਫਿਲਮ ਸਨਅਤ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਦੋ ਵੱਡੇ ਫੈਸਲਿਆਂ ਦਾ ਐਲਾਨ ਕੀਤਾ ਹੈ। ਪੱਛਮੀ ਬੰਗਾਲ ਸਰਕਾਰ ਨੇ ਰਾਜ ਵਿੱਚ ਇੱਕ ਸਾਰ ਸਿਵਲ ਜਾਬਤਾ UCC ਲਾਗੂ

0: ਪ੍ਰੋਜੈਕਟ ਬਾਰੇ ਇੱਕ ਸਮਝੌਤੇ ਤੇ ਦਸਤਖਤ ਕੀਤੇ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤੀ ਫਿਲਮ ਸਨਅਤ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਦੋ ਵੱਡੇ ਫੈਸਲਿਆਂ ਦਾ ਐਲਾਨ ਕੀਤਾ ਹੈ। ਪੱਛਮੀ ਬੰਗਾਲ ਸਰਕਾਰ ਨੇ ਰਾਜ ਵਿੱਚ ਇੱਕ ਸਾਰ ਸਿਵਲ ਜਾਬਤਾ UCC ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸੰਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ ਇੱਕ ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਜੀ ਯਾਤਰਾ ਲਈ ਜੰਮੂ ਕਸ਼ਮੀਰ ਅਤੇ ਪੰਜਾਬ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਨੇ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਦਕਿ 1 ਜੁਲਾਈ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਅਤੇ ਤਾਪਮਾਨ ਵਿੱਚ ਗਿਰਾਵਟ ਬਾਰੇ ਅਲਰਟ ਜਾਰੀ ਕੀਤਾ। ਭਾਰਤ ਦੀ ਅੰਡਰ 19 ਮੁੰਡਿਆਂ ਦੀ ਟੀਮ ਨੇ ਬੈਂਕਾਕ ਵਿੱਚ ਏਸ਼ੀਅਨ ਯੂਥ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ ਵਿੱਚ ਹਾਂਗਕਾਂਗ ਨੂੰ 3-1 ਨਾਲ ਹਰਾ ਦਿੱਤਾ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲਾਸ ਏਂਜਲ 2028 ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਹੈ।
1: ਹੈਲੋ
2: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
1: ਫਿਰ ਤੋਂ
2: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ। ਇਕੱਲੇ ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ।
3: 10 ਲੱਖ ਦਿਓ, ਬਚ ਜਾਓਗੇ।
4: ਸਰ, ਇਹਨਾਂ ਕਿੱਥੋਂ ਲੈ ਆਵਾਂ?
3: ਇੱਕ ਲਿੰਕ ਭੇਜਿਆ, ਹੁਣੇ ਪ੍ਰੋਸੈਸਿੰਗ ਲਈ
2: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
5: ਸਰ, 2 ਲੱਖ
6: ਕੀ ਹੋਇਆ ਪਾਪਾ?
4: ਬੇਟਾ, ਇਹ ਕਹਿ ਰਹੇ ਹਨ ਮੇਰੇ ਪਾਰਸਲ ਚੋਂ ਡਰੱਗਸ ਮਿਲੇ ਹਨ।
2: ਓਏ,
4: ਕੱਟ ਦਿੱਤਾ।
6: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ।
4: ਫਰਾਡ?
6: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
3: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ,
7: ਜਾਣਕਾਰ ਬਣੋ, ਸੁਚੇਤ ਰਹੋ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਫਿਲਮ ਸੰਗੀਤ ਦਾ। ਅੱਜ ਦੇ ਫਿਲਮ ਸੰਗੀਤ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਫਿਲਮ ਮੇਰੇ ਹਮਦਮ ਮੇਰੇ ਦੋਸਤ ਦੇ ਗੀਤ। ਮੇਰੇ ਹਮਦਮ ਮੇਰੇ ਦੋਸਤ 1968 ਦੀ ਇੱਕ ਰੋਮਾਂਟਿਕ ਡਰਾਮਾ ਫਿਲਮ ਹੈ। ਇਸ ਫਿਲਮ ਦੇ ਲੀਡ ਸਟਾਰ ਸਨ ਧਰਮਿੰਦਰ ਅਤੇ ਸ਼ਰਮਿਲਾ ਟੈਗੋਰ। ਫਿਲਮ ਆਪਣੇ ਇਮੋਸ਼ਨਲ ਰੋਮਾਂਸ, ਖੂਬਸੂਰਤ ਗਾਣੇ ਅਤੇ ਮਜ਼ਬੂਤ ਪਰਫੋਰਮੈਂਸ ਕਰਕੇ ਅੱਜ ਵੀ ਯਾਦ ਕੀਤੀ ਜਾਂਦੀ ਹੈ। ਅਤੇ ਸੁਣਦੇ ਹਾਂ ਇਸ ਫਿਲਮ ਦਾ ਪਹਿਲਾ ਗੀਤ ਮੁਹੰਮਦ ਰਫੀ ਦੀ ਆਵਾਜ਼ ਵਿੱਚ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ,

0: ਵਾਰਾਂ
1: ਮੇਰੀ ਪੈੜੀ ਬਿੱਟਿਆ ਕੋੜੇ ਵਾਲਿਆ
0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ
2: ਬਦਲਾ ਵਿੱਚ ਡਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਤੁਸੀਂ ਸੁਣ ਰਹੇ ਹੋ ਫਿਲਮ ਸੰਗੀਤ ਦਾ ਪ੍ਰੋਗਰਾਮ। ਅੱਜ ਅਸੀਂ ਸੁਣ ਰਹੇ ਹਾਂ ਫਿਲਮ ਮੇਰੇ ਹਮਦਮ ਮੇਰੇ ਦੋਸਤ ਦੇ ਗੀਤ। ਫਿਲਮ ਦੇ ਗੀਤਾਂ ਦੇ ਗ੍ਰਾਮੋਫੋਨ ਰਿਕਾਰਡਸ ਬਹੁਤ ਵਿਕੇ ਸੀ। ਰੇਡੀਓ ਸਟੇਸ਼ਨਸ 'ਤੇ ਇਸ ਫਿਲਮ ਦੇ ਗਾਣੇ ਕਈ ਮਹੀਨੇ ਤੱਕ ਰਿਕੁਐਸਟ ਲਿਸਟ ਵਿੱਚ ਰਹੇ। ਕਈ ਪੁਰਾਣੇ ਮਿਊਜ਼ਿਕ ਕਲੈਕਟਰਸ ਅੱਜ ਵੀ ਫਿਲਮ ਦਾ ਓਰਿਜਨਲ ਵਿਨਾਇਲ ਰਿਕਾਰਡ ਸੰਭਾਲ ਕੇ ਰੱਖਦੇ ਨੇ। ਫਿਲਮ ਦੇ ਇਮੋਸ਼ਨਲ ਸੀਨਸ ਨੂੰ ਨੈਚੁਰਲ ਬਣਾਉਣ ਲਈ ਕਈ ਸੀਕੁਐਂਸਿਸ ਦੇ ਰਿਹਾ

ਦੋਸਤੋ, ਕੁਝ ਫਿਲਮਾਂ ਸਿਰਫ ਆਪਣੇ ਰਿਲੀਜ਼ ਦੇ ਸਮੇਂ ਹੀ ਨਹੀਂ ਬਲਕਿ ਹਰ ਦੌਰ ਵਿੱਚ ਯਾਦ ਰੱਖੀਆਂ ਜਾਂਦੀਆਂ ਨੇ। ਅੱਜ ਅਸੀਂ ਸੁਣ ਰਹੇ ਸੀ ਫਿਲਮ ਸੰਗੀਤ ਦਾ ਪ੍ਰੋਗਰਾਮ ਮੇਰੇ ਹਮਦਮ ਮੇਰੇ ਦੋਸਤ, ਵੀ ਉਹਨਾਂ ਫਿਲਮਾਂ ਵਿੱਚੋਂ ਹੀ ਇੱਕ ਹੈ। ਇਸ ਦੇ ਗੀਤ, ਇਸ ਦੀ ਕਹਾਣੀ ਅਤੇ ਕਲਾਕਾਰਾਂ ਦੀ ਅਦਾਕਾਰੀ ਅੱਜ ਵੀ ਪੁਰਾਣੇ ਸੰਗੀਤ ਦੇ ਸ਼ੌਕੀਨ ਦੇ ਦਿਲਾਂ ਵਿੱਚ ਖਾਸ ਜਗ੍ਹਾ ਰੱਖਦੇ ਹਨ। 9:30 'ਤੇ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ।

ਕਹਿੰਦੇ ਨੇ ਜਿੱਥੇ ਲਫ਼ਜ਼ ਮੁੱਕ ਜਾਣ ਉੱਥੇ ਗਜ਼ਲ ਬੋਲਣਾ ਸ਼ੁਰੂ ਕਰ ਦਿੰਦੀ ਹੈ। ਹਰ ਗਜ਼ਲ ਕਿਸੇ ਦੀ ਯਾਦ, ਕਿਸੇ ਦਾ ਪਿਆਰ, ਕਿਸੇ ਦੀ ਉਮੀਦ ਅਤੇ ਕਿਸੇ ਦੇ ਦਰਦ ਦੀ ਕਹਾਣੀ ਹੁੰਦੀ ਹੈ। ਇਸ ਦੀ ਖੂਬਸੂਰਤੀ ਇਹ ਹੈ ਕਿ ਹਰ ਸੁਣਨ ਵਾਲਾ ਇਸ ਵਿੱਚ ਆਪਣੀ ਹੀ ਜ਼ਿੰਦਗੀ ਦਾ ਕੋਈ ਨਾ ਕੋਈ ਹਿਸਾਬ ਲੱਭ ਵੀ ਲੈਂਦਾ ਹੈ। ਅਗਲੀ ਗਜ਼ਲ ਸੁਣਦੇ ਹਾਂ ਪੰਕਜ ਉਦਾਸ ਦੀ ਆਵਾਜ਼ ਵਿੱਚ।

ਹਰ ਸ਼ਾਮ ਦੀ ਆਪਣੀ ਇੱਕ ਕਹਾਣੀ ਹੁੰਦੀ ਹੈ ਅਤੇ ਹਰ ਕਹਾਣੀ ਨੂੰ ਜੀਵੰਤ ਬਣਾ ਦਿੰਦੇ ਨੇ ਸੁਰ, ਸ਼ਾਇਰੀ ਅਤੇ ਗਜ਼ਲਾਂ। ਤੁਸੀਂ ਸੁਣ ਰਹੇ ਹੋ ਸਾਡੀ ਖਾਸ ਪੇਸ਼ਕਸ਼, ਜਿੱਥੇ ਹਰ ਅਲਫਾਜ਼ ਦਿਲ ਦੀ ਜ਼ੁਬਾਨ ਬਣ ਕੇ ਤੁਹਾਡੇ ਰੂਬਰੂ ਹੋਵੇਗਾ। ਕਹਿੰਦੇ ਨੇ ਚੰਗੀ ਗਜ਼ਲ ਉਹ ਹੁੰਦੀ ਹੈ ਜੋ ਮੁੱਕਣ ਤੋਂ ਬਾਅਦ ਵੀ ਦਿਲ ਵਿੱਚ ਗੂੰਜਦੀ ਰਹਿ ਜਾਵੇ। ਆਸ ਹੈ ਅੱਜ ਦੀ ਮਹਿਫਿਲ ਦੀ ਹਰ ਪੇਸ਼ਕਸ਼ ਤੁਹਾਡੇ ਦਿਲ ਨੂੰ ਵੀ ਇਸੇ ਤਰ੍ਹਾਂ ਚੂ ਜਾਵੇਗੀ। ਅਗਲੀ ਪੇਸ਼ਕਸ਼ ਹੈ, ਅਗਲੀ ਗਜ਼ਲ ਗੁਲਾਮ ਅਲੀ ਦੀ ਆਵਾਜ਼ ਵਿੱਚ।

ਤਾਂ ਦੋਸਤੋ ਕੁਝ ਪਲ ਲਈ ਰੋਜ਼ਮਰ੍ਹਾ ਦੀ ਦੌੜ ਭੱਜ ਤੋਂ ਦੂਰ ਹੋ ਜਾਓ, ਆਪਣੇ ਦਿਲ ਨੂੰ ਸਕੂਨ ਦੇ ਇਹਨਾਂ ਸੁਰਾਂ ਦੇ ਹਵਾਲੇ ਕਰ ਦਿਓ, ਅਤੇ ਆਓ ਮਿਲ ਕੇ ਖਤਮ ਕਰੀਏ ਅੱਜ ਦੇ ਇਸ ਯਾਦਗਾਰ ਗਜ਼ਲਾਂ ਦੀ ਮਹਿਫਿਲ ਨੂੰ, ਜਿੱਥੇ ਹਰ ਪੇਸ਼ਕਸ਼ ਤੁਹਾਡੇ ਦਿਲ ਤੱਕ ਆਪਣੀ ਗੱਲ ਜ਼ਰੂਰ ਪਹੁੰਚਾਏਗੀ। ਇਸ ਪ੍ਰੋਗਰਾਮ ਦੀ ਆਖਰੀ ਗਜ਼ਲ ਜਗਜੀਤ ਸਿੰਘ ਦੀ ਆਵਾਜ਼ ਵਿੱਚ।

ਹੁਣੀ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗਜ਼ਲਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵੱਜ ਰਹੇ ਨੇ, ਪੇਸ਼ ਨੇ ਮੁੱਖ ਖ਼ਬਰਾਂ। ਕੇਂਦਰ ਨੇ 1 ਜੁਲਾਈ ਤੋਂ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਅਤੇ ਵੰਡ 'ਤੇ ਲਾਈਆਂ ਅਸਥਾਈ ਪਾਬੰਦੀਆਂ ਨੂੰ ਹਟਾ ਦਿੱਤੀਆਂ ਨੇ।

ਪੱਛਮੀ ਬੰਗਾਲ ਸਰਕਾਰ ਨੇ ਰਾਜ ਵਿੱਚ ਇਕਸਾਰ ਸਿਵਲ ਜ਼ਾਬਤਾ UCC ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਭਾਰਤੀ ਫਿਲਮ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਉੱਚ ਪੱਧਰੀ ਅਧਿਐਨ ਸਮੂਹ ਦੇ ਗਠਨ ਸਮੇਤ ਦੋ ਅਹਿਮ ਫੈਸਲਿਆਂ ਦਾ ਐਲਾਨ ਕੀਤਾ ਹੈ। ਭਾਰਤ ਨੇ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ। ਹਮਲਿਆਂ ਵਿੱਚ 36 ਨਾਗਰਿਕਾਂ ਦੀ ਮੌਤ ਅਤੇ 163 ਹੋਰ ਜ਼ਖਮੀ। ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਅਵਾਰਾ ਕੁੱਤਿਆਂ ਦੇ ਹਮਲਿਆਂ ਸੰਬੰਧੀ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਜੋ ਅੱਜ ਤੋਂ ਲਾਗੂ ਹੋਣਗੇ। ਖੇਤੀਬਾੜੀ

0: ਦਿੱਤੀ। ਹਮਲਿਆਂ ਵਿੱਚ 36 ਨਾਗਰਿਕਾਂ ਦੀ ਮੌਤ ਅਤੇ 163 ਹੋਰ ਜ਼ਖਮੀ। ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਅਵਾਰਾ ਕੁੱਤਿਆਂ ਦੇ ਹਮਲਿਆਂ ਸੰਬੰਧੀ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਜੋ ਅੱਜ ਤੋਂ ਲਾਗੂ ਹੋਣਗੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਹਰਿਆਣਾ ਦਾ ਦੌਰਾ ਕਰਨਗੇ ਅਤੇ ਖੇਤ ਬਚਾਓ ਅਭਿਆਨ ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣਗੇ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਜੀ ਯਾਤਰਾ ਲਈ ਜੰਮੂ ਕਸ਼ਮੀਰ ਅਤੇ ਪੰਜਾਬ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਨੇ। ਅਮਰੀਕਾ ਅਤੇ ਇਰਾਨ ਹੋਰਮੁਜ਼ ਪਣਜੋੜ 'ਤੇ ਚੱਲ ਰਹੇ ਵਿਵਾਦ 'ਤੇ ਅੱਜ ਕਤਰ ਦੀ ਰਾਜਧਾਨੀ ਦੋਹਾ ਵਿੱਚ ਗੱਲਬਾਤ ਕਰਨਗੇ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸੰਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ 10 ਮੁਲਜ਼ਮਾਂ ਨੂੰ ਹਥਿਆਰਾਂ ਅਤੇ ਵੱਡੀ ਮਿਕਦਾਰ 'ਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ। 1 ਜੁਲਾਈ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਅਤੇ ਤਾਪਮਾਨ ਵਿੱਚ ਗਿਰਾਵਟ ਬਾਰੇ ਅਲਰਟ ਜਾਰੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੈਲੋ ਫਰਮਾਇਸ਼ ਦੇ ਪ੍ਰੋਗਰਾਮ ਲਈ ਥੋੜ੍ਹਾ ਇੰਤਜ਼ਾਰ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ। ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।
0: ਹੈਲੋ ਫਰਮਾਇਸ਼ ਸੁਣਨ ਵਾਲਿਆਂ ਨੂੰ ਅੰਜਨਾ ਜੱਗਾ ਦੀ ਨਮਸਕਾਰ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਆਪਣੇ ਮਨ ਪਸੰਦੀਦਾ ਗੀਤ। ਸਾਨੂੰ ਫੋਨ ਕਰਨਾ ਹੈ 0181 23 42 173। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਖੂਬਸੂਰਤ ਜਿਹੇ ਗੀਤ ਦੇ ਨਾਲ, ਅਰਿਜੀਤ ਸਿੰਘ ਦੀ ਆਵਾਜ਼ ਵਿੱਚ।

0: अवतार सिंह बिलिंग दे नावल होया देश पराया ते आधारित ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਤੇ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ

0: ਸਤਿ ਸ਼੍ਰੀ ਅਕਾਲ ਪੰਜਾਬੀਓ। ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਂ ਤੇ ਘਰ ਘਰ ਨਿਆਂ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਪ੍ਰੋਗਰਾਮ ਚੱਲ ਰਿਹਾ ਜੀ, ਹੈਲੋ ਫਰਮਾਇਸ਼। ਤੁਸੀਂ ਵੀ ਆਪਣਾ ਫੇਵਰੇਟ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਕਾਲ ਕਰੋ 0181-23-42-173। ਦੇਖਦੇ ਆ ਅਗਲੇ ਕਾਲਰ ਕੌਣ ਹੈ ਸਾਡੇ। ਹੈਲੋ ਜੀ, ਕੌਣ ਗੱਲ ਕਰ ਰਿਹਾ ਹੈ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਹੈ ਜੀ। ਹੋਰ ਤੁਸੀਂ ਕੀ ਕਰਦੇ ਹੋ?
3: ਹਾਂਜੀ, ਪ੍ਰੋਗਰਾਮ ਸਮਝਾਂ ਹੀ ਹੋ ਰਿਹਾ ਕਿ ਕਰਨਾ ਹੋਣਾ।
2: ਅੱਛਾ, ਪੂਰੀ ਦਿਨ ਚਰਿਆ ਵਿੱਚ ਤੁਹਾਡਾ ਆਪਣਾ ਕੀ ਕੰਮ ਕਰ ਹੈ?
3: ਹੈ?
2: ਆਪਣੀ ਦਿਨ ਚਰਿਆ ਦੇ ਵਿੱਚ ਆਪਣਾ ਕੀ ਕੰਮ ਕਰ ਹੈ? ਰੋਜ਼ੀ ਰੋਟੀ ਲਈ ਕੀ ਕਰਦੇ ਹੋ?
3: ਮੈਂ ਜੀ ਆਪਣੇ ਰਿਟਾਇਰ ਹੋਣ ਦਾ ਜਦੋਂ ਲੋਕ ਨਿਰਮਾਣ ਵਿਭਾਗ ਤੋਂ ਜੀ।
2: ਅੱਛਾ ਜੀ, ਤੁਸੀਂ ਸਾਡਾ ਪ੍ਰੋਗਰਾਮ ਰੋਜ਼ ਸੁਣਦੇ ਹੋ?
3: ਹਾਂ ਜੀ, ਇਹਤੇ ਬਿਨਾਂ ਖੜੇ ਨਹੀਂ ਛੁੱਟਦਾ ਜੀ ਪ੍ਰੋਗਰਾਮ ਸੁਣਨ ਤੇ ਬਿਨਾਂ ਦਿਲ ਲੱਗ ਰਹਿੰਦਾ ਜੀ।
2: ਵਧੀਆ ਲੱਗਦਾ ਪ੍ਰੋਗਰਾਮ ਸੁਣਨਾ?
3: ਬਹੁਤ
2: ਬਹੁਤ ਸ਼ੁਕਰੀਆ, ਸਵਾਗਤ ਸੀ ਤੁਹਾਡਾ। ਹੋਰ ਜੀ, ਕਿਹੜਾ ਗਾਣਾ ਸੁਣਨਾ ਚਾਹੁੰਦੇ
3: ਹੋ?
2: ਠੀਕ ਹੈ ਜੀ, ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਇੰਜੋਏ ਕਰਦੇ ਆ ਆ ਗੀਤ।

0: प्रोग्राम चल रहा है जी। हेलो फरमाइश, मीडियम वेव 343.6 मीटर यानी 873 किलो हर्ट्ज से आकाशवाणी है। देखते हैं अगले कॉल किस दी आई है। हेलो नमस्कार जी।
1: हेलो मैडम जी, नमस्कार जी।
0: की हाल चाल है
1: मैडम जी? मैं पॉल बोलदा सराबा नगर जलंधर तो जी।
0: हाँ जी जी, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ, ਬਹੁਤ ਬਹੁਤ ਧੰਨਵਾਦ ਜੀ।
0: ਠੀਕ ਹੈ ਜੀ, ਹੋਰ ਕੀ ਕਰਦੇ ਹੋ ਤੁਸੀਂ?
1: ਹਾਂਜੀ,
0: ਹੋਰ ਕੀ ਕੰਮ-ਕਾਰ ਕਰਦੇ ਹੋ ਤੁਸੀਂ?
1: ਸਾਡੀ ਮੈਡਮ ਜੀ ਪੇਂਟ ਦੀ ਸ਼ੌਪ ਆ, ਨਾਲ ਮੈਂ ਠੇਕੇਦਾਰੀ ਕਰਦਾ।
0: ਠੀਕ ਹੈ ਜੀ, ਤੁਸੀਂ ਸਾਡੇ ਸਰੋਤਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ?
1: ਬਸ ਇਹੋ ਹੀ ਹੈ ਜੀ, ਸੁਨੇਹਾ ਦੇਣਾ ਚਾਹੁੰਦੇ ਵੀ ਜਿਵੇਂ ਹੁਣ ਬਰਸਾਤ ਸ਼ੁਰੂ ਹੋ ਗਈ ਆ ਤਾਂ ਬਰਸਾਤ ਦੇ ਵਿੱਚ ਕੋਈ ਨਾ ਕੋਈ ਪੇੜ ਜ਼ਰੂਰ ਲਾਉਣਾ ਚਾਹੀਦਾ ਆ।
0: ਹਾਂਜੀ,
1: ਜਿਵੇਂ ਆਪਾਂ ਪਤਾ ਹੈ ਕਿ ਗਲੋਬਲ ਵਾਰਮਿੰਗ ਹੈ ਤਾਂ ਉਹਦੇ ਹਿਸਾਬ ਨਾਲ ਪੋਲਿਊਸ਼ਨ ਵੱਧ ਰਿਹਾ, ਤੇ ਸਾਨੂੰ ਕੋਈ ਨਾ ਕੋਈ ਇੱਕ ਅੱਧਾ ਜ਼ਰੂਰ ਪੇੜ ਲਾਉਣਾ ਚਾਹੀਦਾ। ਅਗਰ ਪੇੜ ਨਹੀਂ ਲਾ ਸਕਦੇ
0: ਹਾਂਜੀ
1: ਤਾਂ ਜਿਹੜਾ ਸਾਡੇ ਕੋਲ ਜਿੱਦਾਂ ਅੱਜ ਕੱਲ੍ਹ ਅੰਬ ਖਾਂਦੇ ਆ ਜਾਂ ਜਾਮਣ ਖਾਂਦੇ ਆ ਜਾਂ ਅਮਰੂਦ ਆ ਜਾਂ ਹੋਰ ਕੋਈ ਗੁਟਲੀਦਾਰ ਪੇੜ ਖਾਂਦੇ ਆ
0: ਜਾਂ
1: ਫਲ ਖਾਂਦੇ ਕੋਈ ਵੀ,
0: ਜੀ
1: ਤੇ ਉਹਨਾਂ ਨੂੰ ਸਾਨੂੰ ਕੂੜੇ ਸੁੱਟਣ ਦੀ ਬਜਾਏ ਸਾਨੂੰ ਨਾ ਉਹਨਾਂ ਨੂੰ ਜਾਂਦੇ ਜਾਂਦੇ ਰੋਡ ਦੇ ਉੱਪਰ ਸੁੱਟ ਦਿਓ, ਅਗਰ ਕਿਤੇ ਪਾਸੇ ਕਿਸੇ ਜਗ੍ਹਾ ਹੈਗੀ ਤਾਂ ਉੱਥੇ ਦੱਬ ਦਿਓ, ਨਹੀਂ ਤਾਂ ਰੋਡ ਦੇ ਉੱਪਰ ਸੁੱਟ ਦਿਓ। ਤੇ ਤਾਂ ਵੀ ਜੇ 40-50 ਵੀ ਸੁੱਟੇ ਹੋਊਗੇ ਤਾਂ ਵਿੱਚੋਂ ਇੱਕ ਦੋ ਵੀ ਉੱਗ ਗਏ ਤਾਂ ਕੁਛ ਨਾ ਕੁਛ ਤਾਂ ਪੋਲਿਊਸ਼ਨ ਨੂੰ ਫਰਕ ਪਊਗਾ ਜੀ।
0: ਬਿਲਕੁਲ ਜੀ ਬਿਲਕੁਲ, ਜਾਣੇ ਅਣਜਾਣੇ ਅਸੀਂ ਕਿਸੇ ਵੀ ਤਰ੍ਹਾਂ ਆਪਣੀ ਕੁਦਰਤ ਨੂੰ ਥੋੜਾ ਜਿਹਾ ਯੋਗਦਾਨ ਤਾਂ ਦੇਣਾ ਹੀ ਚਾਹੀਦਾ ਹੈ। ਕਿਹੜਾ ਗੀਤ
1: ਸਾਨੂੰ
0: ਸੁਣਨਾ
1: ਕੁਛ ਨਾ ਕੁਛ ਆਪਣਾ ਯੋਗਦਾਨ ਦੇਣਾ ਬਹੁਤ ਜ਼ਰੂਰੀ ਹੈ ਜੀ,
0: ਬਹੁਤ ਜ਼ਿਆਦਾ ਜ਼ਰੂਰੀ ਹੈ।
1: ਹਾਂਜੀ,
0: ਹੋਰ ਕਿਹੜਾ ਗੀਤ ਸੁਣਨਾ ਚਾਹੋਗੇ ਅੱਜ?
1: ਗੀਤ ਮੈਡਮ ਸੁਣਾ ਦਿਓ, ਫਿਲਮ ਦਾ ਨਾਂ ਹੈ ਹਮਰਾਜ ਤੇ ਗੀਤ ਦੇ ਬੋਲਿਆ ਤੂੰ ਮਗਰ ਸਾਥ ਦੇਣੇ ਕਾ ਵਾਅਦਾ ਕਰੋ ਮੈਂ ਯੂੰ ਹੀ ਮਸਤ ਨਗਮੇ ਸੁਣਾ।
0: ਠੀਕ ਹੈ ਜੀ, ਇੰਜੋਏ ਕਰਦੇ ਹਾਂ ਮੋਹਿੰਦਰ ਕਪੂਰ ਦੀ ਆਵਾਜ਼ ਵਿੱਚ ਇਹ ਗੀਤ।

0: ਹਾਂ ਹੁਣ 4-5 ਦਿਨ ਹੋਏ, 2-3 ਘੰਟੇ ਗਰਮੀ ਪੈਂਦੀ ਰਹੀ, ਅੱਜ ਸੁਬਹਾ ਦੀ ਹਵਾ ਖਿੱਲੀ ਜਾਂਦੀ।
1: ਠੀਕ ਹੈ ਜੀ, ਤੁਸੀਂ ਸਾਡੇ ਸਰੋਤਿਆਂ
0: ਹਾਂਜੀ
1: ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਸਰੋਤਿਆਂ ਤੋਂ ਸੁਨੇਹਾ ਇਹੀ ਦੇਣਾ ਚਾਹੂੰਗਾ ਜੀ, ਗਰਮੀ ਬਹੁਤ ਜ਼ਿਆਦਾ, ਆਪਣਾ ਧਿਆਨ ਰੱਖੋ।
1: ਹਾਂਜੀ,
0: ਤੇ ਬਾਕੀ ਜਿਹੜੇ ਪੰਛੀ ਉਹਨਾਂ ਵਾਸਤੇ ਪਾਣੀ, ਚੂਗਾ, ਬਾਹਰ ਜਿਹੜੇ ਡੰਗਰ ਵਿਚਾਰੇ ਅਵਾਰਾ ਕੁੱਤੇ ਵਗੈਰਾ ਫਿਰਦੇ ਆ,
1: ਬਿਲਕੁਲ
0: ਉਹਨਾਂ ਨੂੰ ਪਾਣੀ ਦਾ ਪ੍ਰਬੰਧ ਕਰਕੇ ਰੱਖੋ, ਤੇ ਬਿਨਾਂ ਕੰਮ ਤੋਂ ਜ਼ਿਆਦਾ ਗਰਮੀ ਦੇ ਵਿੱਚ ਬਾਹਰ ਨਾ ਜਾਓ, ਇਹੀ ਹੋ ਸਕਦਾ ਜੀ।
1: ਬਿਲਕੁਲ
0: ਤੇ ਨਿੰਬੂ ਪਾਣੀ ਵੱਧ ਤੋਂ ਵੱਧ ਪੀਓ, ਸਾਦਾ ਪਾਣੀ ਵੱਧ ਤੋਂ ਵੱਧ ਪੀਓ, ਧੁੱਪ ਜਾਣ ਤੋਂ ਪਰਹੇਜ਼ ਕਰੋ ਜੇ ਸਰਦਾ ਤਾਂ।
1: ਹਾਂਜੀ,
0: ਹਾਂਜੀ,
1: ਕਿਹੜਾ ਗਾਣਾ ਸੁਣਨਾ ਚਾਹੋਗੇ ਅੱਜ?
0: ਗਾਣਾ ਭੈਣ ਜੀ ਸੁਣਾ ਦਿਓ ਜੀ, ਅੱਜ ਹਮਰਾ ਆਪਣੇ ਰਾਜਾ ਰੰਗ ਵਾਲਾ ਗਾਣਾ ਹੈਗਾ ਜੀ, ਲਤਾ ਜੀ ਦੀ ਆਵਾਜ਼ 'ਚ, ਮੇਰਾ ਨਾਮ ਹੈ ਚਮੇਲੀ।
1: ਠੀਕ ਹੈ ਜੀ, ਸੁਣਦੇ ਹਾਂ ਜੀ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਵਿੱਚ ਇਹ ਗੀਤ।

0: ਪਿਆਰ ਦੀ ਗੱਲ ਹੋਵੇ ਜਾਂ ਦੋਸਤੀ ਦੀ, ਮਿਊਜ਼ਿਕ ਹਰ ਸ਼ਬਦ ਨੂੰ ਪੂਰਾ ਕਰ ਦਿੰਦੀ ਹੈ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੌਣ ਹੈ। ਹੈਲੋ ਜੀ, ਕੌਣ ਗੱਲ ਕਰ ਰਿਹਾ ਹੈ?
1: ਹੈਲੋ,
0: ਨਮਸਕਾਰ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਵਿੱਚ। ਹੈਲੋ ਫਰਮਾਇਸ਼, ਕੌਣ ਗੱਲ ਕਰ ਰਿਹਾ ਹੈ?
1: ਹਾਂਜੀ ਨਮਸਕਾਰ ਜੀ, ਮੈਂ ਰਾਕੇਸ਼ ਕੁਮਾਰ ਬੋਲਦਾ ਜੀ, ਮਲੇਰਕੋਟ ਦੇ ਤੋਂ।
0: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਵਿੱਚ।
1: ਧੰਨਵਾਦ ਜੀ, ਤੁਹਾਡਾ ਵੀ ਸਵਾਗਤ ਹੈ, ਤੁਹਾਡਾ ਪਹਿਲਾ ਦਿਨ ਹੈ।
0: ਹਾਂਜੀ, ਹੋਰ ਤੁਸੀਂ
1: ਹਾਂਜੀ,
0: ਕੀ ਕਰਦੇ ਹੋ?
1: ਅਸੀਂ ਫੈਕਟਰੀ ਵਿੱਚ ਕੰਮ ਕਰਦੇ ਹਾਂ ਜੀ।
0: ਅੱਛਾ ਜੀ, ਤੁਸੀਂ ਸਾਡੇ ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਬਸ ਜੀ, ਜਿਹੜੇ ਆਪਾਂ ਆਪਸ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ, ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ।
0: ਬਿਲਕੁਲ,
1: ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਾਂ ਨੂੰ ਇੱਕ ਦੂਜੇ ਦੇ
0: ਮੁਸੀਬਤ ਵਿੱਚ ਹਰ ਕਿਸੇ ਦੇ ਕੰਮ ਆਉਣਾ ਹੀ ਚਾਹੀਦਾ।
1: ਹਾਂਜੀ ਹਾਂਜੀ ਹਾਂਜੀ।
0: ਕਿਹੜਾ ਗੀਤ ਸੁਣਨਾ ਚਾਹੋਗੇ?
1: ਫਿਲਮ ਹੈ ਜੀ, ਰੋਟੀ ਦਾ ਗੀਤ ਸੁਣਾ ਰਹੇ ਹੋ ਤੁਸੀਂ? ਜੇ ਗੀਤ ਮਿਲ ਗਿਆ,
0: ਹਾਂਜੀ ਗੀਤ ਮਿਲ ਗਿਆ ਜੀ ਤੁਹਾਡਾ।
1: ਜੇ ਤਾਂ ਉਹ ਸੁਣਾ ਦੇ, ਕੋਈ ਹੋਰ ਸੁਣਾ ਦੇ।
0: ਠੀਕ ਹੈ ਜੀ, ਰੋਟੀ ਫਿਲਮ ਦਾ ਗਾਣਾ
1: ਠੀਕ ਹੈ,
0: ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ।

ਪ੍ਰੋਗਰਾਮ ਚੱਲ ਰਿਹਾ ਹੈ ਜੀ ਹੈਲੋ ਫਰਮਾਇਸ਼ ਰੇਡੀਓ 'ਤੇ ਤੁਸੀਂ ਅਤੇ ਰੇਡੀਓ 'ਤੇ ਤੁਹਾਡੀ ਫਰਮਾਇਸ਼ ਇੱਕ ਪਰਫੈਕਟ ਕੰਬੀਨੇਸ਼ਨ ਹੈ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੌਣ ਹੈ। ਹੈਲੋ ਜੀ, ਨਮਸਕਾਰ ਜੀ। ਹੈਲੋ, ਲੱਗਦਾ ਫੋਨ ਕੱਟ ਦਿੱਤਾ ਉਹਨਾਂ ਨੇ। ਤਾਂ ਉਹਨਾਂ ਦੀ ਫਰਮਾਇਸ਼ ਦਾ ਗਾਣਾ ਅਸੀਂ ਚਲਾ ਦਿੰਦੇ ਹਾਂ, ਇੰਜੋਏ ਕਰਦੇ ਹਾਂ ਮੰਨਾ ਡੇ ਦੀ ਆਵਾਜ਼ ਵਿੱਚ ਇਹ ਗੀਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਚੱਲ ਰਿਹਾ ਹੈ ਜੀ, ਹੈਲੋ ਫਰਮਾਇਸ਼, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੌਣ ਹੈ। ਹੈਲੋ ਜੀ, ਕੌਣ ਗੱਲ ਕਰ ਰਿਹਾ? ਨਮਸਕਾਰ ਜੀ, ਕੌਣ ਗੱਲ ਕਰ ਰਿਹਾ ਜੀ?
2: ਹੈਲੋ
1: ਹੈਲੋ, ਨਮਸਕਾਰ ਜੀ, ਕੌਣ ਗੱਲ ਕਰ ਰਿਹਾ?
2: ਮੈਮ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
2: ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਦੀਆਂ ਕੌਰ ਦੇ, ਜ਼ਿਲ੍ਹਾ ਲੁਧਿਆਣਾ ਜੀ।
1: ਠੀਕ ਹੈ ਜੀ, ਹੋਰ ਕੀ ਹਾਲ ਚਾਲ ਹੈ ਆਪਣੇ?
2: ਹਾਲ ਚਾਲ ਬਹੁਤ ਵਧੀਆ ਮੈਮ, ਫੋਨ ਤੇ ਆਵਾਜ਼ ਨਹੀਂ ਆ ਰਹੀ, ਰੇਡੀਓ ਤੇ ਸੁਣ ਕੇ ਗੱਲ ਕਰ ਰਿਹਾ ਜੀ।
1: ਠੀਕ ਹੈ ਜੀ, ਹੋਰ ਕੀ ਕਰ ਰਹੇ ਸੀ?
2: ਮੈਮ ਆਪਣੇ ਪ੍ਰੋਗਰਾਮ ਦਾ ਵੀ ਆਨੰਦ ਲੈ ਰਹੇ ਸੀ।
1: ਠੀਕ ਹੈ ਜੀ, ਹੋਰ ਕੀ ਕੰਮ ਕਾਰ ਕਰਦੇ ਹੋ ਤੁਸੀਂ?
2: ਮੈਂ ਖੇਤੀਬਾੜੀ ਕਰਦਾ ਜੀ।
1: ਠੀਕ ਹੈ, ਮੌਸਮ ਦਾ ਕੀ ਹਾਲ ਚਾਲ ਹੈ?
2: ਮੌਸਮ ਬਦਲਵਾਈ ਹੋਈ ਹੈ ਜੀ।
1: ਬਾਰਿਸ਼ ਹੋਏਗੀ?
2: ਹੈਜੀ,
1: ਬਾਰਿਸ਼ ਹੋਏਗੀ।
2: ਦੇਖੋ ਜੀ, ਹੁਣ ਤਾਂ ਪਰਮਾਤਮਾ ਨੂੰ ਪਤਾ ਜੀ।
1: ਠੀਕ ਹੈ ਜੀ, ਤੁਸੀਂ ਸਾਡੇ ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
2: ਮੈਮ ਸਰੋਤਿਆਂ ਨੂੰ ਸੁਨੇਹਾ ਆਪਣਾ ਇਹੀ ਹੈ, ਲੜ ਚੜ ਕੇ ਰਹੋ ਜੀ, ਹੰਕਾਰ ਨਾ ਕਰੋ ਕਿਸੇ ਗੱਲ ਦਾ, ਪਤਾ ਨਹੀਂ ਇੱਥੇ ਪਰਮਾਤਮਾ ਨੇ ਕਦੋਂ ਲੈ ਜਾਣਾ।
1: ਸਹੀ ਗੱਲ ਹੈ, ਦੋ ਘੜੀ ਜਿਹੜੀ ਹੈ ਹੱਸ ਖੇਡ ਕੇ ਜੀ ਲੈਣੀ ਚਾਹੀਦੀ ਹੈ।
2: ਹਾਂਜੀ ਹਾਂਜੀ,
1: ਕਿਹੜਾ ਗੀਤ ਸੁਣਨਾ ਚਾਹੋਗੇ?
2: ਮੈਮ ਜੀ ਗਾਣਾ ਆਪਾਂ ਸੁਣਨਾ ਜੀ, ਪ੍ਰੇਮ ਰੋਗ ਦਾ, ਜਾਓ ਮੇਰੇ ਯਾਰ ਕੋ ਬੁਲਾਓ।
1: ਠੀਕ ਹੈ ਜੀ, ਤਾਂ ਲਓ ਜੀ ਇੰਜੋਏ ਕਰਦੇ ਹਾਂ ਗੀਤ ਪ੍ਰੇਮ ਰੋਗ ਫਿਲਮ ਚੋਂ।

ਗੌਰਵ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਔਰ ਇਹ ਧਮਕ ਸਿਰਫ ਜਲੰਧਰ 'ਚ ਨਹੀਂ ਪੈ ਰਹੀ, ਇਹ ਪੈ ਰਹੀ ਹੈ ਪੂਰੇ ਵਰਲਡ ਦੇ ਵਿੱਚ, ਜਿੱਥੇ ਜਿੱਥੇ ਆਕਾਸ਼ਵਾਣੀ ਦੀ ਸੇਵਾਵਾਂ ਜਾ ਰਹੀਆਂ। ਔਰ ਹੁਣ ਤਾਂ ਹਰ ਜਗ੍ਹਾ 'ਤੇ ਜਾ ਰਹੀਆਂ, ਕਿਉਂਕਿ ਹੁਣ ਤੁਸੀਂ ਸਾਡੇ ਸਾਰੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ, ਔਰ ਨਾਲੇ ਹੀ ਨਿਊਜ਼ ਔਨ AIR ਐਪ ਇਹਨੂੰ ਵੀ ਡਾਊਨਲੋਡ ਕਰਕੇ ਤੁਸੀਂ ਸਾਡੇ ਸਾਰੇ ਦੇ ਸਾਰੇ ਪ੍ਰੋਗਰਾਮ, ਭਾਵੇਂ ਤੁਸੀਂ ਕੈਨੇਡਾ ਬੈਠੇ ਹੋ, ਭਾਵੇਂ ਅਮਰੀਕੇ ਬੈਠੇ ਹੋ, ਭਾਵੇਂ UK ਬੈਠੇ ਹੋ, ਜਿੱਥੇ ਤੁਸੀਂ ਹੋ, ਬੈਠੇ ਹੋ, ਖੜ੍ਹੇ ਹੋ, ਸੁੱਤੇ ਹੋ, ਦੋਤਿਆਂ ਨੂੰ, ਪੋਤਿਆਂ ਨੂੰ, ਬੈਠਿਆਂ ਨੂੰ, ਖਲੋਤਿਆਂ ਨੂੰ, ਤਾਂ ਨਹਾਤਿਆਂ ਨੂੰ ਅਤੇ ਧੋਤਿਆਂ ਨੂੰ, ਸਾਰਿਆਂ ਨੂੰ ਗੌਰਵ ਦੀ ਪਿਆਰ ਭਰੀ ਨਮਸਕਾਰ। ਤਾਂ ਲਓ ਜੀ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ। ਪਹਿਲਾ ਜਿਹੜਾ ਮੈਸੇਜ ਮੇਰੇ ਕੋਲ ਆਇਆ ਮਹਾਰਾਸ਼ਟਰ ਤੋਂ, ਵਿਜੇ ਸੁਲਕਰ, ਰਤਨਮਾਲਾ, ਓਮ ਕੁਮਾਰ, ਆਰਤੀ ਸੁਲਕਰ, ਇਹਨਾਂ ਨੇ ਬਹੁਤ ਸਾਰਾ ਪਿਆਰ ਭੇਜਿਆ ਔਰ ਕਹਿੰਦੇ ਨੇ ਪੰਜਾਬੀ ਗੀਤ ਜ਼ਰੂਰ ਚਲਾ ਦਿਓ ਔਰ ਸਾਡਾ ਨਾਮ ਸ਼ਾਮਿਲ ਕਰ ਲਓ। ਲਓ ਜੀ ਕਰ ਦਿੱਤਾ। ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ, ਹੈਬੋਵਾਲ ਕਲਾਂ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ, ਬਿਲਕੁਲ ਜੀ, ਔਰ ਇਹਨਾਂ ਨੇ ਆਪਣੀ ਹਾਜ਼ਰੀ ਲਵਾ ਲਈ ਹੈ, ਤੁਸੀਂ ਵੀ ਲਵਾ ਲਓ। ਸਤਿ ਸ਼੍ਰੀ ਅਕਾਲ ਜੀ ਬਲਿੰਦਰ ਸਰਾਂ, ਗੁਰਨਾਮ ਨਾਲ ਇਹਨਾਂ ਦੇ, ਰਮਨਦੀਪ ਹੈ, ਮਨਿੰਦਰ ਹੈ, ਗੁਨਤਾਸ਼, ਔਰ ਮੋਰਜੜ ਸਿੱਖਾਂ ਸਿੱਥਾਂ ਮਾਫ਼ ਕਰਨਾ, ਹਨੂੰਮਾਨਗੜ੍ਹ ਤੋਂ ਇਹਨਾਂ ਨੇ ਮੈਸੇਜ ਕੀਤਾ, ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਨੇ ਗੀਤ ਕੋਈ ਵੀ ਚਲਾ ਦਿਓ, ਧਮਕ ਜਲੰਧਰ ਪੈਂਦੀ ਪ੍ਰੋਗਰਾਮ। ਗੌਰਵ ਜੀ ਬਹੁਤ ਬਹੁਤ ਨਮਸਕਾਰ ਤੁਹਾਨੂੰ। ਸਿਧਾਰਥ ਨਗਰ ਦਯਾਪੁਰ ਭਾਬਲੀ ਤੋਂ ਗਜਾਨੰਦ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ, ਅਸ਼ੋਕ ਯੇਲੇ ਔਰ ਸਾਰਾ ਦਾ ਸਾਰਾ ਯੇਲੇ ਪਰਿਵਾਰ। ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ, ਚਤਰਥ, ਅਰਨਵ, ਲਾਜਵੰਤੀ, ਅਨੀਤਾ, ਰਾਣੀ, ਇਹ ਕਹਿੰਦੇ ਨੇ ਗੀਤ ਕੋਈ ਵੀ ਚਲਾ ਦਿਓ, ਬਸ ਗੀਤ ਦੇ ਨਾਲ ਨਾਲ ਸਾਡੇ ਨਾਮ ਸ਼ਾਮਿਲ ਕਰ ਲਓ। ਕਰ ਲਏ ਜੀ। ਖੁਸ਼ਨੁਮਾ ਗੀਤ ਕਹਿੰਦੇ ਕੋਈ ਚਲਾ ਦਿਓ ਗੀਤ। ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਿਊ ਦਿੱਲੀ। ਲਓ ਜੀ ਖੁਸ਼ਨੁਮਾ ਗੀਤ ਹੀ ਚਲਾਵਾਂਗੇ। ਅਤੇ ਇਹ ਸਾਰਿਆਂ ਦੀ ਫਰਮਾਇਸ਼ ਦੇ ਉੱਤੇ ਪਹਿਲਾ ਗੀਤ ਚਲਾਉਣ ਜਾ ਰਹੇ ਹਾਂ ਅੱਜ ਦੇ ਪ੍ਰੋਗਰਾਮ ਦਾ। ਪਹਿਲਾ ਗੀਤ ਸਤਿੰਦਰ ਸਰਤਾਜ ਦਾ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਔਰ ਤੁਹਾਡਾ ਰੇਡੀਓ ਬਿਜਲੀ ਗੌਰਵ ਤੁਹਾਡੇ ਨਾਲ ਹੈ। ਬਹੁਤ ਸਾਰੇ ਮੈਸੇਜ ਸਾਡੇ ਕੋਲ ਪਹੁੰਚ ਚੁੱਕੇ ਨੇ ਜਿਨ੍ਹਾਂ ਨੇ ਵੀ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਸਾਡੇ ਵਟਸਐਪ ਨੰਬਰ 94-655-36-077 ਜੀ ਹਾਂ ਇਸ ਨੰਬਰ 'ਤੇ ਕੀਤੇ ਸਨ ਔਰ ਪੜ੍ਹਨ ਜਾ ਰਿਹਾ ਜੀ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਮਹਿਪ੍ਰੀਤ ਕੌਰ ਔਰ ਉਹਨਾਂ ਦੇ ਬਹੁਤ ਸਾਰੇ ਸਾਥੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਔਰ ਗੀਤ ਤੁਹਾਡਾ ਸ਼ਾਮਿਲ ਕਰ ਲਿਆ, ਤੁਹਾਡਾ ਨਾਮ ਵੀ ਸ਼ਾਮਿਲ ਕਰ ਰਿਹਾ। ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਸਾਡੇ ਨਾਲ ਸਾਡੇ ਨਿਯਮਿਤ ਸਰੋਤਾ ਜੁੜ ਗਏ ਨੇ, ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਦਵੀਨ ਗਰੋਵਰ, ਵਿਕਰਮਜੀਤ ਸਿੰਘ, ਅਨਮੋਲ ਸਿੰਘ, ਪਵਨੀਤ ਗਰੋਵਰ, ਬ੍ਰੈਂਪਟਨ ਕੈਨੇਡਾ ਤੋਂ ਨਿਖਿਲ ਨਿਤਿਨ ਅਤੇ ਮਹਿਰੀਨ ਭਾਟੀਆ, ਔਰ ਕਹਿੰਦੇ ਨੇ ਰਿਸਪੈਕਟਿਡ ਸਰ ਪਲੀਜ਼ ਪਲੇ ਐਨੀ ਸੌਂਗ ਔਨ ਆਰ ਰਿਕੁਐਸਟ। ਦੇਖੋ ਜੀ, ਤੁਹਾਡੀ ਰਿਕੁਐਸਟ 'ਚ ਆਪਾਂ ਸੌਂਗ ਤਾਂ ਪਲੇ ਕਰ ਰਹੇ ਹਾਂ, ਪਰ ਜੇ ਤੁਸੀਂ ਇਹੀ ਮੈਸੇਜ ਪੰਜਾਬੀ ਦੇ ਵਿੱਚ ਕਰੋ ਤਾਂ ਮੈਂ ਕਿਹਾ ਮਜ਼ਾ ਹੀ ਆ ਜਾਏ। ਪਿੰਡ ਘਮੰਡੀਆਂ ਸੂਰਤਗੜ੍ਹ ਤੋਂ ਜਗਦੀਸ਼ ਟੁਕੀਆ, ਪ੍ਰੋਮਿਲਾ, ਜੋਤੀ, ਸਰਿਤਾ, ਅਮਨਾ, ਸਾਇਨਾ, ਦੋਹਤੀ,

ਈਵਾ ਧਾਰਨੀਆਂ ਲਓ ਜੀ, ਅਲੱਗ ਅਲੱਗ ਨਾਮ ਔਰ ਅਲੱਗ ਅਲੱਗ ਜਦੋਂ ਪ੍ਰਾਂਤਾਂ ਤੋਂ ਸਾਨੂੰ ਮੈਸੇਜ ਆਉਂਦੇ ਆ ਨਾ, ਤਾਂ ਬਹੁਤ ਚੰਗਾ ਲੱਗਦਾ ਕਿ ਪੰਜਾਬੀ ਮਾਂ ਬੋਲੀ ਅਲੱਗ ਅਲੱਗ ਘਰਾਂ ਦੇ ਵਿੱਚ ਬੋਲੀ ਜਾਂਦੀ ਹੈ, ਜਿੱਥੇ ਜਿੱਥੇ ਵੀ ਪੰਜਾਬੀ ਨੇ ਔਰ ਜਿੱਥੇ ਜਿੱਥੇ ਪੰਜਾਬੀ ਨਹੀਂ ਵੀ ਨੇ, ਉਹ ਵੀ ਪੰਜਾਬੀ ਗੀਤਾਂ ਦੇ ਰਾਹੀਂ ਪੰਜਾਬੀ ਨੂੰ ਬਹੁਤ ਮਾਣ ਦਿੰਦੇ ਨੇ। ਔਰ ਜਦੋਂ ਗੱਲ ਮਾਣ ਦੀ ਆਉਂਦੀ ਹੈ ਨਾ, ਤਾਂ ਗੁਰਦਾਸ ਮਾਨ ਸਾਹਿਬ ਦੀ ਗੱਲ ਯਾਦ ਆ ਜਾਂਦੀ ਹੈ। ਔਰ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਚਾਹੁੰਦੇ ਨੇ, ਦਾਦਰੀ ਗੇਟ ਭਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਕਪਿਲ, ਕੁਨਾਲ ਮਹਿਰਾ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਲਓ ਜੀ, ਤੁਸੀਂ ਹੁਣ ਜੇ ਗੁਰਦਾਸ ਮਾਨ ਸਾਹਿਬ ਨੂੰ ਹੀ ਆਵਾਜ਼ ਮਾਰ ਲਈ ਹੈ, ਤਾਂ ਫਿਰ ਉਹਨਾਂ ਨੂੰ ਆਵਾਜ਼ ਮਾਰਨੀ ਪੈਣੀ ਹੈ, ਕਿਉਂਕਿ ਮਾਨਾਂ ਦੇ ਮਾਨ ਨੇ ਗੁਰਦਾਸ ਮਾਨ ਸਾਹਿਬ। ਔਰ ਜਦੋਂ ਜਦੋਂ ਵੀ ਕੋਈ ਵੀ ਇਹਨਾਂ ਦਾ ਗੀਤ ਆਉਂਦਾ ਹੈ ਨਾ, ਤਾਂ ਹਰ ਬੰਦਾ ਬਹਿ ਕੇ ਆਰਾਮ ਨਾਲ ਇਤਮਾਨ ਦੇ ਨਾਲ ਉਹ ਗੀਤ ਸੁਣਦਾ, ਅਤੇ ਉਹ ਫਿਰ ਅਸੀਂ ਵੀ ਇਸ ਗੀਤ ਦਾ ਲੁਤਫ ਲਈਏ, ਉਹਨਾਂ ਦਾ ਉਹ ਗੀਤ ਜਿਹੜਾ ਹਮੇਸ਼ਾ ਦੇ ਲਈ ਅਮਰ ਹੈ। ਔਰ ਜਦੋਂ ਵੀ ਉਹ ਗੀਤ ਚੱਲਦਾ ਹੈ, ਤਾਂ ਪਰਾਂਦੇ ਜਿਹੜੇ ਨੇ ਆਪਣੇ ਆਪ ਖੋਲ੍ਹੀ ਜਾਂਦੇ ਨੇ। ਮੈਨੂੰ ਉਮੀਦ ਹੈ ਤੁਸੀਂ ਸਮਝ ਗਏ ਹੋਗੇ ਕਿ ਕਿਹੜੀ ਗੀਤ ਦੀ ਗੱਲ ਕਰਦਾ। ਜੇ ਨਹੀਂ ਸਮਝੇ ਤਾਂ ਕੋਈ ਗੱਲ ਨਹੀਂ, ਆਪਾਂ ਗੀਤ ਚਲਾਉਣ ਜਾ ਰਹੇ ਹਾਂ।

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਮਨ ਪਸੰਦੀਦਾ ਧਮਕ ਜਲੰਧਰ ਪੈਂਦੀ ਔਰ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਅੰਤਰਾਲ ਦਾ ਇੱਕ ਛੋਟੇ ਜਿਹੇ ਸੰਦੇਸ਼ ਦਾ ਉਹ ਵੀ ਜ਼ਰੂਰੀ ਹੈ ਮਿਲਦੇ ਹਾਂ ਇਸ ਅੰਤਰਾਲ ਤੋਂ ਬਾਅਦ
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ

ਜੀ ਬਿਲਕੁਲ। ਔਰ ਅਸੀਂ ਵੀ ਦਿਲ ਹਾਰ ਕੇ ਬੈਠੇ ਹੋਏ ਹਾਂ ਆਪਣੇ ਸਰੋਤਿਆਂ ਦੇ ਜਿਹੜੇ ਪਿਆਰੇ ਪਿਆਰੇ ਮੈਸੇਜ ਕੀਤੇ ਹੋਏ ਆ ਉਹਨਾਂ ਤੋਂ। ਅਗਲਾ ਮੈਸੇਜ ਆਇਆ, ਲਿਖਦੇ ਨੇ ਰਿਸਪੈਕਟਡ ਆਰਜੇ ਜੀ, ਰਾਮ ਰਾਮ। ਰਾਮ ਰਾਮ ਜੀ। ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ ਜੈਨ, ਦੀਪਕ ਗੌਤਮ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਨਿਊਜ਼ੀਲੈਂਡ ਤੋਂ ਅਭਿਸ਼ੇਕ ਜੈਨ, ਆਸ਼ੀਸ਼, ਹਰਸ਼, ਮਨਜਿੰਦਰ ਸੰਧੂ, ਜਸਪ੍ਰੀਤ ਸੰਧੂ ਔਰ ਬੇਬੀ ਸੰਧੂ ਕਹਿੰਦੇ ਗੀਤ ਕੋਈ ਵੀ ਚਲਾ ਲਓ। ਇੰਡੀਆ ਜ਼ਿੰਦਾਬਾਦ ਜੀ। ਬਿਲਕੁਲ, ਇੰਡੀਆ ਜ਼ਿੰਦਾਬਾਦ ਹੈ ਔਰ ਇੰਡੀਅਨ ਜ਼ਿੰਦਾਬਾਦ ਨੇ ਜਿੱਥੇ ਵੀ ਰਹਿੰਦੇ ਨੇ। ਇੱਕ ਹੋਰ ਮੈਸੇਜ ਆਇਆ ਉਹਨਾਂ ਨੇ ਹਿੰਦੀ ਗੀਤ ਦੀ ਫਰਮਾਇਸ਼

ਕੀਤੀ ਔਰ ਹਿੰਦੀ ਗੀਤਾਂ ਦਾ ਪ੍ਰੋਗਰਾਮ ਹੈ ਇਹ ਹੈ ਨਹੀਂ। ਸੰਦੀਪ ਮੱਕੜ, ਜੋਤੀ ਮੱਕੜ, ਮੰਨਤ, ਭਰਤ ਕਮਲ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਸਾਥੀ ਸਹਾਣੀ ਪਿੰਗਾ ਵਾਲਾ ਚੌਂਕ ਗੁਰਾਇਆ ਜਲੰਧਰ ਤੋਂ ਸਾਡੇ ਨਾਲ ਜੁੜੇ ਨੇ। ਸ਼ੁਕਰੀਆ ਜੀ। ਇਹਨਾਂ ਨੇ ਕਿਹੜੇ ਗੀਤ ਦੀ ਫਰਮਾਇਸ਼ ਕੀਤੀ ਉਹ ਤਾਂ ਨਹੀਂ ਲਿਖਿਆ, ਲੇਕਿਨ ਨਾਮ ਭੇਜ ਦਿੱਤੇ ਨੇ। ਬਹੁਤ ਬਹੁਤ ਸ਼ੁਕਰੀਆ। ਅਗਲੇ ਮੈਸੇਜ ਕਹਿੰਦੇ ਨੇ, ਆਪ ਕੋ ਪ੍ਰੇਮ ਪੂਰਵਕ ਆਦਾਬ, ਪਿੰਡ ਕੁਮਾਰ ਹੇੜਾ ਸਹਾਰਨਪੁਰ ਤੋਂ, ਸੈਯਦ ਮਸਰੂਰ, ਸ਼ਾਇਨਾ ਅਕਸਰ, ਨਾਜ਼ੀਆ ਇਬਰਾਹਿਮ, ਅਦੀਬ, ਔਰ ਕਹਿੰਦੇ ਗੀਤ ਕੋਈ ਵੀ ਸ਼ਾਮਿਲ ਕਰ ਲਓ। ਜ਼ਰੂਰ ਜੀ, ਤੁਹਾਨੂੰ ਪੰਜਾਬੀ ਗੀਤ 'ਚ ਜ਼ਰੂਰ ਸ਼ਾਮਿਲ ਕਰਾਂਗੇ। ਮੈਸੇਜ ਕਰਨ ਲਈ ਬਹੁਤ ਬਹੁਤ ਧੰਨਵਾਦ। ਪਿੰਡ ਢਾਣੀ ਲਾਲ ਖਾਂ ਤੋਂ ਜ਼ਾਬੇਦ ਖਾਂ, ਅਰਮਾਨ ਖਾਂ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ ਕਹਿੰਦੇ ਆਲ ਸੌਂਗ ਪੰਜਾਬੀ ਗੀਤ ਸੁਣਾ ਦਿਓ, ਮਤਲਬ ਕੋਈ ਵੀ ਪੁਰਾਣਾ ਗੀਤ ਪੰਜਾਬੀ ਸੁਣਾ ਦਿਓ, ਜ਼ਰੂਰ ਸੁਣਾਵਾਂਗੇ। ਵੜਿੰਗਖੇੜਾ ਪੰਜਾਬ ਤੋਂ ਮਿੰਟ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਜੀ ਆਇਆਂ ਨੂੰ ਕਹਿੰਦੇ ਨੇ, ਔਰ ਇਹਨਾਂ ਨੇ ਉਹ ਇਮੋਜੀ ਹੱਥ ਜੋੜ ਕੇ ਬਣਾਈ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਅਸੀਂ ਵੀ ਅੱਗੋਂ ਉਹੀ ਵਾਲੀ ਇਮੋਜੀ ਹੱਥ ਜੋੜ ਕੇ ਦੇ ਦਿੰਦੇ ਹਾਂ, ਤੁਹਾਨੂੰ ਨਜ਼ਰ ਤਾਂ ਨਹੀਂ ਆਏਗੀ ਪਰ ਸੁਣੇਗੀ ਜ਼ਰੂਰ। ਤਾਂ ਫਿਲਹਾਲ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਗੀਤ ਚਲਾਉਣ ਜਾ ਰਹੇ ਹਾਂ। ਅਮਰਿੰਦਰ ਗਿੱਲ ਦਾ ਗਾਇਆ ਇਹ ਗੀਤ, ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਏਗਾ। ਇਸ ਗੀਤ ਦੇ ਵਿੱਚ ਨਾ ਸਿਰਫ ਪੁਰਾਣੀਆਂ ਜਿਹੜੀਆਂ ਯਾਦਾਂ ਉਹ ਤਾਜ਼ੀਆਂ ਹੋ ਜਾਣਗੀਆਂ, ਬਲਕਿ ਇੱਕ ਨਵਾਂ ਫਲੇਵਰ ਜਿਹੜਾ ਅਮਰਿੰਦਰ ਗਿੱਲ ਲੈ ਕੇ ਆਏ ਸੀ ਸਾਡੀ ਇੰਡਸਟਰੀ ਦੇ ਵਿੱਚ, ਉਹ ਵੀ ਤੁਹਾਨੂੰ ਯਾਦ ਆ ਜਾਏਗਾ। ਤਾਂ ਉਹ ਫਿਰ ਸੁਣਦੇ ਹਾਂ ਇਹ ਗੀਤ ਅਮਰਿੰਦਰ ਗਿੱਲ ਦਾ ਗਾਇਆ ਹੋਇਆ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਔਰ ਬਹੁਤ ਸਾਰੇ ਮੈਸੇਜ ਸਾਡੇ ਕੋਲ ਪਏ ਨੇ ਹਾਲੇ ਔਰ ਉਹਨਾਂ ਦੀ ਧਮਕ ਪੈ ਰਹੀ ਹੈ ਕਿਉਂਕਿ ਮੈਸੇਜ ਸਾਰੇ ਹੀ ਪੜ੍ਹਨੇ ਨੇ ਫਿਰ ਹਾਲ ਪਿੰਡ ਹੀਰਾ ਵਾਲੀ ਫਾਜ਼ਿਲਕਾ ਤੋਂ ਸੁਭਾਸ਼ ਬਿਮਲਾ ਇੰਦੂ ਪਾਰਵਤੀ ਹਿਮਾਂਸ਼ੂ ਇਹ ਉਹਨਾਂ ਦਾ ਸਾਰਾ ਦਾ ਸਾਰਾ ਪਰਿਵਾਰ ਜੁੜਿਆ ਬਹੁਤ ਬਹੁਤ ਸ਼ੁਕਰੀਆ ਜੀ ਗੁਰਚੰਦ ਸਿੰਘ ਗੁਲਾਬਵੀਰ ਸਿੰਘ ਪਰਵਨ ਸਿੰਘ ਹਰਦਿਆ ਸਿੰਘ ਪਿੰਡ ਡੱਬੋਵਾਲਾ ਕਲਾਂ ਫਾਜ਼ਿਲਕਾ ਤੋਂ ਸਾਡੇ ਨਾਲ ਜੁੜੇ ਨੇ ਸ਼ੁਕਰੀਆ ਜੀ ਆਇਆਂ ਨੂੰ ਜੀ ਪਿੰਡ ਜ਼ਾਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ ਖੱਟਕ ਵਿਮਲਾ ਖੱਟਕ ਅਮਰਜੀਤ ਸੁੰਦਰ ਲਾਲ ਯੋਗੇਸ਼ ਕੁਮਾਰ ਦੀਪਕ ਕੁਮਾਰੀ ਪੂਜਾ ਖੱਟਕ ਅਤੇ ਸਾਰਾ ਦਾ ਸਾਰਾ ਖੱਟਕ ਪਰਿਵਾਰ ਪਹੁੰਚ ਗਿਆ ਜੀ ਸਾਡੇ ਕੋਲ ਰਕੇਸ਼ ਨਰੇਸ਼ ਜਗਦੀਸ਼ ਅੰਗਰੇਜ਼ ਭੱਟੀ ਔਰ ਉਹਨਾਂ ਦੇ ਬਹੁਤ ਸਾਰੇ ਸਾਥੀ ਨਾਲ ਉਹਨਾਂ ਦੇ ਚਤਰ ਸਿੰਘ ਜੰਦਵਾਲਾ ਚਤਰ ਸਿੰਘ ਤੋਂ ਸਾਡੇ ਨਾਲ ਜੁੜੇ ਨੇ ਜੇ ਮੈਂ ਸਹੀ ਪੜ੍ਹ ਰਿਹਾ ਤਾਂ ਜ਼ਿਲ੍ਹਾ ਮੁਰਾਦਾਬਾਦ ਤੋਂ ਸਾਡੇ ਨਾਲ ਜੁੜੇ ਨੇ ਮੁਕੇਸ਼ ਸ਼ੀਤਲ ਸੋਨੂ ਰਾਜਪਾਲ ਕਾਜਲ ਮਾਨਵੀ ਲਕਸ਼ ਮੋਹਿਨੀ ਬਲਵੀਰ ਸਿੰਘ ਅਤੇ ਉਹਨਾਂ ਦਾ ਸਾਰਾ ਪਰਿਵਾਰ ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਲਈ ਕਰਨਵੀਰ ਸਿੰਘ ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਸਾਡੇ ਨਾਲ ਜੁੜੇ ਨੇ ਔਰ ਕਹਿੰਦੇ ਨੇ ਗੀਤ ਜ਼ਰੂਰ ਚਲਾ ਦੇਣਾ ਸਾਡੀ ਪਸੰਦ ਆ ਜ਼ਰੂਰ ਚਲਾਵਾਂਗਾ ਜੀ ਸੁਪਰੀਮ ਇਹ ਨਾਲ ਉਹਨਾਂ ਨੇ ਇੱਕ ਵਾਰ ਫਿਰ ਇਮੋਜੀ ਬਣਾ ਕੇ ਭੇਜੀ ਹੱਥ ਜੋੜਨ ਵਾਲੀ ਹੀਰਾਮਣੀ ਵਰਮਾ ਪਰਸ਼ਮਣੀ ਵਰਮਾ ਪੁਸ਼ਪਿੰਦਰ ਮਣੀ ਵਰਮਾ ਅਤੇ ਨੋਖੇ ਲਾਲ ਵਰਮਾ ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ ਔਰ ਇਹ ਸਾਰਿਆਂ ਦੀ ਮਿਲੀ ਜੁਲੀ ਜਿਹੜੀ ਫਰਮਾਇਸ਼ ਹੈ ਨਾ ਹੁਣ ਸਾਡੇ ਕੋਲ ਗੀਤ ਸੁਣਨਾ ਚਾਹੁੰਦੇ ਨੇ ਔਰ ਜਿਹੜੇ ਗੀਤ ਦੀ ਉਹਨਾਂ ਨੇ ਫਰਮਾਇਸ਼ ਕੀਤੀ ਹੈ ਉਹ ਕਹਿੰਦੇ ਨੇ ਸਾਨੂੰ ਕੋਈ ਵੀ ਜਿਹੜਾ ਗੀਤ ਹੈ ਨਾ ਹਰਜੀਤ ਹਰਮਨ ਦਾ ਚਲਾ ਦਿਓ ਲਓ ਜੀ ਹਰਜੀਤ ਹਰਮਨ ਦਾ ਇਹ ਗੀਤ ਤੁਹਾਡੇ ਸਾਰਿਆਂ ਦੇ ਲਈ

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਆਖਰੀ ਕੁਛ ਮੈਸੇਜ ਜਿਹੜੇ ਨੇ ਉਹ ਲੈ ਰਿਹਾ। ਮਲੋੜ ਕੈਂਪ ਤੋਂ ਸਾਡੇ ਨਾਲ ਜੁੜੇ ਨੇ ਸਤੀਸ਼ ਮਗਲਾਨੀ, ਸੀਮਾ ਮਗਲਾਨੀ, ਮਹਾਵੀਰ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜੀ ਆਏ ਉਹਨਾਂ ਨੇ ਸਾਰਿਆਂ ਨੂੰ। ਆਸ਼ਾ ਨਾਰੰਗ, ਸੋਨਾਲੀ, ਸੁਰੇਸ਼ ਨਾਰੰਗ ਅਤੇ ਉਹਨਾਂ ਦਾ ਸਾਰਾ ਪਰਿਵਾਰ ਸਹਾਰਨਪੁਰ ਤੋਂ ਜੁੜ ਗਿਆ, ਇਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ। ਸੁਖਵੀਰ ਸਿੰਘ, ਕੋਮਲਪ੍ਰੀਤ, ਰੋਸ਼ਨਪ੍ਰੀਤ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਸਾਡੇ ਨਾਲ ਜੁੜੇ ਨੇ, ਇਹਨਾਂ ਨੂੰ ਸ਼ੁਕਰੀਆ ਕਹਿੰਦੇ ਹਾਂ। ਭਾਗਵਤ ਵਰਮਾ, ਸ਼ੀਤਾ, ਸ਼ਾਂਤੀ ਦੇਵੀ, ਲੀਲਾਵਤੀ, ਵਨੀਤਾ ਅਤੇ ਰੁਦਰ ਵਰਮਾ, ਇਹ ਦਤਰੰਗੀ ਤੋਂ ਸਾਡੇ ਨਾਲ ਜੁੜੇ ਨੇ। ਇਹ ਸੀਗੇ ਬਹੁਤ ਸਾਰੇ ਮੈਸੇਜ ਜਿਹੜੇ ਅੱਜ

ਜੇ ਇਸੇ ਗੀਤ ਦੇ ਨਾਲ ਧਮਕ ਜਲੰਧਰ ਪੈਂਦੀ, ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਆਪਣੇ ਰੇਡੀਓ ਬੇਲੀ ਗੌਰਵ ਨੂੰ ਦਿਓ ਇਜਾਜ਼ਤ। ਮੀਡੀਅਮ ਵੇਮ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਘੜੀ ਦੇ ਮੁਤਾਬਿਕ 11 ਵੱਜ ਰਹੇ ਨੇ, ਮਾਫ਼ ਕਰਨਾ, ਸਟੂਡੀਓ ਘੜੀ ਦੇ ਮੁਤਾਬਿਕ 12 ਵੱਜ ਰਹੇ ਨੇ। ਅਤੇ ਆਓ ਲੈ ਚੱਲਦੇ ਹਾਂ ਤੁਹਾਨੂੰ ਸਾਡੇ ਦਿੱਲੀ ਕੇਂਦਰ, ਜਿੱਥੋਂ ਤੁਸੀਂ ਸੁਣੋਗੇ ਸਮਾਚਾਰ ਹਿੰਦੀ ਦੇ ਵਿੱਚ। ਕੁਝ ਪਲ ਦਾ ਇੰਤਜ਼ਾਰ ਅਤੇ ਫਿਰ ਹੋਣਗੇ ਸਮਾਚਾਰ।

0: ਜਿਹੜੇ ਕੀ ਕਹਿੰਦੇ ਨੇ ਉਹਨਾਂ ਨੂੰ ਪ੍ਰਿਆ, ਵੀ
1: ਜਿਹੜੀ
0: ਚਲੋ
1: ਆਉਣ ਵਾਲੀ
0: ਹਾਂ
1: ਜਿਹੜੀ ਜਨਰੇਸ਼ਨ ਹੈ
0: ਜੀ
1: ਨਾ,
0: ਹਾਂ ਉਹਨਾਂ ਦਾ ਨਾਸ ਕਰਨਗੇ,
1: ਅੱਛਾ
0: ਮਤਲਬ
1: ਮਤਲਬ
0: ਹਾਂ
1: ਆਉਣ ਵਾਲੀ ਜਿਹੜੀ ਵੀ
0: ਜੀ
1: ਬੁਰੀ ਸਾਡੇ ਸਮਾਜ ਦੇ ਵਿੱਚ
0: ਬਿਲਕੁਲ
1: ਕੁਰੀਤੀ ਹੋਏਗੀ ਉਸ
0: ਬਿਲਕੁਲ
1: ਦਾ।
0: ਉਹ ਜੋਧੇ ਸਨ ਬਹੁ ਪਰਉਪਕਾਰੀ ਸਨ, ਹੈ ਨਾ,
1: ਜੀ
0: ਔਰ ਦੇਖੋ ਉਹਨਾਂ ਦਾ ਜਨਮ ਹੋਇਆ ਔਰ ਮੀਰੀ ਪੀਰੀ ਦੇ ਮਾਲਕ ਇਸ ਕਰਕੇ ਕਿਹਾ ਗਿਆ ਕਿ ਉਹਨਾਂ ਨੇ ਦੋ ਜਿਹੜੀਆਂ ਤਲਵਾਰਾਂ ਨੇ ਉਹ
1: ਬਿਲਕੁਲ
0: ਧਾਰਨ ਕੀਤੀਆਂ, ਇੱਕ
1: ਜੀ
0: ਮੀਰੀ ਦੀ ਇੱਕ ਪੀਰੀ ਦੀ।
1: ਬਿਲਕੁਲ, ਮੀਰੀ ਜਿਹੜਾ ਕਿ ਦੁਨੀਆ ਜਿਹੜੀ ਦੁਨਿਆਵੀ ਚੀਜ਼ਾਂ ਨੇ, ਹੈ ਨਾ,
0: ਜੀ
1: ਰਾਜਨੀਤਿਕ ਸ਼ਕਤੀ ਜਿਸਨੂੰ ਵੀ ਕਿਹਾ ਜਾ ਸਕਦਾ ਉਸ ਦੇ ਨਾਲ ਜੁੜੀ, ਅਤੇ ਪੀਰੀ ਜਿਹੜੀ ਹੈ ਯਾਨੀ ਕਿ ਸਾਡੀ ਅਧਿਆਤਮਿਕ ਸ਼ਕਤੀ ਦੀ ਗੱਲ ਕਰਦੀ ਹੈ। ਅਤੇ
0: ਬਿਲਕੁਲ
1: ਇਹ
0: ਬਿਲਕੁਲ
1: ਦੋਨੋਂ ਤਲਵਾਰਾਂ ਜਿਹੜੀਆਂ ਸੀ ਉਹਨਾਂ ਨੇ ਧਾਰਨ ਕੀਤੀਆਂ, ਅਤੇ ਉਹਨਾਂ ਨੇ ਸਿੱਖ ਕੌਮ ਨੂੰ ਭਗਤੀ ਦੇ ਨਾਲ ਨਾਲ ਜ਼ੁਲਮ ਦੇ ਖਿਲਾਫ ਹਥਿਆਰ ਚੁੱਕਣ ਲਈ ਅਤੇ ਆਪਣੇ ਖੁਦ ਦੀ ਰੱਖਿਆ ਕਰਨ ਲਈ, ਆਮ ਅਤੇ ਜਿਹੜੇ ਬੇਜ਼ੁਬਾਨ ਨੇ ਉਹਨਾਂ ਦੀ ਵੀ ਰੱਖਿਆ ਕਰਨ ਦੇ ਲਈ ਤਿਆਰ ਰਹਿਣ ਦਾ ਸੰਦੇਸ਼ ਦਿੱਤਾ ਸੀ ਸਾਨੂੰ।
0: ਬਿਲਕੁਲ ਜੀ, ਔਰ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਸਮੇਤ
1: ਅੱਛਾ
0: ਹਾਂ ਉਹ ਛੁਡਵਾ ਕੇ ਲਿਆਏ ਸਨ, ਇਸੇ ਕਰਕੇ ਉਹਨਾਂ ਨੂੰ ਖਿਤਾਬ ਵੀ ਮਿਲਿਆ ਹੋਇਆ ਬੰਦੀ ਛੋੜ ਦਾ, ਹੈ ਨਾ ਜੀ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਚੋਲੇ ਦੇ ਨਾਲ 52 ਰਾਜਿਆਂ ਨੂੰ, ਕਲੀਆਂ ਵਾਲੇ ਚੋਲੇ ਦੇ ਨਾਲ 52 ਰਾਜਿਆਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਫੜ ਲਓ ਅਤੇ ਮੇਰੇ ਨਾਲ ਬਾਹਰ ਆ ਜਾਓ
1: ਜੀ। ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੇ ਅਸੀਂ ਕਹੀਏ ਕਿ ਸਿਰਜਣਾ
0: ਹਾਂ
1: ਇਹਨਾਂ ਦੇ ਜ਼ਰੀਏ ਹੀ ਹੋਈ ਹੈ, ਇਹਨਾਂ ਦੇ ਦੁਆਰਾ ਹੀ ਹੋਈ ਹੈ।
0: ਬਿਲਕੁਲ ਜੀ, ਔਰ ਅੱਜ ਦੇ ਸਮੇਂ ਦੇ ਵਿੱਚ ਵੀ, ਅੱਜ ਦੇ ਟਾਈਮ ਦੇ ਵਿੱਚ ਵੀ ਇਸ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਅਕਾਲ ਤਖਤ ਨੂੰ।
1: ਬਿਲਕੁਲ, 1606 ਈਸਵੀ ਦੇ ਵਿੱਚ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਉਹਨਾਂ ਦੀ ਨੀਂਹ ਰੱਖੀ ਹੈ ਇਹਨਾਂ ਨੇ, ਜੋ ਕਿ 609 ਦੇ ਵਿੱਚ ਆਪਣੇ ਆਪ 'ਚ ਮੁਕੰਮਲ ਹੋਈ ਸੀਗੀ। ਅਤੇ ਇਹ ਸਾਡੀ ਸਾਰੀ ਸਿੱਖ ਕੌਮ ਲਈ ਹੀ ਨਹੀਂ ਬਲਕਿ ਦੁਨੀਆ ਦੇ ਲਈ ਵੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਸਭ ਤੋਂ ਉੱਪਰ ਦੀ ਇੱਕ ਰਾਜਨੀਤਿਕ ਅਤੇ ਦੁਨਿਆਵੀ ਫੈਸਲੇ ਦਾ ਕੇਂਦਰ ਜਿਹੜਾ ਇਸ ਨੂੰ ਮੰਨਿਆ ਜਾਂਦਾ ਹੈ।
0: ਬਿਲਕੁਲ ਮੰਨਿਆ ਜਾਂਦਾ, ਔਰ ਦੇਖੋ ਅੱਜ ਅਸੀਂ ਇਹਨਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ
1: ਜੀ,
0: ਔਰ ਬਿਲਕੁਲ ਸਾਰੇ ਲੋਕ ਨਤਮਸਤਕ ਹੋ ਰਹੇ ਨੇ ਗੁਰਦੁਆਰਿਆਂ ਦੇ ਵਿੱਚ, ਔਰ ਅਸੀਂ ਵੀ ਸਾਰਿਆਂ ਨੂੰ ਮੁਬਾਰਕ ਦਿੰਦੇ ਹੋਏ ਕਹਿੰਦੇ ਹਾਂ ਕਿ ਜ਼ਰੂਰ ਜੋ ਵੀ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਨੇ ਉਹ ਸਿੱਖਿਆਵਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੋ
1: ਜੀ।

0: ਜੀ ਪ੍ਰਿਆ, ਆਪਾਂ ਪ੍ਰੋਗਰਾਮ ਵਸਦੇਵੜੇ ਲੈ ਕੇ ਫਿਰ ਹਾਜ਼ਰ ਹੋ ਗਏ ਹਾਂ, ਹੈ ਨਾ। ਅੱਜ ਦੇਖੋ 30 ਤਰੀਕ ਹੈ ਅਤੇ ਸਕੂਲ ਆਲਮੋਸਟ ਕੱਲ੍ਹ ਜਿਹੜੇ ਹੈ ਬੱਚਿਆਂ ਦੇ ਖੁੱਲ੍ਹ ਜਾਣੇ ਆ।
1: ਬਿਲਕੁਲ, ਅਤੇ ਅੱਜ ਤਾਂ ਜੀ ਸਾਰੀਆਂ ਮੰਮੀਆਂ ਪੂਰੀ ਤਿਆਰੀ ਕਰਕੇ ਆਪਣੀ ਸਕੂਲਾਂ ਦੀਆਂ ਡਰੈੱਸਾਂ ਜਿਹੜੀਆਂ ਨੇ ਮੈਨੂੰ ਲੱਗਦਾ ਧੁੱਪ ਕੇ ਇਸ ਵੇਲੇ ਤੱਕ ਸੁੱਕ ਗਈਆਂ ਹੋਣੀਆਂ, ਅਤੇ ਉਹਨਾਂ ਦੇ ਪ੍ਰੈੱਸ ਦੀ ਤਿਆਰੀ ਹੋ ਰਹੀ ਹੋਣੀ ਆ, ਬੈਗ ਤਿਆਰ ਹੋ ਰਹੇ ਹੋਣੇ, ਉਹ ਵੀ ਧੁੱਪ ਕੇ ਤਿਆਰ ਹੋ ਕੇ ਨਵੇਂ ਨਕੋਰ ਬਣੇ ਹੋਣੇ ਆ।
0: ਜੀ ਬਿਲਕੁਲ, ਔਰ ਬੱਚੇ ਵੀ ਤਿਆਰ ਹੋ ਰਹੇ ਹੋਣੇ ਆ। ਉਮੀਦ ਕਰਦੇ ਹਾਂ ਕਿ ਸਾਰਿਆਂ ਨੇ ਹੋਮਵਰਕ ਜਿਹੜਾ ਕਰ ਲਿਆ ਹੋਵੇਗਾ। ਹਾਂ
1: ਬਈ, ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕੰਮ, ਅਤੇ ਮੈਨੂੰ ਲੱਗਦਾ ਕਿ ਕਈ ਮੇਰੇ ਵਰਗੇ ਲੇਟ ਲਤੀਫ ਵੀ ਹੁੰਦੇ ਨੇ, ਕਿਉਂਕਿ ਅਸੀਂ ਵੀ ਨਾ ਹੋਮਵਰਕ 'ਚ ਮੈਂ ਅਕਸਰ ਲੇਟ ਹੋ ਜਾਂਦੀ ਸੀਗੀ। ਪਰ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਮੰਮੀਆਂ ਨੇ ਨਾ, ਉਹ ਬੜੀਆਂ ਸਮਾਰਟ ਨੇ। ਉਹ ਪਹਿਲੇ ਕਹਿ ਦਿੰਦੀਆਂ ਨੇ ਕਿ ਪਹਿਲੇ ਹੋਮਵਰਕ ਕਰ ਲਓ, ਤਾਂ ਹੀ ਨਾਨਕੇ ਜਾਣਾ ਜਾਂ ਤਾਂ ਹੀ ਫਲਾਨੀ ਜਗ੍ਹਾ 'ਤੇ ਆਪਾਂ ਘੁੰਮਣ ਜਾਣਾ।
0: ਜੀ ਬਿਲਕੁਲ, ਬਹੁਤ ਵਧੀਆ ਗੱਲ ਕੀਤੀ। ਸੱਚਮੁੱਚ ਬੱਚਿਆਂ ਨੇ ਹੋਮਵਰਕ ਕਰ ਲਿਆ ਹੋਏਗਾ, ਤਿਆਰੀ ਕਰ ਰਹੀਆਂ ਨੇ, ਪਰ ਗੱਲ ਇਹ ਹੈ ਕਿ ਗਰਮੀ ਹਲੇ ਵੀ ਹੈ
1: ਬਹੁਤ ਜ਼ਿਆਦਾ ਜੀ, ਅਤੇ ਸ਼ਾਇਦ ਉਹ ਮੈਨੂੰ ਲੱਗ ਰਿਹਾ ਹੈ ਕਿ ਜਿੱਥੇ ਤੱਕ ਮੈਂ ਕਿਤੇ ਪੜ੍ਹਿਆ ਸੀਗਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ 8ਵੀਂ ਤੱਕ ਦੀਆਂ ਕਲਾਸਾਂ ਨੇ, ਉਹਨਾਂ ਦਾ ਟਾਈਮ ਜਿਹੜਾ ਸ਼ਡਿਊਲ ਉਹ ਥੋੜ੍ਹਾ ਜਿਹਾ ਚੇਂਜ ਕੀਤਾ ਗਿਆ।
0: ਹੋ ਸਕਦਾ, ਪਰ ਗੱਲ ਇਹ ਹੈ ਕਿ ਜਦੋਂ ਤੱਕ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਉਂਦੀ ਅਸੀਂ ਨਹੀਂ ਕਹਿ ਸਕਦੇ।
1: ਬਿਲਕੁਲ,
0: ਪਰ ਇਹ ਹੈ ਕਿ ਗਰਮੀਆਂ ਹਲੇ ਵੀ ਹੈ, ਬਹੁਤ ਜ਼ਿਆਦਾ ਹੁਮਸ ਹੈ, ਇਸ ਕਰਕੇ ਤੁਸੀਂ ਆਪਣੇ ਬੱਚਿਆਂ ਨੂੰ ਡੀਹਾਈਡਰੇਟ ਕਰਨ ਲਈ ਜ਼ਰੂਰ ਨਿੰਬੂ ਪਾਣੀ ਦੇ ਕੇ ਭੇਜੋ, ਕੁਝ ਖਵਾ ਕੇ ਜ਼ਰੂਰ ਭੇਜੋ ਸਵੇਰੇ, ਕਿਉਂਕਿ ਬੱਚੇ ਖਾਲੀ ਪੇਟ ਚਲੇ ਜਾਂਦੇ ਆ ਤੇ ਉੱਥੇ ਜਾ ਕੇ, ਹੈ ਨਾ।
1: ਬਿਲਕੁਲ, ਸਾਨੂੰ ਯਾਦ ਹੈ ਕਿ ਸਾਡੇ ਟਾਈਮ 'ਤੇ ਵੀ ਇਹ ਹੁੰਦਾ ਸੀਗਾ ਕਿ ਜਦੋਂ ਪ੍ਰੇਅਰ ਸ਼ੁਰੂ ਹੁੰਦੀ ਸੀ, ਇੱਕ ਅੱਧਾ ਬੱਚਾ ਜਿਹੜਾ ਸੀ ਉਹ ਬੇਹੋਸ਼ ਹੋ ਕੇ ਡਿੱਗਿਆ ਹੁੰਦਾ ਸੀ, ਔਰ ਉਹਦੀ ਵਜ੍ਹਾ ਸਿਰਫ ਇਹ ਹੁੰਦੀ ਸੀਗੀ ਕਿ ਕੁਝ ਬੱਚੇ ਸਕੂਲ ਆਉਣ ਲਈ ਲੇਟ ਹੋ ਰਹੇ ਹੁੰਦੇ ਸੀ, ਅਤੇ ਉਸ ਚੱਕਰ ਦੇ ਵਿੱਚ ਆਪਣਾ ਖਾਣਾ ਪੀਣਾ ਭੁੱਲ ਜਾਂਦੇ ਸੀ।
0: ਜੀ ਬਿਲਕੁਲ, ਔਰ ਇਹ ਮਾਵਾਂ ਦਾ ਫਰਜ਼ ਬਣਦਾ ਹੈ ਕਿ ਬੱਚੇ ਨੂੰ ਕੁਝ ਨਾ ਕੁਝ ਖਵਾ ਕੇ ਜ਼ਰੂਰ ਭੇਜਣ, ਭਾਵੇਂ ਇੱਕ ਕਟੋਰੀ ਦਹੀਂ ਦੀ ਖਵਾ ਦੇਣ, ਉਹ ਵੀ ਬਹੁਤ ਹੈ।
1: ਬਿਲਕੁਲ,
0: ਪਰ ਖਾਲੀ ਪੇਟ ਬਿਲਕੁਲ ਭੇਜਣਾ, ਸਕੂਲ ਨਹੀਂ ਭੇਜਣਾ, ਔਰ ਬੱਚੇ ਨੂੰ ਨਾਲ ਨਿੰਬੂ ਪਾਣੀ ਜ਼ਰੂਰ ਦੇਣਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ, ਔਰ ਕੋਸ਼ਿਸ਼ ਕਰੋ ਕਿ ਆਂਦੇ ਸਾਰ ਬੱਚੇ ਨੂੰ ਨਵਾਣਾ ਨਹੀਂ ਹੈ, ਹੈ ਨਾ, ਕਿਉਂਕਿ ਕਈ ਵਾਰੀ ਹੁੰਦਾ ਕਿ ਅਸੀਂ ਆਂਦੇ ਸਾਰ ਬੱਚੇ ਨੂੰ ਕਹਿੰਦੇ ਹਾਂ ਕਿ ਪਹਿਲਾਂ ਤੂੰ ਨਹਾ ਲੈ ਤੇ ਫਿਰ ਰੋਟੀ ਖਾਣੀ ਹੈ, ਤੇ ਬੱਚਾ ਨਹਾਉਣ ਚਲਾ ਜਾਂਦਾ, ਗਰਮ ਸਰਦ ਹੋ ਜਾਂਦਾ, ਔਰ ਉਹਦੇ ਵਿੱਚ ਕੀ ਹੁੰਦਾ ਕਿ ਬੱਚਾ ਬਿਮਾਰ ਹੋ ਜਾਂਦਾ
1: ਜੀ। ਇਹ ਸਾਰੀਆਂ ਮੈਨੂੰ ਲੱਗਦਾ ਪ੍ਰਭਜੋਤ ਜੀ, ਸਾਡੀ ਜਿਹੜੀਆਂ ਸਾਰੀਆਂ ਸਹੇਲੀਆਂ ਭੈਣਾਂ ਨੇ ਨਾ, ਇਹ ਬੜੀਆਂ ਸਮਝਦਾਰ ਨੇ
0: ਜੀ,
1: ਹੈ ਨਾ, ਇਹਨਾਂ ਨੂੰ ਬਸ ਅਸੀਂ ਛੋਟੇ ਜਿਹੇ ਰਿਮਾਈਂਡਰ ਹੀ ਦੇਣੇ ਹੁੰਦੇ ਨੇ।
0: ਬਿਲਕੁਲ,

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਸਤਿ ਸ੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21, 22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
2: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
1: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
2: ਅਪਲਾਈ ਕਿਵੇਂ ਕਰੀਏ?
1: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242428 ਤੇ ਸੰਪਰਕ ਕਰੋ।
2: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
3: ਹੈਲੋ,
4: ਨਮਸਕਾਰ। ਭਾਰਤੀਯ ਦੂਰ ਸੰਚਾਰ ਨਿਯਾਮਕ ਪ੍ਰਾਧਿਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲਿਏ ਕਿਰਪਿਆ 9 ਦਬਾਏ।
5: ਸਾਵਧਾਨ, ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ, ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
6: ਲੋ ਜੀ ਪ੍ਰਿਆ, ਅਸੀਂ ਉਡਾਰੀਆਂ ਵੀ ਭਰ ਲਈਆਂ, ਲੋਕ ਗੀਤ ਵੀ ਸੁਣ ਲਏ ਤੇ ਫਿਰ ਹੁਣ ਅਸੀਂ ਹਾਜ਼ਰ ਆਪਣਾ ਪ੍ਰੋਗਰਾਮ ਵਸੇ ਬੜੇ ਲੈ ਕੇ। ਤੇ ਪ੍ਰਿਆ, ਅੱਜ ਤੁਸੀਂ ਕਿਹੜਾ ਵਿਰਸਾ ਜਿਹੜਾ ਹੈ ਉਹ ਉਹਦੇ ਨਾਲ ਸਾਂਝ ਪਾ ਰਹੇ ਹੋ?
7: ਵੀ ਪੰਜਾਬ ਦਾ ਇੱਕ ਇਹੋ ਜਿਹਾ ਵਿਰਸਾ, ਸਾਡੇ ਸੱਭਿਆਚਾਰ ਦਾ ਹਿੱਸਾ, ਜਿਸ ਵਿੱਚ ਇਸ਼ਕ ਤੇ ਮੁਹੱਬਤ ਦਾ ਜਿਸਨੂੰ ਪ੍ਰਤੀਕ ਮੰਨਿਆ ਜਾਂਦਾ
6: ਹੈ। ਸਮਝ ਆ ਰਹੀ ਹੈ ਥੋੜੀ ਥੋੜੀ, ਪਰ ਚਲੋ ਫਿਰ ਵੀ ਤੁਸੀਂ ਦੱਸੋ
7: ਥੋੜਾ ਜਿਹਾ ਹੋਰ ਇੰਟ ਦੇ ਦਿੰਦੇ ਕਿ ਵੀ ਸਾਡੇ ਪੰਜਾਬ ਦੇ ਜਿਹੜੇ ਸਾਡੇ ਸਾਰੇ ਪੰਜਾਬੀ ਦੇ ਹਨ ਨਾ, ਉਹਨਾਂ ਦੇ ਅਨੇਕਾਂ ਅਸੀਂ ਕਹੀਏ ਕਿ ਇਮੋਸ਼ਨਸ ਜਿਹੜੇ ਨੇ, ਭਾਵ ਨੇ, ਸਧਰਾਂ ਨੇ, ਯਾਦਾਂ ਜੁੜੀਆਂ ਹੋਈਆਂ ਨੇ। ਤੇ ਸਾਡੇ ਬਚਪਨ ਦਾ ਤਾਂ ਬੜਾ ਪਾਪੂਲਰ ਗੀਤ ਵੀ ਜੁੜਿਆ ਹੋਇਆ।
6: ਅੱਛਾ ਜੀ, ਮੈਨੂੰ ਸਮਝ ਆ ਗਈ ਹੈ ਤੁਸੀਂ ਕਿਹੜੀ ਗੱਲ ਕਰ ਰਹੇ ਹੋ।
7: ਅੱਛਾ, ਦੱਸੋ ਫੇ
6: ਗੱਲ ਕਰ ਰਹੇ ਹੋ ਛੱਲੇ ਦੀ?
7: ਜੀ ਬਿਲਕੁਲ,
6: ਕਿਉਂਕਿ ਛੱਲਾ ਹੀ ਹੈ ਜਿਹੜੀ ਮੁਹੱਬਤ ਦਾ ਪ੍ਰਤੀਕ ਹੈ।
7: ਹਾਂ ਬਿਲਕੁਲ, ਇਹ ਇੱਕ ਗਹਿਣਾ ਵੀ ਹੈ ਤੇ ਇੱਕ ਅਸੀਂ ਕਹਿ ਸਕਦੇ ਹਾਂ ਕਿ ਸਿੰਬਲ ਵਜੋਂ ਵੀ ਇਸ ਨੂੰ ਜੋੜਿਆ ਜਾਂਦਾ ਉਸ ਦੇ ਨਾਲ, ਤੇ ਮਨੁੱਖੀ ਰਿਸ਼ਤਿਆਂ ਦਾ ਆਪਸ ਵਿੱਚ ਇਹ ਪ੍ਰਤੀਕ ਹੈ। ਇਹ ਜਿਹੜਾ ਹੈ ਉੱਥੇ ਅਤੇ ਉਦੋਂ ਅਸੀਂ ਵਰਤਿਆ ਜਾਂਦਾ ਜਦੋਂ ਜ਼ਿਆਦਾਤਰ ਤੁਸੀਂ ਦੇਖਿਆ ਹੋਵੇਗਾ ਕਿ ਵਿਆਹਾਂ ਦੇ ਵਿੱਚ ਜਾਂ ਕਦੇ ਵੀ ਕੋਈ ਨਵਾਂ ਰਿਸ਼ਤਾ ਸ਼ੁਰੂ ਹੁੰਦਾ ਤੇ ਜਿਹੜਾ ਪ੍ਰੇਮੀ ਹੁੰਦਾ ਉਹ ਆਪਣੀ ਪ੍ਰੇਮਿਕਾ ਨੂੰ ਜਾਂ ਜਿਸ ਦੇ ਨਾਲ ਉਹਦਾ ਵਿਆਹ ਹੁੰਦਾ ਉਹ ਆਪਣੀ ਸਾਲੀਆਂ ਨੂੰ, ਹਨਾ, ਮਤਲਬ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੋ ਰਹੀ ਹੈ ਤੇ ਰਿਸ਼ਤੇ ਦੀ ਸ਼ੁਰੂਆਤ ਵਜੋਂ ਛੱਲਾ ਜਿਹੜਾ ਹੈ ਉਹ ਦਿੱਤਾ ਜਾਂਦਾ। ਸੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਵੀ ਜਿਹੜਾ ਛੱਲਾ ਹੈ ਉਹ ਆਪਣੀ ਕੀਮਤ ਨਹੀਂ ਬਲਕਿ ਸ਼ਿੱਦਤ ਲਈ ਜਾਣਿਆ ਜਾਂਦਾ। ਆਮ ਤੌਰ ਤੇ ਤਾਂ ਜਿਹੜੇ ਕੁਆਰੇ ਆਸ਼ਕ ਹੁੰਦੇ ਨੇ, ਹਨਾ, ਉਹਨਾਂ ਦੀ ਪ੍ਰੀਤ ਨਿਸ਼ਾਨੀ ਵਜੋਂ ਅਸੀਂ ਜਿੱਦਾਂ ਹੁਣੇ ਜ਼ਿਕਰ ਕੀਤਾ ਕਿ ਦਿੱਤਾ ਜਾਂਦਾ, ਤੇ ਛੱਲੇ ਨੂੰ ਆਧਾਰ ਬਣਾ ਕੇ ਪੰਜਾਬੀ ਜੇ ਅਸੀਂ ਕਹੀਏ ਪੋਇਟਰੀ ਜਿਹੜੀ ਹੈ, ਕਵੀਆਂ ਨੇ ਬਹੁਤ ਹੀ ਕੁਛ ਲਿਖਿਆ, ਟੱਪੇ ਬੜੇ ਲਿਖੇ ਗਏ।
6: ਹਾਂ ਬਿਲਕੁਲ, ਔਰ ਦੇਖੋ ਜਿਹੜੇ ਤੁਸੀਂ ਗੱਲ ਕੀਤੀ ਕਵੀਆਂ ਨੇ, ਪੰਜਾਬੀ ਲੋਕ ਗੀਤਾਂ ਵਿੱਚ ਪ੍ਰੇਮ, ਵਿਛੋੜਾ ਜਾਂ ਯਾਦ ਦੇ ਪ੍ਰਤੀਕ ਵਜੋਂ ਵੀ ਜਿਹੜਾ ਛੱਲਾ ਹੈ ਉਹ ਵਰਤਿਆ ਜਾਂਦਾ ਸੀ।
7: ਜੀ, ਤੇ ਦੇਖੋ ਅਸੀਂ ਛੱਲੇ ਨੂੰ ਸਿਰਫ ਛੱਲਾ ਨਹੀਂ ਮੰਨਦੇ, ਸਾਡੇ ਲਈ ਤਾਂ ਇਹ ਇੱਕ ਬਈ ਜਿੰਦਾ ਜਾਗਦਾ ਇਨਸਾਨ ਹੀ ਹੈ ਜੋ ਕਿ ਸਾਡੇ ਨਾਲ ਰਹਿੰਦਾ ਹੈ, ਹਨਾ, ਤੇ ਜਿਹਦੇ ਨਾਲ ਸਾਡੇ

0: या ते जरूर अपने श्रोतियां तक
1: जी
0: पहुंचानी
1: जरूर।
0: चाहीदी है। ते हरि के पत्तन दा रहण वाला एक मलाह सीगा जिस नूं रब ने एक पुत्तर दी दात नाल नवाजिया सीगा। जदों जल्ला जिहड़ा मलाह सीगा उसका नाम उन्हें अपने बेटे का नाम छल्ला रख्या सी ते बहुत ही प्यार नाल उसकी परवरिश की। ये मलाह का छल्ला जद निक्का जिहा सी ते उहदी माँ जिहड़ी सी उह इस दुनिया तो रुखसत हो गई ते जल्ला मलाह इस नूं अपने नाल हमेशा रोज़ काम ते लै जांदा। ਅਤੇ ਵੀ ਇੱਕ ਦਿਨ ਛੱਲੇ ਨੂੰ ਲੈ ਕੇ ਜਦ ਜੱਲਾ ਮਲਾਹ ਕੰਮ 'ਤੇ ਗਿਆ ਤਾਂ ਮਲਾਹ ਦੀ ਉਸ ਦਿਨ ਸਿਹਤ ਠੀਕ ਨਹੀਂ ਸੀ ਅਤੇ ਉਹਨੇ ਕਿਹਾ ਵੀ ਆਪਣੀ ਸਵਾਰੀਆਂ ਨੂੰ ਕਿ ਵੀ ਤੁਸੀਂ ਅੱਜ ਮੈਂ ਕਿਸ਼ਤੀ ਉਸ ਪਾਰ ਨਹੀਂ ਲੈ ਕੇ ਜਾ ਸਕਦਾ, ਤੁਸੀਂ ਕੋਈ ਹੋਰ ਆਪਣਾ ਇੰਤਜ਼ਾਮ ਕਰ ਲਓ। ਹੁਣ ਸਵਾਰੀਆਂ ਕਹਿਣ ਲੱਗੀਆਂ ਕਿ ਬਈ ਤੂੰ ਆਪਣੇ ਪੁੱਤ ਨੂੰ ਕਹਿ ਕਿ ਉਹ ਸਾਨੂੰ ਦੂਸਰੇ ਪਾਸੇ ਛੱਡ ਕੇ ਆਵੇ।
1: ਜੀ
0: ਸਾਰਿਆਂ ਨੇ ਜ਼ੋਰ ਪਾਉਣ 'ਤੇ ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਠੇਲਣ ਲਈ ਕਹਿ ਦਿੱਤਾ।
1: ਅੱਛਾ।
0: ਸਾਰੇ ਬੇੜੀ ਵਿੱਚ ਸਵਾਰ ਹੋ ਗਏ। ਦਰਿਆ ਦੇ ਵਿੱਚ ਜਿਹੜਾ ਛੱਲਾ ਸੀਗਾ ਉਹ ਚਲਾ ਤਾਂ ਗਿਆ ਪਰ ਕਦੀ ਵਾਪਿਸ ਨਹੀਂ ਮੁੜਿਆ। ਹੁਣ ਸਤਲੁਜ ਅਤੇ ਬਿਆਸ ਦੇ ਵਿੱਚ ਜਿਹੜਾ ਪਾਣੀ ਸੀ ਉਹ ਬਹੁਤ ਚੜ੍ਹ ਗਿਆ ਅਤੇ ਸਾਰਿਆਂ ਨੇ ਬਈ ਬਹੁਤ ਮਿਹਨਤ ਕੀਤੀ ਉਸ ਨੂੰ ਲੱਭਣ ਦੀ ਵੀ ਕੀਤੀ ਅਤੇ ਜੱਲਾ ਮਲਾਹ ਦੇਖ ਦਿਓ ਬਈ ਉਡੀਕਦੇ ਉਡੀਕਦੇ ਸ਼ਾਮ ਹੋ ਗਈ। ਪਿੰਡ ਵਾਲਿਆਂ ਨੇ ਉਹ ਅੱਗੇ ਜਾ ਕੇ ਛੱਲੇ ਨੂੰ ਕੋਸ਼ਿਸ਼ ਕੀਤੀ ਲੱਭਣ ਦੀ ਪਰ ਉਹ ਨਹੀਂ ਮਿਲਿਆ। ਸੋ ਕਈ ਦਿਨਾਂ ਤੱਕ ਲੱਭਦੇ ਰਹੇ ਪਰ ਛੱਲਾ ਜਦ ਮਿਲਿਆ ਨਹੀਂ ਤੇ ਪੁੱਤਰ ਦੇ ਵਿਯੋਗ ਦੇ ਵਿੱਚ ਜਿਹੜਾ ਮਲਾਹ ਸੀ ਉਹ ਪਾਗਲ ਹੋ ਗਿਆ।
1: ਜੀ
0: ਨਦੀ ਕਿਨਾਰੇ ਗਾਉਂਦਾ ਫਿਰਦਾ ਸੀਗਾ ਕਿ ਬਈ ਛੱਲਾ ਮੁੜ ਕੇ ਨਹੀਂ ਆਇਆ, ਰੋਣਾ ਉਮਰਾਂ ਦਾ ਪਾਇਆ, ਮਲਿਆ ਦੇਸ ਪਰਾਇਆ। ਜੱਲੇ ਮਲਾਹ ਨੂੰ ਛੱਲੇ ਦੀ ਮਾਂ ਚੇਤੇ ਵੀ ਆਉਂਦੀ ਸੀਗੀ ਕਿ ਬਈ ਹੁਣ ਹੁੰਦਾ ਤੇ ਅਸੀਂ ਆਪਣੇ ਬੱਚੇ ਦੇ ਨਾਲ ਅੱਛਾ ਸਮੇਂ ਬਤੀਤ ਕਰਦੇ। ਸੋ ਉਸੇ ਵਿੱਚ ਜੱਲਾ ਮਲਾਹ ਜਿਹੜਾ ਸੀ ਉਹ ਹੱਥ ਮਾਰਦਾ ਹੈ ਅਤੇ ਲੋਕ ਉਸ ਨੂੰ ਪੁੱਛਦੇ ਨੇ ਕਿ ਜੱਲਿਆ ਤੂੰ ਕੀ ਲੱਭਣਾ ਹੈ ਅਤੇ ਜੱਲਾ ਕਹਿੰਦਾ ਹੈ ਕਿ ਛੱਲਾ ਨੌਂ ਨੌਂ ਖੇਵੇ, ਪੁੱਤਰ ਮਿੱਠੜੇ ਮੇਵੇ, ਅੱਲਾ ਸਭ ਨੂੰ ਦੇਵੇ, ਗੱਲ ਸੁਣ ਕਾਵਾਂ ਮਾਵਾਂ ਠੰਡੀਆਂ ਛਾਵਾਂ। ਯਾਨੀ ਕਿ ਉਹਦੀ ਬੀਵੀ ਵੀ ਨਹੀਂ ਰਹੀ, ਉਹਦਾ ਬੱਚਾ ਵੀ ਨਹੀਂ ਉਸਦੀ ਜ਼ਿੰਦਗੀ ਵਿੱਚ ਰਿਹਾ। ਸੋ ਸ਼ਾਮ ਹੋ ਜਾਂਦੀ ਹੈ ਅਤੇ ਲੋਕ ਕਹਿੰਦੇ ਨੇ ਤੂੰ ਘਰ ਨੂੰ ਚੱਲ ਹੁਣ, ਅਤੇ ਜੱਲਾ ਕਹਿੰਦਾ ਹੈ ਕਿ ਵੀ ਛੱਲਾ ਬੇੜੀ ਪੂਰੇ, ਵਤਨ ਮਾਹੀ ਦਾ ਦੂਰ ਹੈ, ਗੱਲ ਸੁਣ ਛੱਲਿਆ ਕਾਵਾਂ ਮੰਡੀਆਂ ਮਾਵਾਂ ਠੰਡੀਆਂ ਛਾਵਾਂ।
1: ਜੀ
0: ਸੋ ਇਸ ਤਰ੍ਹਾਂ ਜੱਲਾ ਮਲਾਹ ਆਪਣੀ ਜ਼ਿੰਦਗੀ ਬਿਤਾਉਂਦਾ ਰਿਹਾ ਅਤੇ ਆਪਣੀ ਜ਼ਿੰਦਗੀ ਦੇ ਕੁਝ ਸਾਲ ਉਹਨੇ ਗੁਜਰਾਤ ਦੇ ਵਿੱਚ ਬਿਤਾਉਣ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ। ਅਤੇ ਅੱਜ ਵੀ ਕਿਹਾ ਜਾਂਦਾ ਹੈ ਪ੍ਰਭਜੋਤ ਜੀ ਕਿ ਪਾਕਿਸਤਾਨ ਦੇ ਗੁਜਰਾਤ ਦਾ ਜਿਹੜਾ ਹਿੱਸਾ ਹੈ ਉਸ ਦੇ ਵਿੱਚ ਉਸਦੀ ਸਮਾਧ ਬਣੀ ਹੋਈ ਹੈ ਅਤੇ ਇਹ ਛੱਲੇ ਦੀ ਜਿਹੜੀ ਕਹਾਣੀ ਉਹ ਕਹਾਣੀ ਨਹੀਂ ਹੈ ਬਲਕਿ ਸੱਚੀ ਦਾਸਤਾਂ ਹੈ।
1: ਬਿਲਕੁਲ ਜੀ, ਬਹੁਤ ਹੀ ਵਧੀਆ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਜਾਣਕਾਰੀ ਦਿੱਤੀ ਔਰ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਪਤਾ ਲੱਗੇਗਾ ਕਿ ਇਹ ਸਿਰਫ ਇੱਕ ਉਂਗਲੀ ਚ ਪਾਉਣ ਵਾਲਾ ਛੱਲਾ ਨਹੀਂ ਹੈ। ਇਹ ਪਤਾ ਨਹੀਂ ਕਿੱਥੋਂ ਤੁਰਦਾ ਤੁਰਦਾ ਇਹ ਉਂਗਲੀ ਦੇ ਵਿੱਚ ਪਾਉਣ ਵਾਲੀ ਇੱਕ ਛੋਟੀ ਜਿਹੀ ਧਾਤ ਤੋਂ ਬਣੀ ਹੋਈ ਚੀਜ਼ ਬਣ ਗਈ, ਛੱਲਾ ਬਣ ਗਿਆ। ਪਰ ਅਸਲੀ ਦਾਸਤਾਨ ਇਹ ਹੈ, ਹੈ ਨਾ ਇਸ ਦੀ। ਤੇ ਦੇਖੋ ਜੀ, ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ
0: ਤੇ ਬਹੁਤ ਸਾਰੇ ਗੀਤ ਵੀ ਇਹਦੇ ਤੇ ਲਿਖੇ ਗਏ ਨੇ, ਗਾਏ ਗਏ ਨੇ ਤੇ ਇੱਕ ਹੋਰ ਗੀਤ

0: ਜੀ, ਇਹ ਤਾਂ ਬਹੁਤ ਹੀ ਪਿਆਰਾ ਗੀਤ ਸੀ ਨਾ
1: ਜੀ ਪ੍ਰਭਜੋਤ ਜੀ। ਤੁਸੀਂ ਦੇਖੋ ਜਿਵੇਂ ਜਿਵੇਂ ਸਮਾਂ ਜਿਹੜਾ ਹੈ ਉਹ ਬੇਸ਼ੱਕ ਬਦਲਦਾ ਗਿਆ। ਵਿਆਹਾਂ ਤੋਂ ਬਾਅਦ ਜੀਜੇ ਨੂੰ ਆਪਣੀ ਸਾਲੀਆਂ ਨੂੰ ਛੱਲਾ ਦੇਣਾ ਪੈਂਦਾ ਸੀ। ਕੀ ਕਹਿੰਦੇ ਸੀ ਆਪਾਂ ਉਹਨੂੰ ਕਿ ਉਹ ਕੀ ਮਿਲਦੀ ਹੈ? ਕਲਿਚੜੀ, ਹੈ ਨਾ। ਕਲਿਚੜੀ ਵੀ ਇੱਕ ਛੱਲੇ ਦਾ ਹੀ ਰੂਪ ਸੀਗਾ। ਅਸੀਂ ਚਾਹੇ ਕਿੰਨਾ ਮਾਡਰਨ ਹੋ ਗਏ ਹਾਂ ਪਰ ਛੱਲਾ ਹਜੇ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਹੈ।
0: ਬਿਲਕੁਲ ਜੀ, ਸਾਡੀ ਵਿਰਾਸਤ ਹੈ, ਸਾਡਾ ਸੱਭਿਆਚਾਰ ਹੈ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਹੈ ਨਾ। ਸਿਰਫ ਇਹ ਨੌਜਵਾਨ ਜਿਹੜੇ ਨੇ ਫੈਸ਼ਨ ਵਜੋਂ ਹੀ ਨਹੀਂ ਪਾਉਂਦੇ, ਔਰ ਫੈਸ਼ਨ ਵਜੋਂ ਵੀ ਪਾਉਂਦੇ ਪਏ ਨੇ, ਪਰ ਉਹ ਕਹਿ ਸਕਦਾ ਕਿ ਜਿਹੜੇ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਪ੍ਰੇਮੀ ਔਰ ਯਾਦ ਵਿੱਚ ਵਿਛੋੜੇ ਵਿੱਚ ਵੀ ਛੱਲਾ ਜਿਹੜਾ ਉਹ ਪਾਇਆ ਜਾਂਦਾ ਹੈ ਨਾ, ਔਰ ਬਜ਼ੁਰਗ ਜਿਹੜੇ ਨੇ ਇਸ ਨੂੰ ਵਿਰਾਸਤ ਵਜੋਂ ਸਾਂਭ ਸੰਭਾਲ ਕਰਕੇ ਉਹਨੂੰ ਪਾ ਰਹੇ ਨੇ।
1: ਬਈ ਬਹੁਤ ਸਾਰੇ ਲੋਕ ਤਾਂ ਪ੍ਰਭਜੋ ਜੀ ਇਸ ਕਰਕੇ ਵੀ ਪਾਉਂਦੇ ਨੇ ਕਿ ਕਿਹਾ ਜਾਂਦਾ ਹੈ ਕਿ ਇਸ ਇੱਕ ਪਰਟੀਕੁਲਰ ਧਾਤੂ ਦਾ ਜੇ ਅਸੀਂ ਛੱਲਾ ਪਾਉਂਦੇ ਹਾਂ ਉਹ ਸਿਹਤ ਨਾਲ ਜੁੜੀ ਤੁਹਾਡੀ ਕੋਈ ਬਿਮਾਰੀ ਹੈ ਉਹ ਠੀਕ ਵੀ ਕਰਦਾ। ਵੈਸੇ ਪਤਾ ਨਹੀਂ ਉਹ ਕਿੰਨਾ ਕੁ ਸੱਚ ਹੈ, ਪਰ ਇਹ ਟੋਟ ਕੇ ਬਣੇ ਹੋਏ ਨੇ ਛੱਲੇ ਨਾਲ ਜੁੜੇ।
0: ਬਿਲਕੁਲ, ਔਰ ਦੇਖੋ ਇਹ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਹੈ, ਸਾਡੀ ਪੰਜਾਬੀ ਵਿਰਾਸਤ ਹੈ ਜਿਹੜੀ,
1: ਬਿਲਕੁਲ,
0: ਤੇ ਇਸ ਨੂੰ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਾਰੇ ਜ਼ਰੂਰ ਜਾਣਕਾਰੀ ਦੇਣੀ ਚਾਹੀਦੀ ਹੈ, ਔਰ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਕਿੱਥੋਂ ਸ਼ੁਰੂਆਤ ਹੋਈ ਇਸ ਛੱਲੇ ਦੀ ਔਰ ਕਿੱਥੇ ਤੱਕ ਇਹ ਪਹੁੰਚ ਗਿਆ
1: ਜੀ। ਔਰ ਉਸੇ ਦੇ ਲਈ ਅਸੀਂ ਥੋੜ੍ਹੀ ਜਿਹੀ ਮਿਹਨਤ ਕਰਕੇ ਇਹੋ ਜਿਹੀ ਪੰਜਾਬੀ ਵਿਰਾਸਤ ਜਿਹੜੀ ਸਾਡੀ ਵਿਰਸੇ ਨਾਲ ਜੁੜੀਆਂ ਚੀਜ਼ਾਂ ਨੇ ਆਪਣੇ ਸਰੋਤਾਵਾਂ ਲਈ ਲੈ ਕੇ ਆਉਂਦੇ ਰਹਿੰਦੇ ਹਾਂ।
0: ਬਿਲਕੁਲ ਜੀ, ਅਗਲੀ ਵਾਰੀ ਫੇਰ ਲੈ ਕੇ ਹਾਜ਼ਰ ਹੋਵਾਂਗੇ ਸਾਡਾ ਵਿਰਸੇ ਦੇ ਕੁਛ ਨਵਾਂ ਵਿਰਸਾ, ਨਵਾਂ ਤਾਂ ਨਹੀਂ ਕਹਿ ਸਕਦੇ, ਵਿਰਸੇ ਸਾਡੇ ਪੁਰਾਣੇ ਹੀ ਨੇ
1: ਜੀ, ਪਰ ਨਵੇਂ ਲੋਕਾਂ ਲਈ
0: ਜੀ, ਨਵੇਂ ਲੋਕਾਂ ਲਈ। ਤੇ ਫੇਰ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਹੋਏ ਲਈਏ ਇਜਾਜ਼ਤ।
1: ਬਿਲਕੁਲ ਜੀ, ਨਮਸਕਾਰ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਬਾਅਦ ਦੁਪਹਿਰ 2:30 ਵਜੇ ਸਮਾਂ ਹੋਏਗਾ ਲੋਕ ਗੀਤਾਂ ਦੇ ਸਾਡੇ ਪ੍ਰੋਗਰਾਮ ਰੰਗਲੀ ਧਰਤੀ ਦਾ, ਜਿਹਦੇ ਵਿੱਚ ਅੱਜ ਤੁਸੀਂ ਜੋਗਾ ਸਿੰਘ ਲੋਗੀ ਕਵਿਸ਼ਰ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਈ ਕਵਿਸ਼ਰੀ ਸੁਣੋਗੇ। ਸਾਡੀ ਦੂਜੀ ਸਭਾ ਦੀ ਸ਼ੁਰੂਆਤ ਦੇ ਵਿੱਚ 4:02 'ਤੇ ਸਮਾਂ ਹੋਏਗਾ ਪੰਜਾਬੀ ਫਿਲਮ ਸੰਗੀਤ ਦਾ। ਔਰ ਗੁਰਬਾਣੀ ਵਿਚਾਰ, ਇਹ ਪ੍ਰੋਗਰਾਮ ਤੁਸੀਂ ਸਰਵਣ ਕਰ ਸਕੋਗੇ ਰੋਜ਼ਾਨਾ ਦੀ ਤਰ੍ਹਾਂ ਸ਼ਾਮ 5:30 ਵਜੇ। ਸਾਢੇ 6 ਵਜੇ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ 'ਤੇ ICC ਵੂਮੈਨ T20 ਵਰਲਡ ਕੱਪ 2026 ਦੇ ਸੈਮੀਫਾਈਨਲ ਮੈਚ, ਜਿਹਦੇ ਵਿੱਚ ਆਸਟ੍ਰੇਲੀਆ ਔਰ ਵੈਸਟ ਇੰਡੀਜ਼ ਦੀਆਂ ਟੀਮਾਂ ਅੱਜ ਭਿੜਣਗੀਆਂ, ਉਹਦੀ ਲਾਈਵ ਬਾਲ ਬਾਏ ਬਾਲ ਕਮੈਂਟਰੀ ਸੁਣ ਸਕੋਗੇ। ਔਰ ਸਾਡੀ ਮੋਬਾਈਲ ਐਪ 'ਤੇ ਤੁਸੀਂ ਸੁਣ ਸਕੋਗੇ ਦਿਹਾਤੀ ਪ੍ਰੋਗਰਾਮ, ਜਿਹਦੇ ਵਿੱਚ ਅੱਜ ਵਾਤਾਵਰਨ ਅਤੇ ਕੁਦਰਤੀ ਸੰਤੁਲਨ ਬਾਰੇ HS ਸਰਲਾ ਛੋਰਾ ਨਾਲ ਕੀਤੀ ਗੱਲਬਾਤ ਸੁਣਾਈ ਜਾਏਗੀ। ਸੌਣੀ ਫਸਲਾਂ ਅਤੇ ਪਾਣੀ ਦਾ ਪ੍ਰਬੰਧ, ਇਹਦੇ ਬਾਬਤ ਵੀ ਗੱਲਬਾਤ ਕੀਤੀ ਜਾਏਗੀ। ਕੱਲ੍ਹ ਦੇ ਪ੍ਰੋਗਰਾਮ 'ਤੇ ਮੌਸਮ ਦਾ ਹਾਲ ਦੱਸਿਆ ਜਾਏਗਾ। 7:40 'ਤੇ ਤੁਸੀਂ ਸੁਣੋਗੇ ਇੰਗਲਿਸ਼ ਟੋਕ, ਟੋਕਰ ਹੋਣਗੇ ਡਾਕਟਰ ਊਸ਼ਾ ਕਪੂਰ ਔਰ ਵਿਸ਼ਾ ਰਹੇਗਾ ਏਜਿੰਗ ਵਿਦ ਗ੍ਰੇਸ। ਜ਼ਿੰਦਗੀ ਹਸੀਨ ਹੈ, ਇਹ ਪ੍ਰੋਗਰਾਮ ਤੁਸੀਂ 8:00 ਸਾਡੀ ਮੋਬਾਈਲ ਐਪ 'ਤੇ ਸੁਣ ਸਕੋਗੇ। ਰਾਤ 9:30 ਵਜੇ ਸਮਾਂ ਹੋਏਗਾ ਸਪੋਰਟਸ ਮੈਗਜ਼ੀਨ ਪ੍ਰੋਗਰਾਮ ਖੇਡ ਸੰਸਾਰ ਦਾ।

0: 10:02 ਤੇ ਤੁਸੀਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦੇ ਵਿੱਚ ਅੱਜ ਪੰਡਿਤ ਰੋਨੂ ਮਜੂਮਦਾਰ ਦਾ ਬਾਂਸਰੀ ਵਾਦਨ ਸੁਣੋਗੇ। ਰਾਗ ਹੋਏਗਾ ਮੀਆਂ ਕੀ ਮਲਹਾਰ। ਔਰ 10:30 ਪ੍ਰੋਗਰਾਮ ਹੋਏਗਾ ਸਰਗਮ। ਇਹ ਸੀਗੇ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1, ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।
4: ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036।
0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਤੇ ਆਓ ਹੁਣ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ।
5: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਅਤੇ ਵੰਡ ਨੂੰ ਨਿਯੰਤਰਿਤ ਕਰਨ ਵਾਲੇ ਅਸਥਾਈ ਨੇਮਬੰਦੀ ਉਪਾਵਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ 1 ਜੁਲਾਈ ਤੋਂ ਜਨਤਕ ਖੇਤਰ ਦੇ ਤੇਲ ਮਾਰਕੀਟਿੰਗ ਕੰਪਨੀਆਂ ਦੇ ਪ੍ਰਚੂਨ ਆਊਟਲੈਟ ਰਾਹੀਂ ਮੋਟਰ ਸਪਿਰਟ ਅਤੇ ਹਾਈ ਸਪੀਡ ਡੀਜ਼ਲ ਤੋਂ ਅਸਥਾਈ ਉਪਾਅ ਹਟਾ ਦਿੱਤੇ ਜਾਣਗੇ। ਦੇਸ਼ 'ਚ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਸਰਕਾਰ ਨੇ ਇਹ ਨਤੀਜਾ ਕੱਢਿਆ ਕਿ ਜਨਤਕ ਹਿੱਤ ਵਿੱਚ ਅਸਥਾਈ ਨੇਮਬੰਦੀ ਉਪਾਵਾਂ ਦੀ ਹੁਣ ਜ਼ਰੂਰਤ ਨਹੀਂ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਅੱਜ ਹਰਿਆਣਾ ਦੇ ਹਿਸਾਰ 'ਚ ਖੇਤ ਬਚਾਓ ਅਭਿਆਨ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਇੱਕ ਮੋਬਾਈਲ ਐਪ ਵਿਕਸਿਤ ਕਰਨ 'ਤੇ ਕੰਮ ਕਰ ਰਹੀ ਹੈ ਜੋ ਮਿੱਟੀ ਅਤੇ ਇਸ ਵਿੱਚ ਲੋੜੀਂਦੀ ਖਾਦ ਦੀ ਮਾਤਰਾ ਬਾਰੇ ਜਾਣਕਾਰੀ ਦੇਵੇਗੀ। ਉਹਨਾਂ ਕਿਸਾਨਾਂ ਨੂੰ ਮਿੱਟੀ ਦੀ ਪੈਦਾਵਾਰ ਬਣਾਈ ਰੱਖਣ ਅਤੇ ਆਪਣੇ ਖੇਤਾਂ 'ਚ ਸੰਤੁਲਿਤ ਢੰਗ ਨਾਲ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
6: हम संतुलित खाद डालें, संतुलित कीटनाशक जितनी जरूरत है, जिन तत्वों की आवश्यकता वही डालें। अत्यधिक केमिकल फर्टिलाइजर के उपयोग से हमारी धरती बीमार हो रही है, हमारी मिट्टी खराब हो रही है और उसमें उत्पादित जो फल सब्जी और अनाज है उसके कारण कई तरह की बीमारियां मानव शरीर में भी घर कर रही है। अलनीनो का प्रभाव यहां भी है, बारिश नहीं हो रही है, तो इस प्राकृतिक संतुलन को हमको बना के रखना पड़ेगा ताकि हमारी धरती सुरक्षित रहे तो हम भी सुरक्षित रहेंगे।
5: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸੂਬੇ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਉਹਨਾਂ ਦੀ ਸਰਕਾਰ ਇਸ ਸਾਲ ਦੇ ਅਖੀਰ ਤੱਕ 7,000 ਕਿਲੋਮੀਟਰ ਹੋਰ ਪਾਈਪਲਾਈਨਾਂ ਵਿਛਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿੱਚ 14,000 ਕਿਲੋਮੀਟਰ ਪਾਈਪਲਾਈਨਾਂ ਪਹਿਲਾਂ ਹੀ ਵਿਛਾਈਆਂ ਜਾ ਚੁੱਕੀਆਂ ਨੇ। ਕੱਲ੍ਹ ਮੋਗਾ ਦੇ ਭਲੂਰ ਵਿਖੇ ਕੱਲ੍ਹ ਇੱਕ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਉਹਨਾਂ ਆਖਿਆ ਕਿ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਾਟਰ ਰੀਚਾਰਜ ਪੁਆਇੰਟ ਵੀ ਬਣਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਲਗਭਗ 80% ਖੇਤੀਬਾੜੀ ਯੋਗ ਜ਼ਮੀਨ ਤੱਕ ਨਹਿਰੀ ਪਾਣੀ ਪਹੁੰਚਾਉਣਾ ਯਕੀਨੀ ਬਣਾਇਆ ਏ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਇਹਨਾਂ ਪਾਈਪਲਾਈਨਾਂ ਅਤੇ ਖਾਲਿਆਂ ਵਿੱਚ 21,000 ਕਿਊਸਿਕ ਪਾਣੀ ਛੱਡਿਆ ਜਾ ਚੁੱਕਿਆ ਤਾਂ ਜੋ ਕਿਸਾਨਾਂ ਦੀਆਂ ਸਿੰਚਾਈ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਪੰਜਾਬ ਵਿੱਚ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸਫਲਤਾ ਤੇ ਤਸੱਲੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਕੱਲ੍ਹ ਬਠਿੰਡਾ ਵਿਖੇ ਪੇਂਡੂ ਰੱਖਿਆ ਕਮੇਟੀਆਂ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਮੁਹਿੰਮ ਨੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜ ਕੇ ਵੱਡੇ ਤਸਕਰਾਂ ਨੂੰ ਸਲਾਖਾਂ ਪਿੱਛੇ ਡੱਕਿਆ। ਇਸ ਮੁਹਿੰਮ

0: ਕੋਈ ਢਿੱਲ ਨਾ ਵਰਤਣ ਤੇ ਜ਼ੋਰ ਦਿੰਦਿਆਂ ਉਨ੍ਹਾਂ ਜ਼ਮੀਨ ਪੱਧਰ ਤੇ ਹੋਰ ਮਜ਼ਬੂਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਆਖਿਆ ਕਿ ਹਰ ਜ਼ਿਲ੍ਹੇ ਵਿਚ ਹਰ ਮਹੀਨੇ ਕਮੇਟੀਆਂ ਦੀਆਂ ਮੀਟਿੰਗਾਂ ਕਰਵਾਈਆਂ ਜਾਣ ਤੇ ਉਹ ਖੁਦ ਮਹੀਨਾਵਾਰ ਸੂਬਾ ਪੱਧਰੀ ਮੀਟਿੰਗਾਂ 'ਚ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨਗੇ। ਪੰਜਾਬ ਦੇ ਰੱਖਿਆ ਸੇਵਾਵਾਂ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਸਮਾਜਿਕ ਸਦਭਾਵਨਾ, ਸਨਮਾਨਤਾ ਤੇ ਭਾਈਚਾਰੇ ਦਾ ਸੁਨੇਹਾ ਹਮੇਸ਼ਾ ਮਨੁੱਖਤਾ ਨੂੰ ਪ੍ਰੇਰਿਤ ਕਰਦਾ ਰਹੇਗਾ। ਕੱਲ੍ਹ ਸੰਤ ਕਬੀਰ ਜੀ ਦੇ ਪ੍ਰਕਾਸ਼ ਉਤਸਵ ਮੌਕੇ ਪੰਜਾਬ ਸਰਕਾਰ ਵੱਲੋਂ ਜਲੰਧਰ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਮੰਤਰੀ ਨੇ ਕਿਹਾ ਕਿ ਭਗਤ ਕਬੀਰ ਜੀ ਨੇ ਆਪਣਾ ਸਾਰਾ ਜੀਵਨ ਸਮਾਜਿਕ ਬੁਰਾਈਆਂ ਨੂੰ ਮਿਟਾਉਣ ਤੇ ਸੱਚ, ਦਇਆ, ਵਿਸ਼ਵ ਭਾਈਚਾਰੇ ਤੇ ਸ਼ਾਂਤੀਪੂਰਨ ਸਹਿਹੋਂਦ ਦੇ ਆਦਰਸ਼ਾਂ ਨੂੰ ਫੈਲਾਉਣ 'ਚ ਸਮਰਪਿਤ ਕੀਤਾ। ਮੰਤਰੀ ਨੇ ਮੰਦਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 40 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਮੀਰੀ ਬੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ, ਗਿਆਨੀ ਕੁਲਦੀਪ ਸਿੰਘ ਗੜਗੜ ਸਮੇਤ ਪ੍ਰਮੁੱਖ ਪੰਥਕ ਸ਼ਖਸੀਅਤਾਂ ਮੌਜੂਦ ਰਹੀਆਂ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਵੀ ਵਿਸ਼ੇਸ਼ ਸਮਾਗਮ ਕੀਤਾ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਮਾਗਮਾਂ 'ਚ ਸ਼ਾਮਲ ਹੋਣ ਵਾਸਤੇ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਭਾਰਤ ਵਾਪਸ ਆ ਗਿਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਦੀ ਅਗਵਾਈ ਹੇਠਲੇ ਇਸ ਜੱਥੇ ਦਾ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚਣ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸ਼ਰਧਾਲੂਆਂ ਨੇ ਗੁਰਧਾਮਾਂ ਦੇ ਦਰਸ਼ਨਾਂ ਦਾ ਮੌਕਾ ਮਿਲਣ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਮੌਸਮ ਵਿਭਾਗ ਨੇ 1 ਜੁਲਾਈ ਤੋਂ ਮੌਸਮ 'ਚ ਉੱਤਰ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਦੇ ਤਾਪਮਾਨ 'ਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ ਹੈ। ਇਸ ਨਾਲ ਦੋਵਾਂ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਆਮ ਨਾਲੋਂ ਵੱਧ ਤਾਪਮਾਨ ਅਤੇ ਲੂ ਜਿਹੀ ਸਥਿਤੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਵੱਖ ਵੱਖ ਥਾਵਾਂ 'ਤੇ 1 ਤੋਂ 5 ਜੁਲਾਈ ਤੱਕ ਤੇਜ਼ ਹਵਾਵਾਂ ਚੱਲਣ, ਗਰਜ ਚਮਕ ਦੇ ਨਾਲ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਔਰ ਸਮਾਂ ਹੋ ਗਿਆ ਹੈ ਤੁਹਾਡੇ ਸਾਰਿਆਂ ਦੇ ਆਪਣੇ ਪ੍ਰੋਗਰਾਮ ਫੌਜੀ ਵੀਰਾਂ ਲਈ। ਤਿਆਰ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਜੈ ਹਿੰਦ ਸਰੋਤਿਓ, ਤੁਹਾਡਾ ਆਪਣਾ ਦੋਸਤ ਗੌਰਵ ਤੁਹਾਡੇ ਨਾਲ ਤਿਆਰ ਆ ਲੈ ਕੇ ਪ੍ਰੋਗਰਾਮ ਫੌਜੀ ਵੀਰਾਂ ਲਈ। ਇਹ ਉਹ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਖਾਸ ਕਰਕੇ ਫੌਜੀ ਵੀਰਾਂ ਦੇ ਲਈ ਗੀਤ ਸੰਗੀਤ ਲੈ ਕੇ ਆਉਂਦੇ ਹਾਂ। ਸਭ ਤੋਂ ਪਹਿਲੇ ਤਾਂ ਜੈ ਹਿੰਦ ਤੁਹਾਨੂੰ ਸਾਰਿਆਂ ਨੂੰ, ਔਰ ਬਹੁਤ ਬਹੁਤ ਧੰਨਵਾਦ, ਜਿੰਨਾ ਵੀ ਧੰਨਵਾਦ ਕਰੀਏ ਉਨਾ ਘੱਟ ਫੌਜੀ ਵੀਰਾਂ ਲਈ, ਖਾਸ ਕਰਕੇ ਉਹ ਫੌਜੀ ਵੀਰ ਜਿਹੜੇ ਸਰਹੱਦ ਦੇ ਉੱਪਰ ਨੇ, ਜਿਹੜਾ ਆਪਣਾ ਘਰ ਬਾਰ ਛੱਡ ਕੇ ਗਰਮੀ ਸਰਦੀ ਜਿੱਦਾਂ ਦਾ ਵੀ ਮੌਸਮ ਹੋਵੇ ਉਹਦੇ ਵਿੱਚ ਬਾਰਡਰ ਦੇ ਉੱਤੇ ਖੜ੍ਹੇ ਨੇ ਔਰ ਸਾਡੇ ਲਈ ਅੜੇ ਹੋਏ ਨੇ। ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ, ਨਮਸਕਾਰ, ਅਭਿਨੰਦਨ। ਅਤੇ ਲਓ ਜੀ ਫਿਰ ਪ੍ਰੋਗਰਾਮ ਸ਼ੁਰੂ ਕਰ ਦਈਏ, ਔਰ ਪ੍ਰੋਗਰਾਮ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਗੀਤ ਸੁਣਾਉਣ ਜਾ ਰਿਹਾ ਨਾ, ਉਹ ਗੀਤ ਜਿਹੜਾ ਹੈ ਉਹ ਸੁਣਾਉਣ ਵੀ ਇਹਨਾਂ ਵਾਸਤੇ ਹੀ ਜਾ ਰਿਹਾ ਕਿਉਂਕਿ ਸਾਡੇ ਜੀਵਨ ਦੇ ਅਸਲੀ ਜਿਹੜੇ ਹੀਰੋ ਨੇ ਉਹ ਸਾਡੇ ਫੌਜੀ ਵੀਰ ਹੀ ਨੇ। ਅਤੇ ਆਓ ਫਿਰ, ਜੇ ਹੀਰੋ ਨੇ ਤਾਂ ਇਹਨਾਂ ਨੂੰ ਗੀਤ ਵੀ

हीरो फिल्म दा सुना दिए। जी हाँ, 1983 ਦੇ ਵਿੱਚ ਆਈ ਇਹ ਫਿਲਮ, ਔਰ ਗੀਤ ਨੂੰ ਲਿਖਿਆ ਸੀ ਆਨੰਦ ਬਖਸ਼ੀ ਨੇ, ਔਰ ਸੰਗੀਤਬੱਧ ਕੀਤਾ ਹੈ ਲਕਸ਼ਮੀਕਾਂਤ ਪਿਆਰੇਲਾਲ ਨੇ, ਗਾਇਆ ਹੈ ਅਨੁਰਾਧਾ ਪੌੜਵਾਲ ਔਰ ਮਨਹਰ ਉਦਾਸ ਹੋਰਾਂ ਨੇ। ਤੇ ਆਓ ਸੁਣਦੇ ਹਾਂ ਹੀਰੋ ਮੂਵੀ ਦਾ ਇਹ ਟਾਈਟਲ ਸੌਂਗ।

ਜੀ ਫੌਜੀ ਵੀਰੋ, ਪ੍ਰੋਗਰਾਮ ਚੱਲ ਰਿਹਾ ਤੁਹਾਡਾ ਸਾਰਿਆਂ ਦਾ, ਆਪਣਾ ਫੌਜੀ ਵੀਰਾਂ ਲਈ। ਔਰ ਜਦੋਂ ਵੀ ਗੱਲ ਫੌਜੀ ਵੀਰਾਂ ਦੀ ਹੁੰਦੀ ਹੈ ਨਾ, ਤਾਂ ਹਮੇਸ਼ਾ ਮਨ 'ਚ ਇਹੀ ਖਿਆਲ ਆਉਂਦਾ ਹੈ ਕਿ ਸਾਡੇ ਦੇਸ਼ ਦੇ ਸਭ ਤੋਂ ਉੱਚੇ ਔਰ ਸੁੱਚੇ ਨਾਗਰਿਕ ਸਾਡੇ ਫੌਜੀ ਵੀਰ, ਔਰ ਜੋ ਉਹ ਕਰ ਸਕਦੇ ਨੇ ਆਪਣੇ ਦੇਸ਼ ਦੇ ਲਈ, ਜੋ ਬਲੀਦਾਨ ਉਹਨਾਂ ਦਾ, ਉਹ ਹੋਰ ਕੋਈ ਦੇ ਹੀ ਨਹੀਂ ਸਕਦਾ। ਔਰ ਜਿੱਡੇ ਵੱਡੇ ਖਿਲਾੜੀ ਉਹ ਨੇ ਨਾ, ਖਾਸ ਕਰਕੇ ਜਿਹੜੇ ਆਪਣੇ ਜੀਵਨ ਨੂੰ ਵੀ ਖੇਡ ਸਮਝਦੇ ਨੇ, ਉਹ ਨੇ ਸਾਡੇ ਫੌਜੀ ਵੀਰ। ਅਤੇ ਜਦੋਂ ਜਦੋਂ ਉਹਨਾਂ ਵੱਲ ਦੇਖਦਾ ਤਾਂ ਮੈਨੂੰ ਇਹੀ ਲੱਗਦਾ ਕਿ ਉਹ ਖਿਡਾਰੀ ਨੇ, ਅਸੀਂ ਅਨਾੜੀ ਹਾਂ। ਅਤੇ ਇਹਦੇ ਨਾਲ ਦਾ ਹੀ ਇੱਕ ਗੀਤ ਜਿਹੜਾ ਉਹ ਲੈ ਕੇ ਆ ਰਿਹਾ। ਇਸ ਗੀਤ ਨੂੰ ਗਾਇਆ ਉਦਿਤ ਨਾਰਾਇਣ ਅਤੇ ਅਭਿਜੀਤ ਹੋਰਾਂ ਨੇ। ਫਿਲਮ ਹੈ ਮੈਂ ਖਿਲਾੜੀ ਤੂੰ ਅਨਾੜੀ, ਕੰਪੋਜ਼ ਕੀਤਾ ਅਨੂ ਮਲਿਕ ਨੇ। ਅਤੇ ਆਓ ਫਿਰ ਸੁਣਦੇ ਹਾਂ ਇਹ ਗੀਤ।

0: ਜੀ ਫੌਜੀ ਵੀਰੋ, ਹੁਣ ਸਮਾਂ ਹੋ ਗਿਆ ਹੈ ਪਹਿਲੇ ਤਾਂ ਖਬਰਾਂ ਪੰਜਾਬੀ ਦੇ ਵਿੱਚ, ਔਰ ਫਿਰ 1:50 ਕੇ ਹੋਣਗੇ ਸਮਾਚਾਰ ਉਰਦੂ ਦੇ ਵਿੱਚ। ਬਸ ਫਿਰ ਕੁਝ ਪਲ ਦਾ ਇੰਤਜ਼ਾਰ, ਔਰ 2 ਵਜੇ ਤੁਹਾਡੇ ਨਾਲ ਫਿਰ ਜੁੜਾਂਗੇ। ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ, ਕਿਉਂਕਿ ਖਬਰਾਂ ਉਹ ਵੀ ਜ਼ਰੂਰੀ ਨੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਭਾਰਤ ਨੇ ਵਿੱਤੀ ਐਕਸ਼ਨ ਟਾਸਕ ਫੋਰਸ FATF ਨੂੰ ਦਹਿਸ਼ਤਗਰਦੀ, ਵਿੱਤ ਪੋਸ਼ਣ ਅਤੇ ਮਨੀ ਲਾਂਡਰਿੰਗ ਖਿਲਾਫ਼ ਆਲਮੀ ਲੜਾਈ ਦਾ ਇੱਕ ਲਾਜ਼ਮੀ ਥੰਮ ਦੱਸਦਿਆਂ ਆਪਣੇ ਮਜ਼ਬੂਤ ਸਮਰਥਨ ਦੀ ਪੁਸ਼ਟੀ ਕੀਤੀ ਹੈ। ਭਾਰਤ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਨੇ ਅਫਗਾਨਿਸਤਾਨ ਵਿੱਚ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਅਵਾਰਾ ਕੁੱਤਿਆਂ ਦੇ ਹਮਲਿਆਂ ਸੰਬੰਧੀ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਅੱਜ ਤੋਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਅਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਕੱਲ੍ਹ ਤੋਂ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਹਰਿਆਣਾ ਦੇ ਹਿਸਾਰ ਵਿੱਚ ਖੇਤ ਬਚਾਓ ਮੁਹਿੰਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਇੱਕ ਮੋਬਾਈਲ ਐਪ ਵਿਕਸਿਤ ਕਰਨ 'ਤੇ ਕੰਮ ਕਰ ਰਹੀ ਹੈ ਜੋ ਮਿੱਟੀ ਅਤੇ ਇਸ ਵਿੱਚ ਲੋੜੀਂਦੀ ਖਾਦ ਦੀ ਮਾਤਰਾ ਬਾਰੇ ਜਾਣਕਾਰੀ ਪ੍ਰਦਾਨ ਕਰੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿੱਟੀ ਦੀ ਪੈਦਾਵਾਰ ਬਣਾਈ ਰੱਖਣ ਲਈ ਆਪਣੇ ਖੇਤਾਂ ਵਿੱਚ ਸੰਤੁਲਿਤ ਢੰਗ ਨਾਲ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ। ਉਹਨਾਂ ਕਿਸਾਨਾਂ ਨੂੰ ਜੈਵਿਕ ਖੇਤੀ ਅਪਣਾਉਣ ਦੀ ਵੀ ਸਲਾਹ ਦਿੱਤੀ।
2: हम संतुलित खाद डालें, संतुलित कीटनाशक जितनी जरूरत है, जिन तत्वों की आवश्यकता वही डालें। अत्यधिक केमिकल फर्टिलाइजर के उपयोग से हमारी धरती बीमार हो रही है, हमारी मिट्टी खराब हो रही है और उसमें उत्पादित जो फल, सब्जी और अनाज है उसके कारण कई तरह की बीमारियां मानव शरीर में भी घर कर रही है। अलनीनो का प्रभाव यहां भी है, बारिश नहीं हो रही है, तो इस प्राकृतिक संतुलन को हमको बना के रखना पड़ेगा ताकि हमारी धरती सुरक्षित रहे तो हम भी सुरक्षित रहेंगे।
1: ਉਹਨਾਂ ਭਾਰਤ ਦੇ ਖੇਤੀਬਾੜੀ ਖੇਤਰ ਵਿੱਚ ਕ੍ਰਾਂਤੀ ਲਿਆਉਣ ਅਤੇ ਢੁੱਕਵੇਂ ਭੋਜਨ ਭੰਡਾਰ ਬਣਾਈ ਰੱਖਣ ਵਿੱਚ ਹਰਿਆਣਾ ਦੇ ਕਿਸਾਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਫੌਜ ਮੁਖੀ ਜਨਰਲ ਉਪਿੰਦਰ ਦਵੇਦੀ ਨੇ ਕਿਹਾ ਕਿ ਭਾਰਤੀ ਫੌਜ ਆਪਣੀ ਤਾਕਤ ਕਿਸੇ ਵਿਅਕਤੀ ਤੋਂ ਨਹੀਂ ਸਗੋਂ ਆਪਣੇ ਸੈਨਿਕਾਂ, ਕਮਾਂਡਰਾਂ, ਸਾਬਕਾ ਸੈਨਿਕਾਂ, ਉਹਨਾਂ ਦੇ ਪਰਿਵਾਰਾਂ ਅਤੇ ਦੇਸ਼ ਦੇ ਨਾਗਰਿਕਾਂ ਦੇ ਅਟੁੱਟ ਵਿਸ਼ਵਾਸ ਤੋਂ ਹਾਸਲ ਕਰਦੀ ਹੈ। ਜਨਰਲ ਦਵੇਦੀ ਨੇ ਅੱਜ ਨਵੀਂ ਦਿੱਲੀ ਵਿੱਚ ਫੌਜ ਮੁਖੀ ਵਜੋਂ ਸੇਵਾ ਮੁਕਤ ਹੋਣ ਮੌਕੇ ਇਹ ਗੱਲ ਕਹੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤੀ ਫੌਜ ਵਿੱਚ ਸੇਵਾ ਕਰਨਾ ਉਹਨਾਂ ਲਈ ਇੱਕ ਵੱਡਾ ਸਨਮਾਨ ਰਿਹਾ ਹੈ। ਜਨਰਲ ਦਵੇਦੀ ਨੇ ਕਿਹਾ ਕਿ ਭਾਰਤੀ ਫੌਜ ਨੇ ਪਿਛਲੇ 2 ਸਾਲਾਂ ਵਿੱਚ ਹਰ ਮੋਰਚੇ

0: ਕਿਤੇ ਆਪਣੀ ਤਿਆਰੀ ਸੰਤੁਲਨ ਅਤੇ ਚੌਕਸੀ ਬਣਾਈ ਰੱਖੀ ਹੈ। ਉਹਨਾਂ ਕਿਹਾ ਕਿ ਭਾਰਤੀ ਫੌਜ ਨੇ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਸਾਰੇ ਮਾਮਲਿਆਂ ਵਿੱਚ ਸਪਸ਼ਟ ਉਦੇਸ਼ਾਂ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਆਪਣੇ ਕਾਰਜ ਪ੍ਰਭਾਵਸ਼ਾਲੀ ਢੰਗ ਨਾਲ ਪੂਰੇ ਕੀਤੇ ਨੇ।
1: भारतीय सेना के जांबाज सैनिकों ने काउंटर टेररिज्म ऑपरेशंस में भी अहम भूमिका निभाई है। यूएन डिप्लॉयमेंट और प्राकृतिक आपदा सहायता में अपने उत्कृष्ट कार्यों से समूचे विश्व में भारत वर्ष का परचम लहराया है। चाहे वह कांगो के घने जंगल हो या वेनेजुएला की भूकंप ग्रस्त भूमि, उत्तरी सीमाओं पर ऑपरेशन स्नो लेपर्ड के तहत हमारी तैनाती मजबूती और सतर्कता से रही। पश्चिमी मोर्चे पर भी सेना ने अपने दायित्वों का निर्वहन पूरी गंभीरता और संयम के साथ किया है। ऑपरेशन सिंदूर इसका ज्वलंत उदाहरण है।
0: नवे फौज मुखी जनरल धीरज सेठ ने जिम्मेवारी सौंपदिया जनरल द्विवेदी ने कहा कि जनरल सेठ एक तजर्बेकार सैनिक थे, एक समर्थ आगू ने। उन्होंने विश्वास प्रकट किया कि जनरल सेठ की अगुवाई हेठ भारतीय फौज अपनी शानदार परंपरावां, पेशेवरता ਅਤੇ ਦ੍ਰਿੜਤਾ ਨੂੰ ਬਰਕਰਾਰ ਰੱਖਦੇ ਹੋਏ ਹੋਰ ਉਚਾਈਆਂ ਛੂਏਗੀ। ਭਾਰਤ ਨੇ ਵਿੱਤੀ ਐਕਸ਼ਨ ਟਾਸਕ ਫੋਰਸ FATF ਨੂੰ ਦਹਿਸ਼ਤਗਰਦੀ, ਵਿੱਤ ਪੋਸ਼ਣ ਅਤੇ ਮਨੀ ਲਾਂਡਰਿੰਗ ਖਿਲਾਫ਼ ਆਲਮੀ ਲੜਾਈ ਦਾ ਇੱਕ ਲਾਜ਼ਮੀ ਥੰਮ ਦੱਸਦਿਆਂ ਆਪਣੇ ਮਜ਼ਬੂਤ ਸਮਰਥਨ ਦੀ ਪੁਸ਼ਟੀ ਕੀਤੀ ਹੈ। ਇਹ ਬਿਆਨ ਵਧੇਰੇ ਨਿਗਰਾਨੀ ਲਈ ਪਾਕਿਸਤਾਨ ਨੂੰ FATF ਦੀ ਗ੍ਰੇ ਸੂਚੀ ਵਿੱਚ ਰੱਖਣ ਅਤੇ ਗੁਆਂਢੀ ਦੇਸ਼ ਵੱਲੋਂ ਇਸ ਦੀ ਆਲੋਚਨਾ ਤੋਂ ਬਾਅਦ ਆਇਆ ਹੈ। ਦਹਿਸ਼ਤਗਰਦੀ ਵਿਰੋਧੀ ਹਫ਼ਤੇ ਦੇ ਮੌਕੇ 'ਤੇ ਸੰਯੁਕਤ ਰਾਸ਼ਟਰ ਦੇ ਇੱਕ ਸਮਾਗਮ ਵਿੱਚ ਬੋਲਦਿਆਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਕਿਹਾ ਕਿ FATF ਦੀ ਭਰੋਸੇਯੋਗਤਾ ਅਤੇ ਸਵਾਲ ਉਠਾਉਣ ਦੀਆਂ ਕੋਸ਼ਿਸ਼ਾਂ ਅਸਲ ਚਿੰਤਾਵਾਂ ਦੀ ਬਜਾਏ ਜਾਂਚ ਦੇ ਡਰ ਨੂੰ ਦਰਸਾਉਂਦੀਆਂ ਨੇ। ਉਹਨਾਂ ਕਿਹਾ ਕਿ FATF ਦੇ ਪ੍ਰਤੀਕੂਲ ਮੁਲਾਂਕਣ ਪ੍ਰਾਪਤ ਕਰਨ ਵਾਲੇ ਦੇਸ਼ਾਂ ਨੂੰ ਪਛਾਣੀਆਂ ਗਈਆਂ ਕਮੀਆਂ ਨੂੰ ਦੂਰ ਕਰਨਾ ਚਾਹੀਦਾ ਅਤੇ ਦਹਿਸ਼ਤਗਰਦੀ ਵਿੱਤ ਪੋਸ਼ਣ ਵਿਰੁੱਧ ਕਾਰਵਾਈ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕਈ ਵਿਸ਼ਵ ਨੇਤਾਵਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਅਫਗਾਨਿਸਤਾਨ ਦੇ ਪਕਤਿਕਾ ਅਤੇ ਕੁਨਾਰ ਪ੍ਰਾਂਤਾਂ ਵਿੱਚ ਪਾਕਿਸਤਾਨੀ ਫੌਜ ਅਤੇ ਹਵਾਈ ਹਮਲਿਆਂ ਦੀ ਨਿੰਦਾ ਕੀਤੀ ਹੈ, ਜਿਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਨਾਗਰਿਕ ਮਾਰੇ ਗਏ ਅਤੇ ਜ਼ਖਮੀ ਹੋਏ ਨੇ। ਤਾਲਿਬਾਨ ਦੇ ਉਪ ਬੁਲਾਰੇ ਹਮਦੁੱਲਾ ਫਿਤਰਤ ਨੇ ਕਿਹਾ ਹੈ ਕਿ 28 ਜੂਨ ਦੀ ਰਾਤ ਨੂੰ ਕੀਤੇ ਗਏ ਹਵਾਈ ਹਮਲਿਆਂ ਵਿੱਚ 36 ਨਾਗਰਿਕ ਮਾਰੇ ਗਏ ਅਤੇ 163 ਹੋਰ ਜ਼ਖਮੀ ਹੋ ਗਏ। ਹਿੰਸਾ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰੇਸ ਨੇ ਦੁਸ਼ਮਣੀ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਅਤੇ ਸਾਰੀਆਂ ਧਿਰਾਂ ਨੂੰ ਨਾਗਰਿਕਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ। ਯੂਰਪੀਅਨ ਯੂਨੀਅਨ ਨੇ ਵੀ ਤਣਾਅ ਤੁਰੰਤ ਘਟਾਉਣ ਅਤੇ ਸੰਜਮ ਦੀ ਮੰਗ ਕੀਤੀ ਹੈ। ਭਾਰਤ ਨੇ ਵੀ ਅਫਗਾਨਿਸਤਾਨ ਦੇ ਰਿਹਾਇਸ਼ੀ ਇਲਾਕਿਆਂ ਅਤੇ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੀਆਂ ਕਾਰਵਾਈਆਂ ਅਫਗਾਨਿਸਤਾਨ ਦੀ ਪ੍ਰਭੂਸੱਤਾ 'ਤੇ ਹਮਲਾ ਨੇ ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਗੰਭੀਰ ਖਤਰਾ ਨੇ। ਮੰਤਰਾਲੇ ਨੇ ਕਿਹਾ ਹੈ ਕਿ ਇਹ ਪਾਕਿਸਤਾਨ ਦੇ ਗੈਰ ਜ਼ਿੰਮੇਵਾਰਾਨਾ ਰਵੱਈਏ ਨੂੰ ਦਰਸਾਉਂਦਾ ਹੈ। ਭਾਰਤ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਅਵਾਰਾ ਕੁੱਤਿਆਂ ਦੇ ਹਮਲਿਆਂ ਸੰਬੰਧੀ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਅੱਜ ਤੋਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਸਾਰੇ ਸੰਬੰਧਿਤ ਵਿਭਾਗਾਂ ਨੂੰ ਇੱਕ ਨਿਰਧਾਰਿਤ ਸਮੇਂ ਸੀਮਾ ਅੰਦਰ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ। ਇਹ ਹੁਕਮ ਪਿਛਲੇ ਸਾਲ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਇਸ ਦਾ ਉਦੇਸ਼ ਜਨਤਕ ਥਾਵਾਂ ਨੂੰ, ਖਾਸ ਕਰਕੇ ਬੱਚਿਆਂ ਅਤੇ ਮਰੀਜ਼ਾਂ ਲਈ ਸੁਰੱਖਿਅਤ ਬਣਾਉਣਾ ਹੈ। ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ, ਗਿਆਨੀ ਕੁਲਦੀਪ ਸਿੰਘ ਗੜਗਾਜ ਸਮੇਤ ਪ੍ਰਮੁੱਖ ਪੰਥਕ ਸ਼ਖਸੀਅਤਾਂ ਹਾਜ਼ਰ ਰਹੀਆਂ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ 6ਵੇਂ ਸਿੱਖ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੋਟਰਾਂ ਨੂੰ ਗਿਣਤੀ ਫਾਰਮ ਘਰ ਘਰ ਪਹੁੰਚਾਉਣ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਮੁੱਖ ਚੋਣ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੂਥ ਪੱਧਰੀ ਅਧਿਕਾਰੀ 29 ਜੁਲਾਈ ਤੱਕ ਘਰ ਘਰ ਜਾ ਕੇ ਫਾਰਮ ਵੰਡਣਗੇ ਅਤੇ ਭਰੇ ਹੋਏ ਫਾਰਮ ਇਕੱਠੇ ਕਰਨਗੇ। ਉਹਨਾਂ ਕਿਹਾ ਕਿ ਦਾਅਵੇ ਅਤੇ ਇਤਰਾਜ਼ 5 ਅਗਸਤ ਤੋਂ 4 ਸਤੰਬਰ ਤੱਕ ਦਾਇਰ ਕੀਤੇ ਜਾ ਸਕਦੇ ਨੇ। ਅੰਤਿਮ ਵੋਟਰ ਸੂਚੀ 7 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਰ ਚੋਣ ਕਮਿਸ਼ਨ ਦੇ ਪੋਰਟਲ 'ਤੇ ਆਨਲਾਈਨ ਵੀ ਫਾਰਮ ਭਰ ਸਕਦੇ ਨੇ। ਭਾਰਤ ਨੇ ਭੂਚਾਲ ਪ੍ਰਭਾਵਿਤ ਵੈਨਜ਼ੂਏਲਾ ਵਿੱਚ ਓਪਰੇਸ਼ਨ ਅਮਿਸਤਾਦ ਤਹਿਤ ਆਪਣੀ ਮਾਨਵਵਾਦੀ ਸਹਾਇਤਾ ਕਾਰਜਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਕਾਰਵਾਈ ਤਹਿਤ ਪ੍ਰਭਾਵਿਤ ਲੋਕਾਂ ਨੂੰ ਡਾਕਟਰੀ ਸਹਾਇਤਾ, ਹੰਗਾਮੀ ਰਾਹਤ ਸਮੱਗਰੀ ਅਤੇ ਹੋਰ ਜ਼ਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ। ਵੈਨਜ਼ੂਏਲਾ ਵਿੱਚ ਭਾਰਤੀ ਦੂਤਕਾਰ ਨੇ ਦੱਸਿਆ ਕਿ ਭਾਰਤੀ ਫੌਜ ਨੇ ਉੱਥੇ

0: ਸਥਾਈ ਫੀਲਡ ਹਸਪਤਾਲ ਸਥਾਪਿਤ ਕੀਤਾ ਜਿੱਥੇ ਭੂਚਾਲ ਪ੍ਰਭਾਵਿਤ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਹਰਨਦੀਰ ਜੈਸਵਾਲ ਨੇ ਕਿਹਾ ਕਿ ਭਾਰਤੀ ਫੌਜ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਕੱਲ੍ਹ ਤੋਂ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਦੋਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਸੰਭਾਵਿਤ ਬਾਰਿਸ਼ ਨਾ ਸਿਰਫ਼ ਝੋਨੇ ਦੀ ਖੇਤੀ ਲਈ ਕਿਸਾਨਾਂ ਲਈ ਲਾਹੇਵੰਦ ਹੋਏਗੀ, ਸਗੋਂ ਪੰਜਾਬ ਵਿੱਚ ਬਿਜਲੀ ਸੰਕਟ ਨੂੰ ਘਟਾਉਣ ਵਿੱਚ ਵੀ ਮਦਦ ਕਰੇਗੀ। ਇਸ ਦੌਰਾਨ ਪੰਜਾਬ 'ਚ ਲੋਕਾਂ ਨੂੰ ਹੋਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਹਰਿਆਣਾ ਦੇ ਰੋਹਤਕ ਵਿੱਚ 43.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 39.6 ਡਿਗਰੀ ਸੈਲਸੀਅਸ ਰਿਹਾ। ਜਰਮਨੀ 2026 ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ 32 ਵਿੱਚੋਂ ਬਾਹਰ ਹੋ ਗਿਆ ਹੈ। ਬੋਸਟਨ ਵਿੱਚ ਖੇਡੇ ਗਏ ਇੱਕ ਮੈਚ ਵਿੱਚ ਜਰਮਨੀ ਪੈਨਲਟੀ ਸ਼ੂਟਆਊਟ ਵਿੱਚ ਪੈਰਾਗੁਏ ਤੋਂ 4-3 ਨਾਲ ਹਾਰ ਗਿਆ। ਵਾਧੂ ਸਮੇਂ ਤੋਂ ਬਾਅਦ ਵੀ ਮੈਚ 1-1 ਨਾਲ ਬਰਾਬਰੀ 'ਤੇ ਖਤਮ ਹੋਇਆ। ਇਸ ਜਿੱਤ ਨਾਲ ਪੈਰਾਗੁਏ ਵਿਸ਼ਵ ਕੱਪ ਦੇ ਰਾਊਂਡ ਆਫ 16 ਵਿੱਚ ਪਹੁੰਚ ਗਿਆ ਹੈ। ਰਾਊਂਡ ਆਫ 32 ਦੇ ਇੱਕ ਹੋਰ ਮੈਚ ਵਿੱਚ ਮੋਰੋਕੋ ਨੇ ਨੀਦਰਲੈਂਡਸ ਨੂੰ ਪੈਨਲਟੀ ਸ਼ੂਟਆਊਟ ਵਿੱਚ 3-2 ਨਾਲ ਹਰਾਇਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਕੇਂਦਰੀ ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਭਾਰਤ ਨੇ ਵਿੱਤੀ ਐਕਸ਼ਨ ਟਾਸਕ ਫੋਰਸ ਨੂੰ ਦਹਿਸ਼ਤਗਰਦੀ, ਵਿੱਤ ਪੋਸ਼ਣ ਅਤੇ ਮਨੀ ਲਾਂਡਰਿੰਗ ਖਿਲਾਫ਼ ਆਲਮੀ ਲੜਾਈ ਦਾ ਇੱਕ ਲਾਜ਼ਮੀ ਥੰਮ ਦੱਸਦਿਆਂ ਆਪਣੇ ਮਜ਼ਬੂਤ ਸਮਰਥਨ ਦੀ ਪੁਸ਼ਟੀ ਕੀਤੀ ਹੈ। ਭਾਰਤ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਨੇ ਅਫਗਾਨਿਸਤਾਨ ਵਿੱਚ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿੱਚ ਕੱਲ੍ਹ ਤੋਂ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ये आकाशवाणी है, खबरों के साथ मैं हबीबुर रहमान। यूरोबैंक ने यूनान से भारत रुकुमात की मुंतकली में सहूलियत के लिए यूपीआई पर मबनी सर्विस का आगाज किया है। कॉमर्स के वजीर पीयूष गोयल ने इसे भारत की डिजिटल अदायगी की तौसी में संगमील करार दिया है। दिल्ली और 4 रियासतों में वोटर फहरिस्तों पर खसूसी जाम नज़रसानी का अमल शुरू हो गया है। भारत ने माली उमूर से मुतालिक एक्शन टास्क फोर्स FATF के तहत अपनी मजबूत हमायत का इरादा किया है। पाकिस्तान ने ग्रे लिस्ट निगरानी में अपना नाम शामिल किए जाने पर नुक्ताचीनी की है। अमरीका और ईरान के दरमियान अमन मुज़ाकरात के ताल्लुक से गैर यकीनी की कैफियत बरकरार है। ईरान ने दोहा में मीटिंग को मुस्तरद कर दिया है। मौसमियात महकमे ने उत्तर प्रदेश के बाज हिस्सों बिहार, वस्ती, महाराष्ट्र, कोंकण और गोवा में अगले 2 दिन के दौरान शदीद से लेकर बहुत शदीद बारिश की पेशगोई की है। और फीफा वर्ल्ड कप में जर्मनी पेनाल्टी शूटआउट में पैरागुए से हारने के बाद टूर्नामेंट से बाहर हो गया है। मराकश नीदरलैंड्स को हराकर प्री क्वार्टर फाइनल में पहुंच गया है। अब खबरें तफसील से। यूरोबैंक ने यूनान से रुकुमात भारत मुंतकिल करने के लिए यूपीआई पर मबनी रुकुमात की मुंतकली की सर्विस का आगाज़ किया है, ताकि कम से कम खर्च पर कम वक्त ही में रकम भारतीय सार्फीन को मुंतकिल करने में सहूलत हो सके। ये पहल भारत की अदायगियों से मुतालिक कौमी कारपोरेशन NPCI के साथ मस्कूरा बैंक के कलीदी इश्तराक का हिस्सा है। एक सोशल मीडिया पोस्ट पर कॉमर्स और सनातों के महकमे के वजीर पीयूष गोयल ने कहा कि यूरो बैंक में मस्कूरा खिदमात का आगाज़ आलमी सतह पर भारत के डिजिटल अदायगी इको निज़ाम की तौसी में एक अहम संग मील है। उन्होंने कहा है कि आलमी सतह पर UPI की बढ़ती हुई मकबूलियत और इसकी सताइश से तकनीक पर मबनी हल निकालने के वजीर आजम नरेंद्र मोदी के नज़रिए में एतमाद की अक्कासी होती है। सदर जमहूरिया द्रौपदी मुर्मू आज से आंध्र प्रदेश का 2 दिन का दौरा कर रही हैं। वो आज विशाखापट्टनम में आंध्र प्रदेश की मरकजी कबायली यूनिवर्सिटी की तकसीम असनाद की पहली तकरीब में शिरकत कर रही हैं। अंडर ग्रेजुएट और पोस्ट ग्रेजुएट मुकम्मल करने वाले 373 तलबा को डिग्रियां दी जाएंगी। मोहतरमा द्रौपदी मुर्मू 10 खवातीन समेत उम्दा तालीमी कारकर्दगी का मुजाहरा करने वाले 13 तलबा को गोल्ड मेडल भी पेश करेंगी। सदर जमहूरिया आंध्र प्रदेश की सेंट्रल यूनिवर्सिटी के तकसीम असनाद की

0: ਉਸ ਵੇਲੇ ਦੀ ਗੱਲ ਏ ਜਦੋਂ ਬਾਬਾ ਪਿਰਥੀ ਚੰਦ ਨੂੰ ਕਰਮਾਂ ਨੇ ਆਖਿਆ, ਪਤੀ ਜੀ ਜੇ ਤੁਸੀਂ ਪਿਤਾ ਦੀ ਸੇਵਾ ਕਰਦੇ ਜਿਹੜਾ ਮਾਲ ਗੰਗਾ ਦੇ ਘਰ ਹੈ ਉਹ ਸਾਡੇ ਘਰ ਹੋਣਾ ਸੀ, ਉਹ ਕੀਮਤੀ ਦਿਸ਼ਾਲੇ ਸਾਡੇ ਘਰ ਹੋਣੇ ਸੀ, ਉਹ ਮਾਇਆ ਦੀ ਗੋਲਕ ਸਾਡੇ ਘਰ ਹੋਣੀ ਸੀ। ਜਦੋਂ ਕਰਮੋ ਦੀ ਗੱਲ ਸੁਣੀ ਬਾਬੇ ਪਿਰਥੀ ਚੰਦ ਨੇ, ਉਹ ਆਪਣੀ ਘਰਵਾਲੀ ਨੂੰ ਜਿਵੇਂ ਹੌਸਲਾ ਦਿੰਦਾ ਹੈ ਇਉਂ ਬਿਆਨ ਕੀਤਾ ਜਾ ਰਿਹਾ, ਸੁਣੀਏ।
1: ਜੀ ਦਾ

ਇਹ ਸੁਣੀਆਂ ਹੋਈਆਂ ਸਾਰੀਆਂ ਗੱਲਾਂ ਜਦੋਂ ਗੋਲੀ ਨੇ ਮਾਤਾ ਗੰਗਾ ਜੀ ਨੂੰ ਦੱਸੀਆਂ ਉਹਦੇ ਮਨ ਨੂੰ ਬੜਾ ਦੁੱਖ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਪ੍ਰੋਗਰਾਮ ਭਗਤਾ ਕੇ ਸਾਰਾ ਬਾਹਰ ਦਾ ਘਰ ਆਏ। ਮਾਤਾ ਗੰਗਾ ਜੀ ਨੇ ਕਿਹਾ, ਪਤੀ ਜੀ ਮੈਂ ਇਸੇ ਤਰ੍ਹਾਂ ਦੁੱਖ ਸਹਾਰਾਂਗੀ, ਮੇਰੀ ਜਠਾਣੀ ਮੈਨੇ ਮਾਰਦੀ ਹੈ ਕਿ ਗੰਗਾ ਨੇ ਔਂਤਰੀ ਜਾਣਾ ਹੈ। ਗੁਰੂ ਅਰਜਨ ਦੇਵ ਕਹਿਣ ਲੱਗੇ, ਗੰਗਾ ਜੀ ਜੇ ਪੁੱਤਰ ਦੀ ਲੋੜ ਹੈ ਫਿਰ ਤੈਨੂੰ ਮੈਂ ਨਹੀਂ ਪੁੱਤਰ ਦੇ ਸਕਦਾ, ਤੈਨੂੰ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਪੁੱਤਰ ਦੇਣਗੇ। ਮਾਤਾ ਗੰਗਾ ਜੀ 36 ਪ੍ਰਕਾਰ ਦੇ ਭੋਜਨ ਲੈ ਕੇ ਬੀੜ ਸਾਹਿਬ ਪਹੁੰਚ ਗਏ। ਕਹਿੰਦੇ, ਬਾਬਾ ਬੁੱਢਾ ਸਾਹਿਬ ਜੀ ਘਾਹ ਖੋਤਨੋਂ ਹੀ ਨਾ ਹਟੇ। ਜਦੋਂ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ, ਪੁੱਤਰ ਦੀ ਦਾਤ ਬਖਸ਼ੋ, ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਾਤਾ ਜੀ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ, ਮੇਰੇ ਵਿੱਚ ਕੀ ਤਾਕਤ ਹੈ, ਮੈਂ ਤੁਹਾਨੂੰ ਪੁੱਤ ਦੀ ਦਾਤ ਬਖਸ਼ਾਂ, ਜੇ ਪੁੱਤਰ ਦੀ ਲੋੜ ਹੈ ਗੁਰੂ ਅਰਜਨ ਦੇਵ ਨੂੰ ਬੇਨਤੀ ਕਰੋ। ਜਦੋਂ ਆ ਗਏ ਮਾਤਾ ਗੰਗਾ ਜੀ ਘਰ, ਗੁਰੂ ਅਰਜਨ ਦੇਵ ਕਹਿਣ ਲੱਗੇ, ਗੰਗਾ ਜੀ ਕੋਈ ਗੱਲ ਬਣੀ? ਮਾਤਾ ਗੰਗਾ ਨੇ ਕਿਹਾ, ਜੀ ਨਹੀਂ ਬਣੀ। ਗੁਰੂ ਸਾਹਿਬ ਕਹਿਣ ਲੱਗੇ, ਕਿਉਂ ਨਹੀਂ ਬਣੀ? ਕਹਿੰਦੇ, ਰਥਾਂ 'ਤੇ ਗਏ ਸਾਂ, ਟੌਰ ਕੱਢ ਕੇ ਗਏ ਸਾਂ, ਬਾਬਾ ਜੀ ਨੇ ਕਿਹਾ ਮੇਰੇ ਕੋਲ ਤਾਕਤ ਨਹੀਂ, ਮੈਂ ਤੁਹਾਨੂੰ ਪੁੱਤਰ ਬਖਸ਼ਾਂ। ਗੁਰੂ ਅਰਜਨ ਦੇਵ ਕਹਿਣ ਲੱਗੇ, ਗੰਗਾ ਜੀ ਸੰਤਾਂ ਨੂੰ ਮਿਲਣ ਜਾਣਾ ਹੋਵੇ ਟੌਰ ਕੱਢ ਕੇ ਨਹੀਂ ਜਾਈਦਾ, ਜਾਓ ਪ੍ਰਸਾਦੇ ਮਿੱਸੇ ਤਿਆਰ ਕਰਕੇ ਖੜੋ, ਪੈਦਲ ਜਾਓ, ਆਪ ਚੱਕੀ ਨਾਲ ਆਟਾ ਤਿਆਰ ਕਰੋ। ਮਾਤਾ ਜੀ ਨੇ ਇਸੇ ਤਰ੍ਹਾਂ ਕੀਤਾ, ਪ੍ਰਸ਼ਾਦੇ ਤਿਆਰ ਹੋ ਗਏ। ਗੋਲੀਆਂ ਨੂੰ ਨਾਲ ਲੈ ਕੇ 15 ਮੀਲ ਦਾ ਸਫ਼ਰ ਕਰਕੇ ਬਾਬਾ ਬੁੱਢਾ ਸਾਹਿਬ ਦੀ ਬੀੜ ਜਾ ਪਹੁੰਚੇ। ਬਾਬਾ ਬੁੱਢਾ ਜੀ ਘਾਹ ਖੋਦਦੇ ਸਨ, ਅਗਲ ਵਾਂਢੀ ਉੱਠ ਕੇ ਆਏ, ਮਾਤਾ ਜੀ ਦੇ ਸਿਰ ਤੋਂ ਉਹ ਰੋਟੀਆਂ ਉਹ ਲੱਸੀ ਵਾਲਾ ਮੱਘਾ ਲਾਇਆ, ਖੋਲੇ ਨੇ ਗੰਢ ਪੋਣੇ ਦੀ। ਮਾਤਾ ਗੰਗਾ ਜੀ ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਨੂੰ ਇੱਕ ਪੁੱਤਰ ਦੀ ਮੰਗ ਹੇ ਐਂ ਕਰਦੇ ਨੇ।

0: ਗੰਢਾ ਹਰ ਇਨਸਾਨ ਲਗਭਗ ਪ੍ਰਸ਼ਾਦੇ ਨਾਲ ਛਕਦਾ ਹੈ। ਜੋ ਮੈਂ ਗੰਢੇ ਬਾਰੇ ਪੜ੍ਹਿਆ, ਗੰਢਾ ਇਕੱਲਾ ਸਵਾਦ ਨਹੀਂ, ਗੰਢਾ ਇੱਕ ਜ਼ਬਰਦਸਤ ਦਵਾਈ ਹੈ। ਮੈਂ ਪੜ੍ਹਿਆ ਗੰਢਾ ਖਾਣ ਵਾਲੇ ਨੂੰ ਦਿਲ ਦੀਆਂ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਨੇ। ਬਾਬਾ ਬੁੱਢਾ ਸਾਹਿਬ ਨੇ ਗੋਡੇ 'ਤੇ ਗੰਢਾ ਰੱਖ ਕੇ ਮੁੱਕੀ ਮਾਰੀ ਹੈ, ਗੰਢਾ ਫਿੱਸਿਆ, ਵਿੱਚੋਂ ਛੋਟਾ ਜਿਹਾ ਗੰਢਾ ਨਿਕਲ ਕੇ 5 ਫੁੱਟ 'ਤੇ ਡਿੱਗਾ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਾਂ ਗੰਗਾ, ਐਸਾ ਮਹਾਂਬਲੀ ਪੁੱਤਰ ਪੈਦਾ ਹੋਵੇਗਾ ਜਿਸ ਤਰ੍ਹਾਂ ਮੈਂ ਗੰਢਾ ਫੇਰ ਦਿੱਤਾ ਹੈ, ਉਹ ਜਰਵਾਣਿਆਂ ਦੇ ਸਿਰ ਫੇਣ ਦੀ ਤਾਕਤ ਰੱਖੇਗਾ। ਬਾਬਾ ਬੁੱਢਾ ਸਾਹਿਬ ਜੀ ਜਿਹੜਾ ਵਰ ਦਿੰਦੇ ਨੇ ਮਾਤਾ ਗੰਗਾ ਸਾਹਿਬ ਨੂੰ, ਉਹ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ ਜੀ, ਸੁਣੀਏ।
1: ਗੰਢਾ ਬਨ ਚੱਕਿਆ ਬਾਬੇ, ਪ੍ਰੇਮ ਸੇ ਛਕਿਆ ਬਾਬੇ, ਬੋਲੇ ਗੁਰ ਬ੍ਰਹਮ ਗਿਆਨੀ ਗੋਬਿੰਦ ਪਾਧਾਰੇਗਾ, ਮਾੜੇ ਨੂੰ ਜੀਵਨ ਬਖਸ਼ੂ।

0: ਬੋਲੇ ਉਹ ਬ੍ਰਹਮ ਗਿਆਨੀ
1: ਦੁਨੀਆਂ ਤੇ ਛਲੀ ਨਾ ਛੱਡੂ ਨੇਕੀ ਦੇ ਝੰਡੇ ਗੱਡੂ ਤਗੜੇ ਦੀ ਆਕੜ ਪੰਨੂ ਸਤ ਨੂੰ ਸਤਕਾਰੇਗਾ ਮਾੜੇ ਨੂੰ।

0: ਦੁਨੀਆ ਦੇ ਉਪਮਾ ਹੋ ਜੂ ਗੰਗਾ ਦੇ ਲਾਲ ਦੀ ਬੋਲੇ ਉਹ ਬ੍ਰਹਮ ਗਿਆਨੀ
1: ਪਾਪਾਂ ਦਾ ਨਾਸ ਕਰੇਗਾ ਪਾਪਾਂ ਦਾ ਨਾਸ ਕਰੇਗਾ ਸਤ ਦਾ ਪ੍ਰਕਾਸ਼ ਕਰੇਗਾ।

0: ਲਾਲ ਦੀ ਦੁਨੀਆ ਤੇ ਉਪਮਾ ਹੋ ਜੂ ਗੰਗਾ ਦੇ ਲਾਲ ਦੀ ਬੋਲੇ ਓ ਬ੍ਰਹਮ ਗਿਆਨੀ
1: ਚੋਗਾ ਦੁੱਖ ਲਉ ਪਾਤਸ਼ਾਹ ਸੋਹਣਿਆਂ ਦਾ ਹੋਊ ਪਾਤਸ਼ਾਹ ਦੁਸ਼ਟਾਂ ਦਾ ਨਾਸ ਕਰੇਗਾ ਧਰਮ ਸ਼ਿੰਗਾਰੇਗਾ ਮਾੜੇ ਨੂੰ ਜੀਵਨ ਬਖਸ਼ੂ ਜਾਬਰ ਨੂੰ ਮਾਰੇਗਾ ਹੋਵੇਗਾ ਬਲੀ ਸੂਰਮਾ
0: ਦੂਰਾਂ ਤੋਂ ਲੋਕ ਆਉਣ

0: ਬੋਲੇ ਓ ਬ੍ਰਹਮ ਗਿਆਨੀ
1: ਮਾਤਾ ਜੀ ਤੁਹਾਡੀ ਸੇਵਾ ਤੇ ਸੇਵਾ ਨੂੰ ਲੱਗੂ ਮੇਵਾ ਮਾਤਾ ਜੀ ਤੁਹਾਡੀ ਸੇਵਾ ਸੇਵਾ ਨੂੰ ਲੱਗੂ ਮੇਵਾ ਸਤਿਗੁਰ ਮਾਂ ਬਲੀ ਹੋਵੇਗਾ ਸੋਢੀ ਕੁਲ ਤਾਲੇਗਾ ਮਾਰੇ ਨੂੰ

0: अर्शा जो फुल वरनगे ज्योति आदर्श करनगे दर्शन कर करू पार्टी जोगी दे नाल दी दुनिया दे उपमा हो जू गंगा दे लाल दी बोले ओम ब्रह्म ज्ञानी।
1: जिस वेले माता गंगा जी बाबा बुढ़ा साहब तो वर लैके वापस आए ਇਹ ਗੱਲ ਆਮ ਬੰਦਿਆਂ ਵਿੱਚ ਚਲੀ ਗਈ ਕਿ ਬਾਬਾ ਬੁੱਢਾ ਸਾਹਿਬ ਨੇ ਵਰ ਦਿੱਤਾ ਕਿ ਮਹਾਂਬਲੀ ਪੁੱਤਰ ਪੈਦਾ ਹੋਏਗਾ। ਜਦੋਂ ਇਸ ਗੱਲ ਦਾ ਪਤਾ ਪਿਰਥੀ ਚੰਦ ਨੂੰ ਲੱਗਾ ਉਹ ਕਹਿੰਦਾ ਫਿਕਰ ਨਾ ਕਰ, ਘਰਵਾਲੀ ਨੂੰ ਕਹਿੰਦਾ ਫਿਕਰ ਨਾ ਕਰ, ਪਹਿਲੀ ਗੱਲ ਪੁੱਤਰ ਹੁੰਦਾ ਨਹੀਂ ਗੰਗਾ ਦੇ ਘਰ, ਜੇ ਪੁੱਤਰ ਪੈਦਾ ਹੋ ਗਿਆ ਤਾਂ ਮਰਵਾ ਦਿਆਂਗਾ। ਸਮਾਂ ਲੰਘਦਾ ਗਿਆ, ਉਹ ਵੇਲਾ ਆ ਗਿਆ ਜਿਸ ਦਿਨ ਗੁਰੂ ਕੀ ਵਡਾਲੀ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਅਵਤਾਰ ਲੈ ਕੇ ਸੰਸਾਰ ਨੂੰ ਤਾਰਨ ਵਾਸਤੇ ਆਉਂਦੇ ਨੇ। ਲੋਕਾਂ ਨੇ ਕਿਵੇਂ ਖੁਸ਼ੀਆਂ ਕੀਤੀਆਂ ਉਸ ਵੇਲੇ, ਵਾਤਾਵਰਨ ਵਿੱਚ ਲੋਕਾਂ ਨੇ ਵਧਾਈਆਂ ਕਿਵੇਂ ਦਿੱਤੀਆਂ ਗੁਰੂ ਸਾਹਿਬਾਂ ਨੂੰ, ਉਸ ਵੇਲੇ ਦਾ ਸਾਰਾ ਸੀਨ ਕਵੀਸ਼ਰ ਦੀ ਕਲਮ ਨੇ ਇਉਂ ਬਿਆਨ ਕੀਤਾ ਹੈ।
0: ਵੀਰਵਾਰ ਦਿਨ ਕੀ ਹਾਰ ਦਾ ਲੱਗਿਆ ਪੱਕ ਸਵੇਰੇ ਦਾ ਸੀ ਪ੍ਰਕਾਸ਼ ਸੂਰਜੋਂ ਬਹੁਤਾ ਸਤਿਗੁਰੂ ਜੀ ਦੇ ਚਿਹਰੇ ਦਾ। ਓ ਸੰਮਤ 1652 ਤਾਰਾ ਲਾਈਆਂ ਲੋਕਾਂ ਨੇ ਹਰਗੋਬਿੰਦ ਦੇ ਜਨਮ ਤੇ ਖੁਸ਼ੀਆਂ ਬਹੁਤ ਮਨ

0: ਜਨਮ ਤੇ ਖੁਸ਼ੀਆਂ ਬਹੁਤ ਮਨਾਈਆਂ ਲੋਕਾਂ ਨੇ।
1: ਓ ਬਿਜਲੀ ਦੇ ਪ੍ਰਕਾਸ਼ ਤੋਂ ਵੱਧ ਕੇ, ਬਿਜਲੀ ਦੇ ਪ੍ਰਕਾਸ਼ ਤੋਂ ਵੱਧ ਕੇ ਜਿਹੜਾ ਚਮਕਾ ਮਾਰੇ ਪਿਆ, ਜਗ ਤੋਂ ਜਾਬਰ ਮੇਟ ਦੇਵੇਗਾ ਪਰਦਾ।

0: ਜਨਮ ਤੇ ਖੁਸ਼ੀਆਂ ਬਹੁਤ ਮਨਾਈਆਂ ਲੋਕਾਂ ਨੇ।
1: ਬਾਬੇ ਬੁੱਢੇ ਨੂੰ ਸ਼ੋਭ ਸੁਨੇਹਾ ਸਤਿਗੁਰ ਜੀ ਨੇ ਖਲਿਆ ਏ, ਬਾਬਾ ਬੁੱਢਾ ਗੱਲ ਸੁਣਦਿਆਂ ਬੀੜ

0: ਦਿਓ ਤੇ ਪਰੀਆਂ ਖੁਸ਼ੀ ਚ ਫੁੱਲ ਵਰਾਉਂਦੇ ਸੀ, ਰੂਪ ਸਿੱਖਾਂ ਦਾ ਧਾਰ ਧਾਰ ਕੇ ਦਰਸ਼ਨ ਕਰਨੇ ਆਉਂਦੇ ਸੀ।
1: ਓ ਸੱਚੀਆਂ ਖਬਰਾਂ ਬਾਬਾ ਜੀ ਨੂੰ ਆਣ ਪਹੁੰਚਾਈਆਂ ਲੋਕਾਂ ਨੇ, ਹਰ ਗੋਬਿੰਦ ਦੇ ਜਨਮ ਤੇ ਖੁਸ਼ੀਆਂ ਬਹੁਤ ਮਨਾਈਆਂ ਲੋਕਾਂ ਨੇ।
0: ਭਾਈ ਗੁਰਦਾਸ ਤੇ ਬਾਬਾ ਬੁੱਢਾ ਦਰਸ਼ਨ ਕਰਨੇ

0: ਜੀ ਪ੍ਰੋਗਰਾਮ ਚੱਲ ਰਿਹਾ ਰੰਗਲੀ ਧਰਤੀ ਔਰ ਅੱਜ ਅਸੀਂ ਜੋਗੀ ਸਿੰਘ ਜੋਗੀ ਹੋਰਾਂ ਦੀ ਮਾਫ਼ ਕਰਨਾ ਜੋਗਾ ਸਿੰਘ ਜੋਗੀ ਹੋਰਾਂ ਦੀ ਕਵਿਸ਼ਰੀ ਸੁਣ ਰਹੇ ਹਾਂ ਇੱਕ ਛੋਟਾ ਜਿਹਾ ਅੰਤਰਾਲ ਔਰ ਫਿਰ ਜੁੜਾਂਗੇ ਤੁਹਾਡੇ ਨਾਲ
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ
0: ਅਤੇ ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦੀ ਸ਼ਿਰਕਤ ਔਰ ਜੋਗਾ ਸਿੰਘ ਜੋਗੀ ਕਵਿਸ਼ਰ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਈ ਇਹ ਕਵਿਸ਼ਰੀ ਸੁਣਦੇ ਹਾਂ
2: ਪੁੱਤ ਵਿਛੜਿਆ ਮਾਰੇ ਪਵੇ ਕਾਲਜੇ ਛੇਕ ਪੂ

ਠੇਡਾ ਭੁੱਲ ਭੁਲੇਖੇ ਜਰਾ ਕੁ ਠੇਡਾ, ਜੇ ਪੁੱਤਰ ਨੂੰ ਵੱਜੇ ਮੂੰਹ ਦੀ ਬੁਰਕੀ ਛੱਡ ਵਿਚਾਲੇ, ਹੋਰ ਨੇ ਉਧਰ ਭੱਜੇ।

0: ਥੱਪੜ ਹੁੰਦੇ ਮੱਖਣ ਪੇੜੇ ਝਿੜਕਾਂ ਜੀਵਨ ਜੋਤੀ
1: ਅੰਦਰੋਂ ਹੁੰਦੀਆਂ ਅੱਖਾਂ।

ਧਰਤੀ ਚੋਂ ਉਪਜਿਆ ਨਾ ਚੰਦਨ ਦੇ ਰੁੱਖੋਂ, ਨਾ ਬੰਦਾ ਧਰਤੀ ਚੋਂ ਉਪਜਿਆ ਨਾ ਚੰਦਨ ਦੇ ਰੁੱਖੋਂ, ਸੱਬੇ ਪੀਰ।

0: ਬੰਦਾ ਧਰਤੀ ਚੋਂ ਉਪਜਿਆ, ਨਾ ਬੰਦਾ ਧਰਤੀ ਚੋਂ ਉਪਜਿਆ, ਨਾ ਚੰਦਨ ਦੇ ਰੁੱਖੋਂ ਸੱਬੇ ਪੀਰ ਪੈਗੰਬਰ ਜਨਮੇ, ਮਾਂ ਦੀ ਪਾਵਨ ਕੁੱਖੋਂ
1: ਮਰੀ ਜਿਉਂਦੀ ਮਾਂ ਨੂੰ ਪਾਰਸ ਨਿਉਂ ਨਿਉਂ ਸੀਸ ਨਵਾਵਾ। ਮਮਤਾ ਦੀ ਮੂਰਤ ਹਨ ਹੁੰਦੀਆਂ ਮਾਵਾ ਠੰਡੀਆਂ ਛਾਵਾਂ।
0: ਇਹ ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚਿੱਤ ਨਾ ਲਿਆਵੇ। ਪੁੱਤਰ ਦੀ ਫਾਂਸੀ ਦਾ ਫੰਦਾ ਖੋਇ ਆਪਣੇ ਗਲ ਪਾਵੇ।
1: ਦੁੱਲੇ ਪੁੱਤਰ ਕਰਨ ਬਗਾਵਤ ਲਦੀਆਂ

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਰੰਗਲੀ ਧਰਤੀ 'ਤੇ। ਆਓ ਸੁਣਦੇ ਹਾਂ ਇੱਕ ਹੋਰ ਕਵਿਸ਼ਰੀ ਜੋਗਾ ਸਿੰਘ ਜੋਗੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਈ ਹੋਈ। ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਮਨਪਸੰਦੀਦਾ ਰੰਗਲੀ ਧਰਤੀ। ਅੱਜ ਤੁਸੀਂ ਸੁਣ ਰਹੇ ਹੋ ਜੋਗਾ ਸਿੰਘ ਜੋਗੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਈ ਹੋਈ ਕਵਿਸ਼ਰੀ। ਅਤੇ ਆਓ ਸੁਣਦੇ ਹਾਂ ਉਹਨਾਂ ਵੱਲੋਂ ਹੀ ਗਾਈ ਹੋਈ ਇੱਕ ਹੋਰ ਕਵਿਸ਼ਰੀ।
1: ਬਿੱਲ ਲੱਗਿਆ ਕਰਨ ਜਦ ਪਾਸ, ਖੁਸ਼ ਸੀ ਗੋਰੇ ਦੇ ਦਾਸ, ਪਰ ਪਜੇ ਖੁਸ਼ੀ ਦੇ ਜਾਮ ਨਹੀਂ, ਹੁਣ ਰਹਿਣਾ ਦੇਸ਼ ਗੁਲਾਮ ਨਹੀਂ।
2: ਹੱਥ ਨਾ ਖੜੇ ਸੀ ਕੀਤੇ, ਚੱਲ ਮੰਮ ਨੂੰ ਲੱਗੇ ਪਲੀ ਤੇ, ਚੱਲ ਦੇਸ਼ ਨੂੰ ਪੈਰੀਏ ਨੀਤੇ, ਸੁਣ ਇਨਕਲਾਬ ਦੀ ਬੋਲੀ ਨੂੰ, ਪਿਆ ਸੋਗ ਲਟੇਰੀ ਟੋਲੀ ਨੂੰ।
1: ਕੌਂਸਲ ਦਾ ਅਜਲਾਸ, ਬਿੱਲ ਲੱਗਿਆ ਕਰਨ ਜਦ ਪਾਸ, ਖੁਸ਼ ਸੀ ਗੋਰੇ ਦੇ ਦਾਸ, ਪਰ ਪਜੇ ਖੁਸ਼ੀ ਦੇ ਜਾਮ।

ਫਿਰ ਭਗਤ ਸਿੰਘ ਨੇ ਆਖਿਆ ਅਸੀਂ ਖੁਦ ਹਾਂ ਮਾਲਕ ਰੱਖਿਆ ਤੈਨੂੰ ਦੱਸਦੇ ਹਾਂ ਇਹ ਭਾਖਿਆ ਤੈਨੂੰ ਕਰਨੀ ਅਸਾਂ ਸਲਾਮ ਨਹੀਂ ਹੁਣ ਰਹਿ

0: ਕਹਿੰਦਾ ਹਿੰਦ ਵਿੱਚ ਕੌਮੀ ਗੱਡਣਾ ਅਸਾਂ ਸੰਗਲ ਗੁਲਾਮੀ ਵੱਢਣਾ ਤੈਨੂੰ ਚਾਹੁੰਦੇ ਸ਼ਹਿਰ ਗ੍ਰਾਮ ਨਹੀਂ ਹੁਣ ਰਹਿਣਾ ਦੇਸ਼ ਗੁਲਾਮ ਨਹੀਂ
1: ਦੱਸ ਛੇਲੇ ਬਾਗ ਨੂੰ ਤੱਕ ਕੇ ਜੇ ਮੇਗ ਸ਼ੇਰ ਤੋਂ ਚੱਕ ਕੇ
2: ਜੀ ਇਸੇ ਹੀ ਕਵਿਸ਼ਤੇ ਦੇ ਨਾਲ ਰੰਗਲੀ ਧਰਤੀ ਇਹ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ DRM 864 ਕਿਲੋ ਹਰਟਸ FM ਬੈਂਡ 100.8 ਮੈਗਾ ਹਰਟਸ FM ਬੈਂਡ 100.9 ਮੈਗਾ ਹਰਟਸ FM 103.6 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਸਟੂਡੀਓ ਘੜੀ ਦੇ ਮੁਤਾਬਕ ਇਸ ਵੇਲੇ 3 ਵੱਜ ਰਹੇ ਨੇ ਇਸ ਚੈਨਲ 'ਤੇ ਸਾਡੀ ਪਹਿਲੀ ਸਭਾ ਹੁਣ ਸਮਾਪਤ ਹੁੰਦੀ ਹੈ ਆਪਣੀ ਦੂਜੀ ਸਭਾ ਲੈ ਕੇ 3:58 'ਤੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਜੈ ਹਿੰਦ
3: DTH ਦੀ AIR ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ ਸਟੂਡੀਓ ਦੀ ਘੜੀ ਦੇ ਮੁਤਾਬਿਕ ਹੁਣ ਦੁਪਹਿਰ ਦੇ 3 ਵਜ ਰਹੇ ਨੇ ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ

ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੀ ਹੋਸਟ ਜਸਵਿੰਦਰ ਕੌਰ। ਸਾਡੇ ਸਰੋਤਿਆਂ ਨੂੰ ਅੱਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਿਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਨਛੱਤਰ ਗਿੰਦਲ ਦੇ ਇਸ ਗੀਤ ਦੇ ਨਾਲ।

ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਚਿੱਠੀਆਂ ਮਿੱਠੀਆਂ ਅਤੇ ਸਾਡੇ ਵਿਹੜੇ 'ਚ ਪਹੁੰਚ ਚੁੱਕੀਆਂ ਨੇ ਚਿੱਠੀਆਂ ਸਾਡੇ ਸਰੋਤਿਆਂ ਦੀਆਂ। ਪਹਿਲੀਆਂ ਚਿੱਠੀਆਂ ਆਈਆਂ ਪਹੁੰਚੀਆਂ ਸਾਡੇ ਕੋਲ ਪਿੰਡ ਚੱਤਰਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਲਿਖ ਰਹੇ ਨੇ ਜਗਜੀਤ ਸਿੰਘ ਚੱਤਰਾ, ਟੈਲ ਸਿੰਘ, ਬੂਟਾ ਸਿੰਘ, ਹਰਨੇਕ ਸਿੰਘ, ਅਜੀਤ ਸਿੰਘ ਪੰਚ ਅਤੇ ਜੀਤ ਸਿੰਘ ਸਹੋਤਾ ਅਤੇ ਲਿਖਾਰੀ ਸਭਾ ਦੇ ਸਾਰੇ ਮੈਂਬਰ ਸਾਹਿਬਾਨ ਲਿਖ ਰਹੇ ਨੇ ਇਹ ਖੱਤ। ਚੱਕਲਾ ਬਾਜ਼ਾਰ ਸਮਾਨਾ ਤੋਂ ਲਿਖ ਰਿਹਾ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁੱਖ ਜਿੰਦਲ ਅਤੇ ਪੂਰਾ ਖੁਸ਼ਦਿਲ ਪਰਿਵਾਰ। ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਨੱਤ ਰੋਡ ਤਲਵੰਡੀ ਸਾਬੋ ਗਲੀ ਨੰਬਰ 5 ਤੋਂ। ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਭੱਟੀ ਮੰਡੀ ਕਲਾਂ ਤੋਂ ਪਹੁੰਚੇ ਨੇ ਜੀ। ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਕਿਰਨ ਠਾਕੁਰ, ਇਸ਼ਪ੍ਰੀਤ ਸ਼ਰਮਾ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਕੁਲਦੀਪ ਸ਼ਰਮਾ, ਬਿਪਾਸ਼ਾ ਸ਼ਰਮਾ, ਹਾਂਜੀ ਇਹ ਬਿਪਾਸ਼ਾ ਸ਼ਰਮਾ। ਅਪਰਾ ਸਿਟੀ ਤੋਂ ਚਿੱਠੀ ਪਹੁੰਚੀ ਹੈ ਜੀ ਰੂਪਲਾਲ ਨਾਹਰ, ਸ਼ੁਭਮ ਨਾਹਰ, ਸ਼ੇਖਰ ਨਾਹਰ, ਦੀਪੂ ਨਾਹਰ ਅਤੇ ਅੰਬਾ ਪ੍ਰਧਾਨ ਨਾਂ। ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਕਰਮਜੀਤ ਅਨਮੋਲ ਦੀ ਆਵਾਜ਼ 'ਚ ਇਹ ਗੀਤ।

ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਸਾਨੂੰ ਚਾਹਲ ਕਲਾਂ ਨਵਾਂ ਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਬੰਗਾ, ਅੰਬਾ ਚਾਹਲ। ਅਤੇ ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ, ਪਿੰਡ ਰਾਜਪੁਰਾ ਤੋਂ। ਅਤੇ ਲਿਖ ਰਹੇ ਨੇ ਰਾਜਪੁਰਾ ਦੀ ਪੰਚਾਇਤ ਵੱਲੋਂ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਝੋਰੜ, ਮੁਕੇਸ਼ ਜਾਂਗੂ, ਜਗਸੀਰ ਸਿੰਘ ਪੰਜੂ। ਬਠਿੰਡਾ ਰੋਡ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ। ਮੰਡੀ ਹਰਜੀ ਰਾਮ ਮਲੋਟ ਤੋਂ ਲਿਖ ਰਹੇ ਨੇ ਜੀ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ, ਵਿਨੋਦ ਗਰਗ ਅਤੇ ਪੂਰਾ ਪਰਿਵਾਰ ਇਹਨਾਂ ਦਾ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਹਰਜਿੰਦਰ ਸਿੰਘ ਭਾਟੀਆ ਇਹ ਚਿੱਠੀ ਲਿਖ ਰਹੇ ਹੈ ਜੀ ਜਮਸ਼ੇਦਪੁਰ ਤੋਂ। ਏਂਜਲ ਭਾਟੀਆ, ਨਵਦੀਪ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ। ਗੰਗਾਨਗਰ ਰਾਜਸਥਾਨ ਤੋਂ ਲਿਖ ਰਹੇ ਨੇ ਜੀ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ। ਅਤੇ ਪ੍ਰੋਗਰਾਮ ਚੱਲ ਰਿਹਾ ਜੀ ਚਿੱਠੀਆਂ ਮਿੱਠੀਆਂ, ਅਤੇ ਤੁਸੀਂ ਵੀ ਆਪਣੀਆਂ ਚਿੱਠੀਆਂ ਸਾਡੇ ਤੱਕ ਪਹੁੰਚਾ ਸਕਦੇ ਹੋ। ਅਤੇ ਚਿੱਠੀਆਂ ਆਪ ਵੀ ਲਿਖੋ ਅਤੇ ਆਪਣੇ ਰਿਸ਼ਤੇਦਾਰਾਂ ਨੂੰ, ਆਂਢੀਆਂ ਗੁਆਂਢੀਆਂ ਨੂੰ ਵੀ ਕਹੋ ਜੀ ਚਿੱਠੀਆਂ ਲਿਖੋ। ਅਤੇ ਚਿੱਠੀਆਂ ਭੇਜਣ ਲਈ ਸਾਡਾ ਪਤਾ ਹੈ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਪਿੰਨ ਕੋਡ ਹੈ ਜੀ 1440001। ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਸਵਿਤਾ ਸਾਥੀ ਦੀ ਆਵਾਜ਼ 'ਚ ਇਹ ਗੀਤ।

ਸਤਿੰਦਰ ਸਰਤਾਜ ਦੇ ਇਸ ਗੀਤ ਦੀ ਫਰਮਾਇਸ਼ ਕਰਨ ਵਾਲੇ ਸਾਡੇ ਸਰੋਤੇ ਨੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ, ਅਤੇ ਇਹਨਾਂ ਨੇ ਜੀ ਲਿਖਿਆ ਕਿ ਸਾਡੇ ਪਿਆਰੇ ਭਾਈ ਸਾਹਿਬਾਂ ਨੂੰ, ਸਾਰਿਆਂ ਨੂੰ, ਆਰ ਜੀ ਸਾਹਿਬਾਨਾਂ ਨੂੰ ਸਤਿ ਸ਼੍ਰੀ ਅਕਾਲ ਜੀ, ਅਤੇ ਖੁਸ਼ ਰਹੋ ਅਤੇ ਤੁਸੀਂ ਵੀ ਖੁਸ਼ ਰਹੋ। ਅਤੇ ਮੰਡੀ ਗੋਲੂਵਾਲਾ ਰਾਜਸਥਾਨ ਤੋਂ ਲਿਖ ਰਹੇ ਨੇ ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਅਤੇ ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ, ਬਾਘਾ ਪੁਰਾਣਾ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰੀ ਜਸਗੁਲ ਅਤੇ ਰੱਖੜਾ, ਪੋਤਰਾ ਤੇਗ ਫਤਿਹ ਸਿੰਘ ਰੱਖੜਾ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਚਿੱਠੀ ਲਿਖ ਰਹੇ ਆ ਜੀ, ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤਿਕ ਬਿਰਕ, ਮੀਕਾ ਬਿਰਕ, ਅਤੇ ਇਹ ਸਨ ਇਹਨਾਂ ਦੀ ਪਸੰਦ ਸਤਿੰਦਰ ਸਰਤਾਜ ਦੇ ਗੀਤ ਦੀ। ਬਹੁਤ ਸੋਹਣੇ ਸ਼ਬਦ ਨੇ, ਕਹਿੰਦੇ ਨੇ ਕਿ ਸੇਵਾ ਕਰਨੀ ਹੈ ਤਾਂ ਘੜੀ ਨਾ ਦੇਖੋ, ਪ੍ਰਸ਼ਾਦ ਲੈਣਾ ਹੈ ਤਾਂ ਸਵਾਦ ਨਾ ਦੇਖੋ, ਕੀਰਤਨ ਸੁਣਨਾ ਹੈ ਤਾਂ ਜਗ੍ਹਾ ਨਾ ਦੇਖੋ, ਬੇਨਤੀ ਕਰਨੀ ਹੈ ਤਾਂ ਸਵਾਰਥ ਨਾ ਦੇਖੋ, ਸਮਰਪਣ ਕਰਨਾ ਹੈ ਅਤੇ ਖਰਚਾ ਨਾ ਦੇਖੋ, ਰਹਿਮਤ ਦੇਖਣੀ ਹੈ ਅਤੇ ਜ਼ਰੂਰਤਾਂ ਦੇਖੋ। ਜੇ ਪ੍ਰੋਗਰਾਮ ਸੁਣਨਾ ਹੈ ਤਾਂ ਜੀ ਮਨਪਸੰਦ ਗਾਣੇ ਸੁਣਨੇ ਨੇ, ਅਤੇ ਜ਼ਿਆਦਾ ਤੋਂ ਜ਼ਿਆਦਾ ਚਿੱਠੀਆਂ ਲਿਖੋ, ਆਪ ਵੀ ਲਿਖੋ, ਆਪਣੇ ਆਂਢੀਆਂ ਗੁਆਂਢੀਆਂ ਤੋਂ ਵੀ ਲਿਖਵਾਓ, ਰਿਸ਼ਤੇਦਾਰਾਂ ਤੋਂ ਵੀ ਲਿਖਵਾਓ। ਅਤੇ ਪਤਾ ਤਾਂ ਸਾਡਾ ਤੁਸੀਂ ਜਾਣਦੇ ਹੋ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਅਤੇ ਸਾਡਾ ਪਿੰਨ ਕੋਡ ਹੈ ਜੀ 144001, ਅਤੇ ਸਮਾਂ ਹੈ ਜੀ 3 to 4 PM ਦਾ ਚਿੱਠੀਆਂ ਦਾ। ਅਤੇ ਅਗਲੀਆਂ ਚਿੱਠੀਆਂ ਸਾਡੇ ਕੋਲ ਪਹੁੰਚੀਆਂ ਹੈ ਜੀ, ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ, ਅੰਕੁਸ਼ ਅਰੋੜਾ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆਂ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ, ਮੇਹਰ ਨਗਰ, ਉਮਰ ਖੇਡ, ਮਹਾਰਾਸ਼ਟਰ ਤੋਂ ਅਭਿਜੀਤ ਗਵਾਨਕਰ ਰਾਹੀ, ਸ਼੍ਰੀਮਤੀ ਸਰਿਤਾ ਗਵਾਨਕਰ, ਪ੍ਰਿੰਸ ਏਕਾਂਸ਼ ਗਵਾਨਕਰ, ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਨਕਰ, ਪਰਨੀਤਾ ਗਵਾਨਕਰ, ਅਰਜੁਨ ਗਵਾਨਕਰ, ਟੁਕਟੁਕ ਆਕਾਰ ਹਾਈਟਸ ਬਹਾਦੁਰਾ ਨਾਗਪੁਰ, ਵਿਸ਼ਾਲੀ ਸ਼ੈਰੇਸ਼ ਗਵਾਨਕਰ, ਸੁਮੀਤ ਗਵਾਨਕਰ, ਕੁਮਾਰੀ ਧਵਨੀ ਗਵਾਨਕਰ, ਪਰੀ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਪੂਰਾ ਗਿੱਲ ਪਰਿਵਾਰ। ਅਤੇ ਮੁਕਤਸਰ ਤੋਂ ਲਿਖ ਰਹੇ ਨੇ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਨਵਨੀਤ ਰਾਏ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ। ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਸਾਵੀ ਕਾਲੋਂ ਦੀ ਆਵਾਜ਼ 'ਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਆਪਣੀ ਹੋਸਟ ਜਸਵਿੰਦਰ ਕੌਰ ਤੋਂ। ਪਿੰਡ ਘੁੜਿਆਣਾ ਤੋਂ ਸਾਡੇ ਕੋਲ ਚਿੱਠੀ ਪਹੁੰਚੀ ਆ। ਲਿਖਣ ਵਾਲੇ ਨੇ ਕੁਲਦੀਪ ਧੀਂਗੜਾ, ਸੌਰਵ ਧੀਂਗੜਾ, ਆਰਵ ਧੀਂਗੜਾ ਪੋਤਾ, ਰਿਤਿਕਾ ਤਾਨੀਆਂ ਪੋਤਰੀਆਂ ਅਤੇ ਰੀਆ ਧੀਂਗੜਾ, ਨੂਰ ਰਾਣੀ, ਬਲਤੇਜ ਘੁੜਿਆਣਾ। ਬਹੁਤ ਸੋਹਣੀ ਚਿੱਠੀ ਲਿਖੀ ਹੈ ਜੀ ਇਹਨਾਂ ਨੇ। ਬੱਸ ਅੱਡਾ ਹਾਜੀਪੁਰ ਵਾਲੇ ਲਿਖ ਰਹੇ ਨੇ ਜੀ, ਰਿਕਾ, ਸੋਨੂੰ, ਮੇਸ਼ੀ, ਬਿੱਟੂ, ਲਾਲੀ, ਬਾਲੀ, ਜੀਵਨ, ਟੋਨੀ, ਰਜਨੀਸ਼, ਸ਼ੌਂਕੀ ਚੰਡੀਗੜ੍ਹੀਆ, ਇੰਦਰਪਾਲ ਹਲਵਾਈ, ਸੋਨੂੰ ਬੋਲੀਆਂ ਵਾਲਾ ਅਤੇ ਪਿੰਡ ਗੋਰਾ ਹਾਜੀਪੁਰ ਤੋਂ ਮਾਮਾ ਮੋਹਨ, ਪਿੰਡ ਪੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਚਿੱਠੀ ਲਿਖ ਰਿਹਾ ਜੀ, ਜਗਤਾਰ ਸਿੰਘ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ, ਜਗਤਾਰ ਟੇਲਰ ਅਤੇ ਮੋਹਨ ਸਿੰਘ, ਪਿੰਡ ਕੋਟਲੀ ਅਬਲੂ ਰਾਣਾ ਨੰਬਰਦਾਰ ਕਾਲਾ ਹਲਵਾਈ, ਸੁਰਜੀਤ ਸਿੰਘ, ਸੀਤਾਰਾਮ ਕੇਸਰੀ ਅਤੇ ਰੂਪ ਸਰਵਿਸ ਸਟੇਸ਼ਨ, ਸੁੱਖਾ ਸਰਪੰਚ ਕਿੰਦਾ ਬਰਾੜ ਅਤੇ ਪਰਮਿੰਦਰ ਚਾਂਦੀ, ਗੁਰਪ੍ਰੀਤ, ਡਾਕਟਰ ਧਰਮਾ ਕੋਟਲੀ, ਬਾਬੂ ਮਲਕਾਣਾ, ਕਨੇਰਾ ਮੁਹੱਲਾ ਪਟਿਆਲਾ ਤੋਂ ਚਿੱਠੀ ਆਈ ਹੈ ਜੀ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਵੰਸ਼ ਅਤੇ ਹਾਰਦਿਕ ਬੱਤਾ, ਪਿੰਡ ਆਜ਼ਮਵਾਲਾ ਤਹਿਸੀਲ ਫਾਜ਼ਿਲਕਾ, ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਦਾਦੀ ਜਸਵੰਤ ਕੌਰ, ਰਾਜ ਮਿਸਤਰੀ ਪੰਡ ਮਰੂਆਣਾ ਤੋਂ ਲਿਖ ਰਹੇ ਨੇ।

ਜੀ ਬੋਦਲਾ ਢਾਣੀ ਨੇੜੇ ਖਾਨਾ ਅਰਨੀਵਾਲਾ ਸੁਰਿੰਦਰ ਕੌਰ ਬੂਕ ਬਲਵਿੰਦਰ ਕੌਰ ਬੂਕ ਨੂੰ ਰੀਨਾ ਬਾਈ ਬਲਦੇਵ ਸਿੰਘ ਅਮਰ ਲਾਲ ਪੋਸਟਮੈਨ ਲਓ ਜੀ ਇਹਨਾਂ ਸਾਰਿਆਂ ਦਾ ਧੰਨਵਾਦ ਸਾਡੇ ਪੋਸਟਮੈਨ ਦਾ ਵੀ ਇਹਨਾਂ ਦਾ ਕਿ ਚਿੱਠੀ ਪਹੁੰਚਾਉਣ ਦੇ ਲਈ ਅਤੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਬਿਲਾਲ ਸੈਯਦ ਦੀ ਆਵਾਜ਼ 'ਚ ਇਹ ਗੀਤ।

ਕਿਸੇ ਨੇ ਬਹੁਤ ਸੋਹਣਾ ਲਿਖਿਆ ਹੈ ਜੀ, ਫਰਕ ਹੁੰਦਾ ਹੈ ਖੁਦਾ ਅਤੇ ਫਕੀਰ ਵਿੱਚ, ਫਰਕ ਹੁੰਦਾ ਹੈ ਕਿਸਮਤ ਅਤੇ ਲਕੀਰ ਵਿੱਚ। ਜੇ ਕੁਝ ਚਾਹੋ ਅਤੇ ਉਹ ਨਾ ਮਿਲੇ ਤਾਂ ਸਮਝ ਲੈਣਾ ਕਿ ਕੁਝ ਬਹੁਤ ਵਧੀਆ ਲਿਖਿਆ ਹੈ ਤੁਹਾਡੀ ਤਕਦੀਰ ਵਿੱਚ। ਇਹਦੇ ਨਾਲ ਹੀ ਅਸੀਂ ਚਿੱਠੀਆਂ ਲੈਂਦੇ ਹਾਂ ਜੀ। ਮਹਿਸ ਗੇਟ ਨਾਭਾ ਤੋਂ ਲਿਖ ਰਹੇ ਨੇ ਸੋਮਦਾਤ ਕੈਰਵ, ਸੋਮਦਾਤ ਕੈਰਵ, ਜੋਤੀ ਰਾਣੀ, ਗੁਰਮੰਨਤ, ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਪੂਰਾ ਵਲਮਾ ਪਰਿਵਾਰ ਅਤੇ ਲਿਖ ਰਿਹਾ ਜੀ। ਪਿੰਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ, ਨੇੜੇ ਬੱਸ ਸਟੈਂਡ ਹੈ। ਪਟੇਲ ਨਗਰ ਮਲੋਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜੂ ਜਜੋਰੀਆ। ਅਗਲੀ ਚਿੱਠੀ ਸਾਡੇ ਕੋਲ ਲੁਧਿਆਣਾ ਤੋਂ ਪਹੁੰਚੀ ਹੈ। ਲਿਖਣ ਵਾਲੇ ਨੇ ਲੁਧਿਆਣਾ ਤੋਂ ਅਟਵਾਲ ਨਗਰ ਵੱਡੀ

ਹੈਬੋ ਵੱਲ ਤੋਂ ਬਲਦੇਵ ਸਿੰਘ ਮੱਲੜ ਜੋੜਾ, ਬਹਾਦਰ ਸਿੰਘ, ਰੋਸ਼ਨ ਲਾਲ, ਅਜੀਤ ਸਿੰਘ ਘਟਾਰੋ, ਕੁਲਦੀਪ ਸਿੰਘ ਲਾਦੀਆਂ ਖੁਰਦਵਾਲਾ ਅਤੇ ਸਾਥੀ। ਅਗਲੀ ਚਿੱਠੀ ਪਹੁੰਚੀ ਹੈ ਜੀ ਪਿੰਡ ਅਮੀਰ ਸ਼ਾਹ ਵਾਲਾ ਫਿਰੋਜ਼ਪੁਰ ਤੋਂ ਮੁਖਤਿਆਰ ਸਿੰਘ ਵਰਵਾਲ ਅਤੇ ਹੋਰ ਬਹੁਤ ਸਾਰੇ ਦੋਸਤ ਮਿੱਤਰ। ਠੀਕ ਹੈ ਜੀ, ਇਹ ਜਿਹੜੇ ਦੋਸਤ ਮਿੱਤਰ ਹੈ, ਕਿਰਪਾ ਕਰਕੇ ਉਹਨਾਂ ਨੂੰ ਦੋਸਤਾਂ ਮਿੱਤਰਾਂ ਨੂੰ ਕਹੋ ਤੁਸੀਂ ਵੀ ਆਪਣੇ ਵੱਲੋਂ ਚਿੱਠੀ ਲਿਖੋ। ਠੀਕ ਹੈ ਜੀ, ਆਪਣੇ ਪਸੰਦ ਦੇ ਪੰਜਾਬੀ ਗੀਤ ਸੁਣੋ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਤੁਸੀਂ ਨਾਮ ਵੀ ਲਿਖਦੇ ਹੋ ਤਾਂ ਤੁਸੀਂ ਆਪਣੇ ਇਕੱਲਿਆਂ ਦਾ ਨਾਮ ਲਿਖਿਆ ਆ। ਕੋਸ਼ਿਸ਼ ਕਰੋ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਕਹੋ ਕਿ ਪਤਾ ਨੋਟ ਕਰੋ, ਪ੍ਰੋਗਰਾਮ ਸੁਣੋ, ਪਤਾ ਨੋਟ ਕਰੋ, ਅਤੇ ਉਹ ਆਪ ਵੀ ਚਿੱਠੀਆਂ ਲਿਖਣ ਸਾਡੇ ਪ੍ਰੋਗਰਾਮ ਦੇ ਵਿੱਚ। ਚਿੱਠੀਆਂ ਲਿਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਗੁਰਨੀਤ ਦੁਸਾਂਝ ਦੀ ਆਵਾਜ਼ 'ਚ ਇਹ ਗੀਤ।

ਸਾਡੇ ਕੋਲ ਅਗਲੀਆਂ ਚਿੱਠੀਆਂ ਪਹੁੰਚੀਆਂ ਜੀ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਪਿੰਡ ਇਸਲਾਮਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਚਿੱਠੀ ਲਿਖ ਰਿਹਾ ਸੋਨ ਲਾਲ ਓਮ ਪ੍ਰਕਾਸ਼ ਰਾਠੀ ਸ਼ਗਨ ਲਾਲ ਰਾਠੀ ਲਵਕੁਸ਼ ਵਰਮਾ ਛਤਰਪਾਲ ਸਿੰਘ ਖੰਗੂੜਾ ਰਜਿੰਦਰ ਸਿੰਘ ਖੰਗੂੜਾ ਬਾਬੂ ਸਿੰਘ ਮੈਣੇਵਾਲਾ ਕਾਕਾ ਭੱਟੀ ਗੁਰਮੇਲ ਸਿੰਘ ਵਿਰਕ ਪਿੰਡ ਕਮਾਲਵਾਲਾ ਤੋਂ ਰਣਜੀਤ ਕੌਰ ਭੱਟੀ ਬੋੜ ਸਿੰਘ ਭੱਟੀ ਸਾਡੀ ਚਿੱਠੀ ਪੜ੍ਹ ਦੇਣਾ ਜੀ ਜ਼ਰੂਰ ਅਤੇ ਕੋਈ ਵੀ ਪੰਜਾਬੀ ਗੀਤ ਸਾਨੂੰ ਸੁਣਾ ਦਿਉ ਅਤੇ ਗੁਰੂ ਤੇਗ ਬਹਾਦਰ ਮਾਰਕੀਟ ਅਹਿਮਦਗੜ੍ਹ ਮੰਡੀ ਤੋਂ ਲਿਖ ਰਿਹਾ ਮੁਹੰਮਦ ਅਨਵਰ ਅੰਸਾਰੀ ਰਵੀਨਾ ਆਫੀਆ ਜਸਮੀਨ ਸਨਾ ਸ਼ਮਾ ਹੀਨਾ ਨਾਂਸਰਾ ਸਕੀਲਾ ਰਜ਼ੀਆ ਸੁਲਤਾਨਾ ਅਖਤਰ ਅੰਸਾਰੀ ਜਾਵੇਦ ਸਰਾਜ ਅੰਸਾਰੀ ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ ਸਹਾਰਨਪੁਰ ਤੋਂ ਆਸ਼ਾ ਨਾਰੰਗ ਸੁਰੇਸ਼ ਨਾਰੰਗ ਮੰਡੀ ਹਰਜੀ ਰਾਮ ਮਲੋਟ ਤੋਂ ਮਹੇਸ਼ ਗਰਗ ਜਸ਼ਨ ਗਰਗ ਵਿਨੋਦ ਗਰਗ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਪਿੰਡ ਕਿਲਿਆਂ ਵਾਲੀ ਨੇੜੇ ਮੰਡੀ ਡੱਬ ਵਾਲੀ ਤੋਂ ਦਰਸ਼ਨ ਸਿੰਘ ਮੈਂਬਰ ਅਮਰ ਸਿੰਘ ਗੁਰਮੀਤ ਕੌਰ ਅੰਮ੍ਰਿਤਪਾਲ ਕੌਰ ਅਭਿਜੋਤ ਸਰਾਂ ਗੁਰਤੇਸਵਰ ਸਵਾਗ ਰਿਤਮਨ ਜੋਤ ਕੌਰ ਗੁਣਤਾਜ ਬਰਾੜ ਅਤੇ ਉਹਨਾਂ ਨੇ ਸਾਰੇ ਰਿਸ਼ਤੇਦਾਰਾਂ ਦਾ ਨਾਮ ਲਿਖਿਆ ਹੈ ਜੀ ਸਰਾਂ ਪਰਿਵਾਰ ਕਿਲਿਆਂ ਵਾਲੀ ਸਵਾਗ ਪਰਿਵਾਰ ਸਰਾਂ ਪਰਿਵਾਰ ਮਾਨਾ ਵਾਲਾ ਬਰਾੜ ਪਰਿਵਾਰ ਇਸਲਾਮ ਵਾਲਾ ਅਤੇ ਇਹ ਜਿਹੜੇ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਨਾਮ ਲਿਖੇ ਉਹਨਾਂ ਨੂੰ ਕਹੋ ਕਿ ਤੁਸੀਂ ਆਪਣੀਆਂ ਚਿੱਠੀਆਂ ਆਪ ਪਾਓ ਅਤੇ ਆਪਣੇ ਗਾਣੇ ਆਪ ਭੇਜੋ ਅਤੇ ਜ਼ਿਆਦਾ ਵਧੀਆ ਲੱਗੇਗਾ ਅਤੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਬੰਨੀ ਦੀ ਆਵਾਜ਼ 'ਚ ਇਹ ਗੀਤ।

ਸਟੂਡੀਓ ਦੀ ਘੜੀ ਕਹਿ ਰਹੀ ਹੈ ਜੀ ਪ੍ਰੋਗਰਾਮ ਖਤਮ ਹੋਣ ਵੱਲ ਜਾ ਰਿਹਾ ਹੈ ਅਤੇ ਜਲਦੀ ਜਲਦੀ ਸਾਡੇ ਸਰੋਤਿਆਂ ਦੀਆਂ ਬਾਕੀ ਰਹਿੰਦੀਆਂ ਚਿੱਠੀਆਂ ਵੀ ਪੜ੍ਹ ਲਓ। ਅਤੇ ਇਹ ਚਿੱਠੀਆਂ ਆਈਆਂ ਜੀ ਭਵਨਾਲ ਹਾਜ਼ੀਪੁਰ ਤੋਂ ਚੰਦਰੀ ਗੋਕਲ ਬਿਮਲਾ ਚੌਧਰੀ, ਚੌਧਰੀ ਗੋਕਲ ਬਿਮਲਾ ਚੌਧਰੀ, ਰਾਜ ਗੋਸਲੀ, ਜਿੰਦੂ, ਸਰੋਜ, ਬਿੰਦਰ, ਸ਼ਾਰਦਾ, ਸੀਮਾ, ਕੇ ਕੇ ਕੌਂਡਲ, ਰਜਨੀਸ਼ ਕੌਂਡਲ, ਆਰ ਕੇ ਕੌਂਡਲ ਅਤੇ ਸਾਰੇ ਪਿੰਡ ਵਾਲੇ। ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ, ਦੀਪਕ, ਗੌਤਮ, ਬਿੱਟੂ, ਮੱਟੂ, ਨਗੀਨਾ, ਬਾਵਾ, ਟੀਨਾ, ਅਰਿਹੰਤ, ਸੁਰਬੀ ਅਤੇ ਸੀਮਾ ਜੈਨ। ਅਮਰਗੜ੍ਹ ਤਹਿਸੀਲ ਸਦੂਲ ਸ਼ਹਿਰ ਤੋਂ ਲਿਖ ਰਹੇ ਨੇ ਚਿੱਠੀ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐੱਸ ਮਾਨ। ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਭੋਲਾ ਸਵਾਗ, ਡਾਕਟਰ ਅਮਨਜੀਤ ਸਿੰਘ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਗੁਣਤਾਜ, ਅਭਿਜੋਤ, ਰਿਤ

ਜੋਤ, ਗੁਰਦੇਸ਼ਵਰ, ਦੋਸਤ ਮਲਕੀਤ ਸਿੰਘ, ਬਲਤੇਜ ਸਿੰਘ, ਆਰਪੀ ਸਿੰਘ, ਪੱਪੂ, ਨਿਹਾਲ ਕੇਰਾ। ਮਸੀਤਾ ਡੱਬਵਾਲੀ ਤੋਂ ਚਿੱਠੀ ਪਹੁੰਚੀ ਹੈ ਸਾਡੇ ਕੋਲ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ, ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਇਹ ਗੀਤ। ਇਸ ਗੀਤ ਦੇ ਨਾਲ ਹੀ ਸਾਨੂੰ ਪ੍ਰੋਗਰਾਮ ਖਤਮ ਕਰਨ ਦੀ ਦੋ ਇਜਾਜ਼ਤ ਜਸਵਿੰਦਰ ਕੌਰ ਨੂੰ, ਅਤੇ ਅਗਲੀ ਸਭਾ ਦਾ ਪ੍ਰੋਗਰਾਮ ਸ਼ੁਰੂ ਹੋਏਗਾ ਜੀ ਸਾਡਾ ਮੇਨ ਚੈਨਲ ਤੋਂ। ਨਮਸਕਾਰ।

ਭਾਰਤ ਨੇ ਵਿੱਤੀ ਐਕਸ਼ਨ ਟਾਸਕ ਫੋਰਸ FATF ਨੂੰ ਦਹਿਸ਼ਤਗਰਦੀ ਵਿੱਤ ਪੋਸ਼ਣ ਅਤੇ ਮਨੀ ਲਾਂਡਰਿੰਗ ਖਿਲਾਫ਼ ਆਲਮੀ ਲੜਾਈ ਦਾ ਇੱਕ ਲਾਜ਼ਮੀ ਥੰਮ ਦੱਸਦਿਆਂ ਆਪਣੇ ਮਜ਼ਬੂਤ ਸਮਰਥਨ ਦੀ ਪੁਸ਼ਟੀ ਕੀਤੀ ਹੈ। ਭਾਰਤ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਨੇ ਅਫਗਾਨਿਸਤਾਨ ਵਿੱਚ ਪਾਕਿਸਤਾਨ ਫੌਜ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਕਿਹਾ ਹੈ ਕਿ ਭਾਰਤੀ ਫੌਜ ਨੂੰ ਆਪਣੀ ਤਾਕਤ ਕਿਸੇ ਇੱਕ ਵਿਅਕਤੀ ਤੋਂ ਨਹੀਂ ਸਗੋਂ ਆਪਣੇ ਸੈਨਿਕਾਂ, ਕਮਾਂਡਰਾਂ, ਸਾਬਕਾ ਸੈਨਿਕਾਂ, ਉਹਨਾਂ ਦੇ ਪਰਿਵਾਰਾਂ ਅਤੇ ਦੇਸ਼ ਦੇ ਨਾਗਰਿਕਾਂ ਦੇ ਅਟੁੱਟ ਵਿਸ਼ਵਾਸ ਤੋਂ ਮਿਲਦੀ ਹੈ। ਉਹ ਅੱਜ ਆਪਣੀ ਸੇਵਾ ਮੁਕਤੀ ਮੌਕੇ ਬੋਲ ਰਹੇ ਸਨ। ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਆਵਾਰਾ ਕੁੱਤਿਆਂ ਦੇ ਹਮਲਿਆਂ ਸੰਬੰਧੀ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਅੱਜ ਤੋਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਇਸ ਸਾਲ ਦੇ ਅਖੀਰ ਤੱਕ 7,000 ਕਿਲੋਮੀਟਰ ਹੋਰ ਪਾਈਪਲਾਈਨ ਵਿਛਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਮਾਗਮਾਂ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ ਸ਼ਰਧਾਲੂਆਂ ਦਾ ਜੱਥਾ ਅੱਜ ਭਾਰਤ ਵਾਪਸ ਪਰਤ ਆਇਆ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਕੱਲ੍ਹ ਤੋਂ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਔਰ ਸਮਾਂ ਹੋ ਗਿਆ ਹੈ ਫਿਰ ਪੰਜਾਬੀ ਫਿਲਮ ਮਿਊਜ਼ਿਕ ਦਾ, ਅਤੇ ਆਓ ਫਿਰ ਸ਼ੁਰੂ ਕਰਦੇ ਹਾਂ ਪੰਜਾਬੀ ਫਿਲਮ ਮਿਊਜ਼ਿਕ, ਜਿਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਮਾਲ ਖਾਨ ਦੇ ਗਾਏ ਇਸ ਗੀਤ ਦੇ ਨਾਲ। ਔਰ ਇਸ ਗੀਤ ਨੂੰ ਗਾਇਆ ਹੈ ਕਮਾਲ ਖਾਨ ਹੋਰਾਂ ਨੇ, ਔਰ

ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਪੰਜਾਬੀ ਫਿਲਮ ਮਿਊਜ਼ਿਕ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚੋਣਵੀਂ ਪੰਜਾਬੀ ਫਿਲਮਾਂ ਦੇ ਚੋਣਵੇਂ ਗੀਤ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਔਰ ਅਗਲਾ ਜਿਹੜਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਨਾ, ਉਸ ਗੀਤ ਨੂੰ ਗਾਇਆ ਹੈ ਸਰਬਜੀਤ ਕੌਰ ਹੋਰਾਂ ਨੇ। ਜੀ ਹਾਂ, ਸਰਬਜੀਤ ਕੌਰ ਹੋਰਾਂ ਦੀ ਆਵਾਜ਼ ਹੈ ਔਰ ਇਹ ਦਿਲਕਸ਼ ਗੀਤ ਅਕਸਰ ਤੁਸੀਂ ਰੇਡੀਓ 'ਤੇ ਵਿਆਹਾਂ 'ਤੇ ਚੱਲਦੇ ਜ਼ਰੂਰ ਸੁਣਿਆ ਹੋਵੇਗਾ। ਸਰਬਜੀਤ ਕੌਰ ਜੀ ਦੀ ਮਿੱਠੀ ਆਵਾਜ਼ ਔਰ ਫਿਲਮ ਹੈ ਬਦਲਾ ਜੱਟੀ ਦਾ, ਅਤੇ ਆਓ ਸੁਣਦੇ ਹਾਂ ਇਹ ਗੀਤ।

ਜੀਤ ਕੌਰ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣ ਰਹੇ ਸੀ, ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ। ਔਰ ਅਗਲਾ ਜਿਹੜਾ ਗੀਤ ਸੁਣਾਉਣ ਜਾ ਰਹੇ ਹਾਂ, ਉਸ ਗੀਤ ਨੂੰ ਗਾਇਆ ਹੈ ਸ਼ਮਸ਼ਾਦ ਬੇਗਮ ਔਰ ਮੁਹੰਮਦ ਰਫੀ ਨੇ। ਫਿਲਮ ਹੈ ਯਮਲਾ ਜੱਟ, ਔਰ ਇਸ ਗੀਤ ਨੂੰ ਲਿਖਿਆ ਹੈ ਵਰਮਾ ਮਲਿਕ ਨੇ, ਔਰ ਸੰਗੀਤਬੱਧ ਵੀ ਕੀਤਾ ਹੈ ਵਰਮਾ ਮਲਿਕ ਹੋਰਾਂ ਨੇ। ਤਾਂ ਆਓ ਫਿਰ ਸੁਣੀਏ ਇਹ ਗੀਤ।

ਫਿਲਮ ਸੰਗੀਤ ਇਹ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਆਪਣੇ ਦੋਸਤ ਗੌਰਵ ਨੂੰ ਇਸ ਪ੍ਰੋਗਰਾਮ ਨੂੰ ਖਤਮ ਕਰਨ ਦਿਓ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਘੜੀ ਦੇ ਮੁਤਾਬਕ ਇਸ ਵੇਲੇ ਸ਼ਾਮ ਦੇ 4:30 ਹੋ ਰਹੇ ਨੇ ਅਤੇ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: ஷஹா படாவத் தானமாத் ஆவத்த பாத்தோஹே பலிபிசால் கடக கார் கார்த்தாரு முகலன் மாறு குரு பட் ஹோஹே காதி தஜா தகத்த பர பேட்ட அஸ் லஷன் தீகத மோஹே ஜதா சுகந்த கம அப போரே தேம முகலன் கே போரன் சீஸ் ஜிம் குதயார்த் முஜ திருப்தாயஸ் தெம் தூ திருப்த ஆஸ் ஜோதீஸ் பீரி அர் மீரி யுகதார நாம் சுஹார் கோவிந்த் ஜெகதீஷ் ஜோதா பிரகட சதன் துமாரே ஜீத்த அன்கன் ஷத்ர மகீஷ் 1651 சம்மத் மாஸ் அசௌஜ் இக்கீசவ ஜான் புட்டே பாக பகானோ திஸ் தின் சுனத் ஷரோண பானந்த் மகான். இஸ் தின் பாபா புட்டா ஜி நே மாதா கங்கா ஜி நூ முபாரக் வச்சன் பக்ஷிஷ் கீதா கி ஹே மாதா தேரே கார் இக்க மகான் யோதா புத்தர் பேதா ஹோவேகா ஜோ முகலாம் தே சிர் இஸ் தரம் பண்ணேகா ஜிவே மே கண்டா பண்ணியா ஹை ஓ கத்தி ஷடக்கே தகத் தி சிரஜனா கரேகா மீரீ அத்தே பீரீ தியா தோ தலவாராம் தா தாரணி ஹோவேகா. அன்தன் சாஹிப் சேவியை அந்த ஷடாயே சோயே சுன் சுன் மேரி காமனி பார் உதாரா ஹோயே சேவியே தா பாவ சிமரணா சேத்தே கரணா ஹர ரோஜ் உஸ் தி யாத் விச்ச ஜுடனா ਉਸ ਨਾਲ ਸਾਂਝ ਪਾਉਣ ਦਾ ਸਹੀ ਤਰੀਕਾ ਹੈ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਮੇਰੀ ਜਿੰਦੇ ਹਰ ਰੋਜ਼ ਉਸ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ, ਦੁੱਖਾਂ ਵਿੱਚੋਂ ਆਖਰ ਉਹੀ ਬਚਾਉਂਦਾ ਹੈ। ਹੇ ਜਿੰਦੇ ਧਿਆਨ ਨਾਲ ਸੁਣ, ਉਸ ਮਾਲਕ ਦਾ ਆਸਰਾ ਲਿਆ ਹੀ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕੀਦਾ ਹੈ। ਪ੍ਰਭੂ ਦੇ ਨਾਮ ਦੀ ਆਸ ਰੱਖਣ ਦੀ ਤਾਕੀਦ ਗੁਰਬਾਣੀ ਕਰਦੀ ਹੈ। ਰਾਗ ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਮੁਬਾਰਕ ਬਚਨ ਹੈ, ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਇਹੋ ਆਧਾਰ। ਇਹ ਆਸਰਾ ਵੀ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਉੱਤੇ ਉਸਦੀ ਕਿਰਪਾ ਹੁੰਦੀ ਹੈ। ਰਾਗ ਗੌੜੀ ਅੰਗ 193 'ਤੇ ਗੁਰੂ ਅਰਜਨ ਦੇਵ ਜੀ ਦਾ ਪਿਆਰਾ ਬਚਨ ਹੈ, ਹਰ ਸਿਮਰਤ ਤੇਰੀ ਜਾਏ ਬੁਲਾਏ ਸਰਬ ਕਲਿਆਣ ਵਸੈ ਮਨ ਆਏ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕੇ ਆਵੈ ਕਾਮ ਰਹੋ ਰਹਿਣ ਦਿਨ ਸੁਗੁਣ ਗਾਓ ਅਨੰਤਾ ਗੁਰਪੂਰੇ ਕਾ ਨਿਰਮਲ ਮੰਤਾ ਛੋੜ ਉਪਾਵ ਏਕ ਟੇਕ ਰਾਖ ਮਹਾਂਪਦਾਰਥ ਅੰਮ੍ਰਿਤ ਰਸ ਚਾਖ ਬਿਖਮ ਸਾਗਰ ਤੇਈ ਜਨ ਤਰੇ ਨਾਨਕ ਜਾਂ ਕੋ ਕਿਰਪਾ ਕਰੇ। ਸ਼ਬਦ ਵਿੱਚ ਦੂਸਰਾ ਰਹਾਓ ਹੈ, ਦਿਆਲ ਤੇਰੇ ਨਾਮ ਤਰਾਂ ਸਦ ਕੁਰਬਾਨੈ ਜਾਉ ਰਹਾਓ। ਹੇ ਦਿਆਲ ਪ੍ਰਭੂ ਮੇਰ ਕਰ ਆਪਣਾ ਨਾਮ ਦੇ ਤਾਂ ਕਿ ਮੈਂ ਤੇਰੇ ਨਾਮ ਦੀ ਰਾਹੀਂ ਮੈਂ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕਾਂ। ਮੈਂ ਤੇਥੋਂ ਸਦਕੇ ਜਾਂਦਾ ਹਾਂ। ਸਰਬੰਗ ਸਾਚਾ ਏਕ ਹੈ ਦੂਜਾ ਨਾ ਹੀ ਕੋਈ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ। ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਜ਼ਰ ਕਰੇ, ਜਿਸ ਜੀਵ ਉੱਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ ਉਹੀ ਉਸਦਾ ਸਿਮਰਨ ਕਰਦਾ ਹੈ। ਤੁਦਬਾਜ ਪਿਆਰੇ ਕੇਵਰ ਹਾਂ, ਹੇ ਪਿਆਰੇ ਪ੍ਰਭੂ ਤੇਰੀ ਯਾਦ ਤੋਂ ਬਿਨਾਂ ਮੈਂ ਵਿਆਕਲ ਹੋ ਜਾਂਦਾ ਹਾਂ। ਸਾਵੜਿਆਈ ਦੇ ਜਿਤ ਨਾਮ ਤੇਰੇ ਲਾਗ ਰਹਾਂ, ਮੈਨੂੰ ਕੋਈ ਉਹ ਵੱਡੀ ਦਾਤ ਦੇ ਜਿਸ ਦਾ ਸਦਕਾ ਮੈਂ ਤੇਰੇ ਨਾਲ ਜੁੜਿਆ ਰਹਾਂ। ਦੂਜਾ ਨਾ ਹੀ ਕੋਈ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਓ। ਹੇ ਪਿਆਰੇ ਤੈਥੋਂ ਬਿਨਾਂ ਹੋਰ ਕੋਈ ਨਹੀਂ ਜਿਸ ਪਾਸ ਜਾ ਕੇ ਮੈਂ ਅਰਜੋਈ ਕਰ ਸਕਾਂ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਈ, ਦੁੱਖਾਂ ਦੇ ਸਮੁੰਦਰ ਵਿੱਚੋਂ ਤਰਨ ਲਈ ਮੈਂ ਆਪਣੇ ਮਾਲਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਕਰਦਾ। ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ। ਨਾਨਕ ਆਪਣੇ ਉਸ ਮਾਲਕ ਦਾ ਹੀ ਸੇਵਕ ਹੈ, ਉਸ ਮਾਲਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ। ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੋਏ। ਹੇ ਮੇਰੇ ਮਾਲਕ, ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ।
1: ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਦਲੇਰ ਸਿੰਘ ਜੋਸ਼। ਜਿਸ ਦਾਤਾਰ ਪ੍ਰਭੂ ਦਾ ਦਿੱਤਾ ਹੋਇਆ ਅਸੀਂ ਸਾਰੇ ਜੀਵ ਅੰਨ ਪਾਣੀ ਭੋਜਨ ਛਕਦੇ ਹਾਂ, ਜਿਸ ਦੇ ਦਿੱਤੇ ਹੋਏ ਇਹ ਪਿੰਡ ਅਤੇ ਪ੍ਰਾਣ ਹਨ, ਤਾਂ ਤੇ ਫਿਰ ਰਾਤ ਦਿਨ ਉਸੇ ਪ੍ਰਭੂ ਦੇ ਹੀ ਗੁਣ ਗਾਇਨ ਕਰਨੇ ਚਾਹੀਦੇ ਹਨ। ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ, ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ। ਸਰਵਣ ਕਰਦੇ ਹਾਂ ਭਾਈ ਜਗੀਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦਾ ਗਾਇਆ ਹੋਇਆ ਇਹ ਸ਼ਬਦ।

ਅੱਜ ਰਾਤ ਤੱਕ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਕੰਮ ਦੀਆਂ ਗੱਲਾਂ, ਵਾਤਾਵਰਣ ਅਤੇ ਕੁਦਰਤੀ ਸੰਤੁਲਨ ਬਾਰੇ ਜਾਣਕਾਰੀ ਦੇਣਗੇ HS ਸਰਲਾ 'ਚ, ਸੌਣੀ ਫਸਲਾਂ ਅਤੇ ਪਾਣੀ ਪ੍ਰਬੰਧ ਬਾਰੇ ਵੀ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦਿੱਤੀ ਜਾਏਗੀ। ਪ੍ਰਸੰਗ ਜਨਮ ਹਰਗੋਬਿੰਦ ਸਾਹਿਬ ਜੀ ਦਾ, ਇਹ ਵੀ ਤੁਸੀਂ ਸੁਣੋਗੇ। ਔਰ ਇਸ ਤੋਂ ਇਲਾਵਾ ਕੱਲ੍ਹ ਦੇ ਪ੍ਰੋਗਰਾਮ 'ਤੇ ਮੌਸਮ ਦਾ ਹਾਲ ਵੀ ਦੱਸਿਆ ਜਾਏਗਾ।

ਜਾਣਕਾਰੀ ਦੇਣਗੇ। ਐਚ ਐਸ ਸਰਲਾ 'ਚ ਸੌਣੀ ਫਸਲਾਂ ਅਤੇ ਪਾਣੀ ਪ੍ਰਬੰਧ ਬਾਰੇ ਵੀ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦਿੱਤੀ ਜਾਏਗੀ। ਪ੍ਰਸੰਗ ਜਨਮ ਹਰਗੋਬਿੰਦ ਸਾਹਿਬ ਜੀ ਦਾ, ਇਹ ਵੀ ਤੁਸੀਂ ਸੁਣੋਗੇ। ਔਰ ਇਸ ਤੋਂ ਇਲਾਵਾ ਕੱਲ੍ਹ ਦੇ ਪ੍ਰੋਗਰਾਮ 'ਤੇ ਮੌਸਮ ਦਾ ਹਾਲ ਵੀ ਦੱਸਿਆ ਜਾਏਗਾ। ਸ਼ਾਮ 7:40 'ਤੇ ਅੰਗਰੇਜ਼ੀ ਵਾਰਤਾ ਪੇਸ਼ ਕੀਤੀ ਜਾਏਗੀ, ਏਜਿੰਗ ਵਿਦ ਗ੍ਰੇਸ। ਵਾਰਤਾਕਾਰ ਹੋਣਗੇ ਡਾਕਟਰ ਊਸ਼ਾ ਕਪੂਰ। ਰਾਤ 8:00 ਪ੍ਰੋਗਰਾਮ ਪੇਸ਼ ਕਰਾਂਗੇ ਜ਼ਿੰਦਗੀ ਹਸੀਨ ਹੈ। ਰਾਤ 9:15 ਆਏਗਾ ਪ੍ਰੋਗਰਾਮ ਸਪੋਟਲਾਈਟ ਸਾਡੇ ਦਿੱਲੀ ਕੇਂਦਰ ਤੋਂ। ਰਾਤ 9:30 ਤੁਸੀਂ ਸੁਣ ਸਕੋਗੇ ਪ੍ਰੋਗਰਾਮ ਖੇਡ ਸੰਸਾਰ। ਰਾਤ 10:02 'ਤੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਹੋਏਗਾ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਪੰਡਿਤ ਰੋਣੂ ਮਜੂਮਦਾਰ ਦਾ ਬਾਂਸੁਰੀ 'ਤੇ ਵਜਾਇਆ ਰਾਗ ਮੀਆਂ ਕੀ ਮਲਹਾਰ। ਅੱਜ ਦੇ ਇਸ ਸਾਰੇ ਪ੍ਰੋਗਰਾਮ ਤੁਸੀਂ ਵੇਵ ਐਪ ਦੇ ਰਾਹੀਂ ਹੀ ਸੁਣ ਪਾਓਗੇ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਸ਼ਾਮ 6:30 ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਦਰਮਿਆਨ ICC ਵੂਮੈਨਸ T20 ਕ੍ਰਿਕਟ ਵਰਲਡ ਕੱਪ 2026 ਦਾ ਪਹਿਲਾ ਸੈਮੀਫਾਈਨਲ ਮੈਚ, ਇਸਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ। ਅੱਜ ਦੇ ਸਾਰੇ ਪ੍ਰੋਗਰਾਮ ਵੇਵ ਐਪ ਰਾਹੀਂ ਪ੍ਰਸਾਰਿਤ ਕੀਤੇ ਜਾਣਗੇ। ਤੁਸੀਂ ਵੇਵ ਐਪ ਰਾਹੀਂ ਅੱਜ ਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਅਤੇ ਸਾਡੇ ਮੀਡੀਅਮ ਵੇਵ ਚੈਨਲਸ ਦੇ ਉੱਤੇ ਤੁਸੀਂ ਮੈਚ ਦੀ ਕਮੈਂਟਰੀ ਸੁਣ ਸਕਦੇ ਹੋ। ਸੋ ਇਹ ਸੀ ਅੱਜ ਰਾਤ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਹੁਣ ਪੇਸ਼ ਹੈ ਸਮੂਹ ਗਾਨ।

0: ਸਵਿਮਿੰਗ ਪੂਲ ਦਾ ਵੀ ਉਦਘਾਟਨ ਕੀਤਾ। ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਡਰੇਨੇਜ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਤੇ ਮੌਸਮ ਵਿਭਾਗ ਨੇ ਕੱਲ੍ਹ 1 ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਗਰਜ ਚਮਕ ਨਾਲ ਭਾਰੀ ਬਾਰਿਸ਼ ਅਤੇ ਤਾਪਮਾਨ 'ਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ। ਅਤੇ ਹੁਣ ਖ਼ਬਰਾਂ ਵਿਸਥਾਰ ਨਾਲ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹੈ ਕਿ ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਕੀਤਾ ਜਾ ਸਕਦਾ। ਅੱਜ ਹਰਿਆਣਾ ਦੇ ਰਿਵਾੜੀ ਜ਼ਿਲ੍ਹੇ 'ਚ ਬਵਾਲ ਸਥਿਤ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤ ਬਚਾਓ ਅਭਿਆਨ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਇੱਕ ਮੋਬਾਈਲ ਐਪ ਵਿਕਸਿਤ ਕਰਨ 'ਤੇ ਕੰਮ ਕਰ ਰਹੀ ਹੈ ਜੋ ਮਿੱਟੀ ਅਤੇ ਇਸ ਵਿੱਚ ਲੋੜੀਂਦੀ ਖਾਦ ਦੀ ਮਾਤਰਾ ਬਾਰੇ ਜਾਣਕਾਰੀ ਦੇਵੇਗੀ। ਉਹਨਾਂ ਕਿਸਾਨਾਂ ਨੂੰ ਮਿੱਟੀ ਦੀ ਪੈਦਾਵਾਰ ਬਣਾਈ ਰੱਖਣ ਲਈ ਆਪਣੇ ਖੇਤਾਂ ਵਿੱਚ ਸੰਤੁਲਿਤ ਢੰਗ ਨਾਲ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
1: हम संतुलित खाद डालें, संतुलित कीटनाशक जितनी जरूरत है, जिन तत्वों की आवश्यकता वही डालें। अत्यधिक केमिकल फर्टिलाइजर के उपयोग से हमारी धरती बीमार हो रही है, हमारी मिट्टी खराब हो रही है और उसमें उत्पादित जो फल, सब्जी और अनाज है उसके कारण कई तरह की बीमारियां मानव शरीर में भी घर कर रही है। अलनीनो का प्रभाव यहां भी है, बारिश नहीं हो रही है, तो इस प्राकृतिक संतुलन को हमको बना के रखना पड़ेगा ताकि हमारी धरती सुरक्षित रहे तो हम भी सुरक्षित रहेंगे।
0: ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਆਵਾਰਾ ਕੁੱਤਿਆਂ ਦੇ ਹਮਲਿਆਂ ਸਬੰਧੀ ਸਰਵਉੱਚ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਅੱਜ ਤੋਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਸਾਰੇ ਸਬੰਧਤ ਵਿਭਾਗਾਂ ਨੂੰ ਇੱਕ ਨਿਰਧਾਰਿਤ ਸਮਾਂ ਹੱਦ ਦੇ ਅੰਦਰ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਆਖਿਆ ਗਿਆ। ਇਹ ਹੁਕਮ ਪਿਛਲੇ ਸਾਲ ਸਰਵਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਇਸ ਦਾ ਉਦੇਸ਼ ਜਨਤਕ ਥਾਵਾਂ ਨੂੰ ਖਾਸ ਕਰਕੇ ਬੱਚਿਆਂ ਅਤੇ ਮਰੀਜ਼ਾਂ ਲਈ ਸੁਰੱਖਿਅਤ ਬਣਾਉਣਾ ਏ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਪੂਰਵਕ ਮਨਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਤੋਂ ਪੰਜਾਬ ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਰਵਾਨਾ ਕੀਤਾ। ਇਹ ਵੈਨਾਂ ਗੁਰੂ ਜੀ ਦੇ ਬਰਾਬਰੀ, ਸਮਾਜਿਕ ਨਿਆਂ, ਸ਼ਰਧਾ ਅਤੇ ਵਿਸ਼ਵ ਵਿਆਪੀ ਸਾਂਝੀਵਾਲਤਾ ਦੇ ਸਦੀਵੀ ਸੁਨੇਹੇ ਨੂੰ ਸੂਬੇ ਦੇ ਕੋਨੇ ਕੋਨੇ ਤੱਕ ਪਹੁੰਚਾਉਣਗੀਆਂ। ਇਸ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਮੁਹਿੰਮ ਤਹਿਤ LED ਨਾਲ ਲੈਸ ਮੋਬਾਈਲ ਵੈਨਾਂ ਰਾਹੀਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਕਰੀਬ 13,000 ਪਿੰਡਾਂ 'ਚ ਗੁਰੂ ਜੀ ਦੇ ਜੀਵਨ ਫਲਸਫੇ ਅਤੇ ਪਵਿੱਤਰ ਸਿੱਖਿਆਵਾਂ 'ਤੇ ਆਧਾਰਿਤ 30 ਮਿੰਟ ਦੀ ਦਸਤਾਵੇਜ਼ੀ ਫਿਲਮ ਦਿਖਾਈ ਜਾਵੇਗੀ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ ਘਰ, ਖਾਸ ਕਰਕੇ ਨੌਜਵਾਨ ਪੀੜ੍ਹੀ, ਗੁਰੂ ਜੀ ਦੇ ਭੇਦਭਾਵ ਰਹਿਤ ਬਰਾਬਰੀ ਵਾਲੇ ਸਮਾਜ ਦੀ ਸੇਧ ਤੋਂ ਪ੍ਰੇਰਿਤ ਹੋ ਸਕੇ। ਇਹ ਪਹਿਲਕਦਮੀ ਭਗਵੰਤ ਮਾਨ ਸਰਕਾਰ ਵੱਲੋਂ 650ਵੇਂ ਪ੍ਰਕਾਸ਼ ਪੁਰਬ ਲਈ ਉਲੀਕੇ ਗਏ ਸਾਲ ਭਰ ਦੇ ਪ੍ਰੋਗਰਾਮਾਂ ਦਾ ਹਿੱਸਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਅੱਜ ਸੰਗਰੂਰ ਵਿਖੇ 9,50,00,000 ਰੁਪਏ ਦੀ ਲਾਗਤ ਨਾਲ ਬਣੇ ਓਲੰਪਿਕ ਪੱਧਰ ਦੇ ਸਵਿਮਿੰਗ ਪੂਲ ਦਾ ਵੀ ਉਦਘਾਟਨ ਕੀਤਾ। ਸੂਬੇ ਨੂੰ ਭਾਰਤ ਦਾ ਖੇਡ ਧੁਰਾ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਜ਼ਿਲ੍ਹਾ ਏਸ਼ੀਅਨ ਵਰਲਡ ਅਤੇ ਓਲੰਪਿਕ ਚੈਂਪੀਅਨਾਂ ਲਈ ਨਰਸਰੀ ਵਜੋਂ ਉਭਰੇਗਾ।
2: ਵਾਰ ਹੀਰੋ ਸਟੇਡੀਅਮ ਦੇ ਵਿੱਚ ਓਲੰਪਿਕ ਸਟੇਡੀਅਮ ਦਾ ਸਵਿਮਿੰਗ ਪੂਲ ਜਿਹੜਾ ਬਣ ਕੇ ਤਿਆਰ ਹੋਇਆ, 9.5 ਕਰੋੜ ਰੁਪਏ ਦੀ ਲਾਗਤ ਨਾਲ ਇਹ ਪੂਲ ਬਣਿਆ। ਇੰਟਰਨੈਸ਼ਨਲ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ। ਇਹ ਅਸਲ 'ਚ ਇਕੱਲਾ ਸਵਿਮਿੰਗ ਪੂਲ ਨਹੀਂ, ਇਹ ਸਾਡੇ ਆਉਣ ਵਾਲੇ ਏਸ਼ੀਅਨ, ਵਰਲਡ ਅਤੇ ਓਲੰਪਿਕ ਚੈਂਪੀਅਨਾਂ ਦੀ ਨਰਸਰੀ ਬਣੂਗੀ ਅਤੇ ਜਦੋਂ ਮੈਡਲ ਜਿੱਤ ਕੇ ਆਉਣਗੇ ਤਾਂ ਉਹਨਾਂ ਨੂੰ ਆਉਣ ਸਾਰ ਓਲੰਪਿਕ ਦੇ ਜਾਂ ਕਾਮਨਵੈਲਥ ਦੇ ਜਾਂ ਵਰਲਡ ਚੈਂਪੀਅਨਸ਼ਿਪ ਦੇ ਕਿਸੇ ਵੀ ਗੋਲਡ ਮੈਡਲ ਵਾਸਤੇ 1 ਕਰੋੜ ਰੁਪਈਆ, ਚਾਂਦੀ ਦੇ ਮੈਡਲ ਵਾਸਤੇ 75 ਲੱਖ ਤੇ 50 ਲੱਖ ਰੁਪਇਆ ਕਾਂਸੀ ਦੇ ਮੈਡਲ ਵਾਸਤੇ ਅਸੀਂ ਆਉਣ ਸਾਰ ਦਿੰਦੇ ਹਾਂ।
0: ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ, ਗਿਆਨੀ ਕੁਲਦੀਪ ਸਿੰਘ ਗੜਕਰ ਸਮੇਤ ਪ੍ਰਮੁੱਖ ਪੰਥਕ ਹਸਤੀਆਂ ਹਾਜ਼ਰ ਰਹੀਆਂ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਮਾਗਮ ਦੌਰਾਨ ਸ੍ਰੀ ਗੜਕਰ ਨੇ ਸੰਗਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ 'ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸ ਦੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਬਟਾਲੀ ਵਿਖੇ ਵੀ ਵਿਸ਼ੇਸ਼ ਸਮਾਗਮ ਕੀਤੇ ਗਏ। ਇਸ ਵੇਲੇ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਵਿਖੇ ਅੱਤ ਸੁੰਦਰ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਅੱਜ 6ਵੇਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਕਿ ਅਧਿਆਤਮਿਕ ਸ਼ਕਤੀ ਦੀ ਬਹਾਦਰੀ ਵਿਚਕਾਰ ਅਸਧਾਰਨ ਸਦਭਾਵਨਾ ਦਾ ਗਹਿਰਾ ਸੰਦੇਸ਼ ਦਿੰਦਿਆਂ ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਅਤੇ ਸਮਾਜ ਨੂੰ ਅਨਿਆਂ ਖਿਲਾਫ਼ ਖੜ੍ਹੇ ਹੋਣ ਲਈ ਪ੍ਰੇਰਿਤ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 2 ਤਲਵਾਰਾਂ ਚੁੱਕ ਕੇ ਗੁਰੂ ਸਾਹਿਬ ਨੇ ਦਿਖਾਇਆ ਕਿ ਅਧਿਆਤਮਿਕਤਾ ਦੇ ਨਾਲ ਨਾਲ ਅਨਿਆਂ ਖਿਲਾਫ਼ ਨਿਡਰ ਹੋ ਕੇ ਖੜ੍ਹੇ ਹੋਣਾ ਵਿਸ਼ਵਾਸ ਦਾ ਅਨਿੱਖੜਵਾਂ ਅੰਗ ਹੈ। ਇੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈ

ਦਿੱਤੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ, ਨਗਰ ਨਿਗਮ ਦੇ ਅਧਿਕਾਰੀਆਂ ਤੇ ਹੋਰਨਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਸ਼ਹਿਰ ਦੇ ਡਰੇਨੇਜ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਵੱਡੀ ਨਦੀ, ਛੋਟੀ ਨਦੀ, ਮੁੱਖ ਡਰੇਨੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾਲ ਸਬੰਧਿਤ ਵੱਖ ਵੱਖ ਥਾਵਾਂ ਦਾ ਦੌਰਾ ਕਰਕੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਵੀ ਨਿਰੀਖਣ ਕੀਤਾ। ਸਿਹਤ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਤੋਂ ਚੱਲ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਕੰਮ ਦੀ ਗੁਣਵੱਤਾ ਤੇ ਸਮੇਂ ਸਿਰ ਮੁਕੰਮਲ ਕਰਨ ਸਬੰਧੀ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਪਟਿਆਲਾ ਨੂੰ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸ ਦਿਸ਼ਾ 'ਚ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਪਟਿਆਲਾ ਦੇ ਕਈ ਇਲਾਕਿਆਂ 'ਚ ਪਾਣੀ ਭਰਨ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਕਾਸੀ ਨਾਲਿਆਂ ਦੀ ਸਫਾਈ, ਡਰੇਨਾਂ ਦੀ ਸਮਰੱਥਾ ਵਧਾਉਣ, ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਤੇ ਸੰਵੇਦਨਸ਼ੀਲ ਥਾਵਾਂ 'ਤੇ ਲੋੜੀਂਦੇ ਸੁਧਾਰ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਨੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਪ੍ਰੋਜੈਕਟ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇ ਤੇ ਲੋਕਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ ਹਰ ਕੰਮ ਨਿਰਧਾਰਤ ਸਮਾਂਹੱਦ ਅੰਦਰ ਉੱਚ ਮਿਆਰ ਨਾਲ ਪੂਰਾ ਕੀਤਾ ਜਾਵੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਮਾਗਮਾਂ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ ਸ਼ਰਧਾਲੂਆਂ ਦਾ ਜੱਥਾ ਅੱਜ ਬਾਅਦ ਦੁਪਹਿਰ ਵਤਨ ਵਾਪਸ ਪਰਤ ਆਇਆ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਦੀ ਅਗਵਾਈ ਹੇਠਲੀ ਇਸ ਜੱਥੇ ਦਾ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜੱਥਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਬੀਤੇ ਕੱਲ੍ਹ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ 'ਚ ਸ਼ਾਮਲ ਹੋਇਆ। ਇਸ ਤੋਂ ਪਹਿਲਾਂ ਜੱਥੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਸਾਹਿਬ, ਸ਼ੇਖੂਪੁਰਾ ਗੁਰਦੁਆਰਾ ਸ਼੍ਰੀ ਪੰਜਵਾ ਸਾਹਿਬ ਸਮੇਤ ਹੋਰਨਾਂ ਗੁਰ ਅਸਥਾਨਾਂ ਦੇ ਦਰਸ਼ਨ ਦੀਦਾਰੇ ਕੀਤੇ। ਸ਼ਰਧਾਲੂਆਂ ਨੇ ਗੁਰਤਾਵਾਂ ਦੇ ਦਰਸ਼ਨਾਂ ਦਾ ਮੌਕਾ ਮਿਲਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ 57 ਦਿਨਾਂ ਦੀ ਸ਼੍ਰੀ ਅਮਰਨਾਥ ਜੀ ਯਾਤਰਾ ਲਈ ਜੰਮੂ ਕਸ਼ਮੀਰ ਤੇ ਪੰਜਾਬ 'ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਨੇ। ਤੀਰਥ ਯਾਤਰਾ ਦੇ ਰਸਤੇ, ਬੇਸ ਕੈਂਪਾਂ ਤੇ ਪਵਿੱਤਰ ਗੁਫਾ ਵੱਲ ਜਾਣ ਵਾਲੇ ਦੋਵਾਂ ਰਸਤਿਆਂ 'ਤੇ ਵਿਆਪਕ ਪ੍ਰਬੰਧ ਕੀਤੇ ਗਏ ਨੇ। ਸ਼ਰਧਾਲੂਆਂ ਦੇ ਪਹਿਲੇ ਜੱਥੇ ਜੰਮੂ ਪਹੁੰਚਣੇ ਸ਼ੁਰੂ ਹੋ ਗਏ ਨੇ। ਜੰਮੂ 'ਚ CCTV ਕੈਮਰੇ ਅਤੇ ਆਧੁਨਿਕ ਨਿਗਰਾਨੀ ਪ੍ਰਣਾਲੀਆਂ ਨੂੰ ਸਰਗਰਮ ਕਰ ਦਿੱਤਾ ਗਿਆ। ਸੁਰੱਖਿਆ ਏਜੰਸੀਆਂ ਨੇ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਇੱਕ ਮੌਕ ਡਰਿੱਲ ਵੀ ਕੀਤੀ। ਪ੍ਰਥਮ ਪੂਜਾ ਦੇ ਮੌਕੇ ਭਾਰਤ ਤਿੱਬਤ ਸਰਹੱਦੀ ਪੁਲ ਦੇ ਇੰਸਪੈਕਟਰ ਜਨਰਲ ਡਾਕਟਰ ਅੰਕੁਨ ਸਭਰਵਾਲ ਨੇ ਪਵਿੱਤਰ ਗੁਫਾ ਅਤੇ ਬਰਾਰੀ ਮਾਰਗ 'ਤੇ ਡਾਕਟਰੀ ਸਹਾਇਤਾ ਕੇਂਦਰਾਂ ਦਾ ਉਦਘਾਟਨ ਕੀਤਾ। ਸੁਰੱਖਿਆ ਏਜੰਸੀਆਂ ਨੇ ਸ਼ਰਧਾਲੂਆਂ ਨੂੰ ਨਿਰਧਾਰਤ ਰਸਤੇ ਦੀ ਪਾਲਣਾ ਕਰਨ ਅਤੇ ਸੁਰੱਖਿਆ ਬਲਾਂ ਦੇ ਨਿਰਦੇਸ਼ਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 4 ਪਿਸਤੌਲਾਂ ਅਤੇ 5 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤੇ, ਜਦਕਿ 2 ਹੋਰਨਾਂ ਮੁਲਜ਼ਮਾਂ ਦੀ ਭਾਲ ਜਾਰੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਜ਼ਿਲ੍ਹਾ ਰੂਪਨਗਰ ਵਿਖੇ 3 ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ 100% ਗੰਨਾ ਫਾਰਮਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਚੋਣ ਅਫਸਰ ਆਦਿਤਯ ਡਿਜਲਵਾਲ ਨੇ ਦੱਸਿਆ ਕਿ 696 BLOs ਆਪਣੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਨਾਲ ਨਿਭਾ ਰਹੇ ਨੇ। ਘਰ ਘਰ ਜਾ ਕੇ ਵੋਟਰਾਂ ਨੂੰ ਗੰਨਾ ਫਾਰਮ ਦੇਣ ਅਤੇ ਫਾਰਮਾਂ ਨੂੰ ਭਰਵਾਉਣ ਲਈ ਇਹ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ। ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਤਹਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ 'ਚ ਕਰੀਬ 65 ਸਥਾਨਕ ਲਾਭਪਾਤਰੀਆਂ, ਰੇਹੜੀ ਫੜੀ ਵਾਲਿਆਂ ਨੇ ਹਿੱਸਾ ਲਿਆ। ਬੈਂਕ ਅਧਿਕਾਰੀਆਂ ਨੇ ਯੋਗ ਲਾਭਪਾਤਰੀਆਂ ਨੂੰ 3ਜੀ ਕਿਸ਼ਤ ਤੋਂ ਬਾਅਦ ਕ੍ਰੈਡਿਟ ਕਾਰਡ ਵਾਸਤੇ ਅਰਜ਼ੀ ਦੇਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ 'ਚ ਕੱਲ੍ਹ ਤੋਂ 6 ਜੁਲਾਈ ਤੱਕ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ, ਜਿਸ ਨਾਲ ਤਾਪਮਾਨ ਤੋਂ ਰਾਹਤ ਮਿਲਣ ਦੀ ਉਮੀਦ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੋਵਾਂ 'ਚ ਕੁਝ ਥਾਵਾਂ 'ਤੇ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਪੇਸ਼ੀਨਗੋਈ ਕੀਤੀ ਗਈ ਹੈ ਕਿ ਬਾਰਿਸ਼ ਝੋਨੇ ਦੀ ਵਾਢੀ ਕਰ ਚੁੱਕੇ ਕਿਸਾਨਾਂ ਦੀ ਮਦਦ ਕਰੇਗੀ, ਸਗੋਂ ਪੰਜਾਬ 'ਚ ਬਿਜਲੀ ਸੰਕਟ ਨੂੰ ਘਟਾਉਣ 'ਚ ਵੀ ਮਦਦ ਕਰੇਗੀ। ਵਿਭਾਗ ਨੇ ਅੱਜ ਵੀ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਹਰਿਆਣਾ 'ਚ ਗਰਮੀ ਰਹਿਣ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ 'ਚ ਪੰਜਾਬ 'ਚ ਘੱਟ ਤੋਂ ਘੱਟ ਤਾਪਮਾਨ 26.7 ਡਿਗਰੀ ਸੈਲਸੀਅਸ, ਪਠਾਨਕੋਟ 'ਚ ਅਤੇ ਬਠਿੰਡਾ 'ਚ 44.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ ਅੱਜ 50 ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਰਵਾਨਾ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।

0: ਆਰਾਮ ਜੀ ਘਰ ਹੀ ਹੋ।
1: ਆਜੋ ਆਜੋ ਪਟਵਾਰੀ ਸਾਹਿਬ, ਆਜੋ ਬੱਚਿਆਂ ਵਾਲਿਓ, ਆਜੋ।
0: ਆ ਗਏ ਜੀ, ਆ ਗਏ ਆ ਗਏ। ਸਭ ਤੋਂ ਪਹਿਲਾਂ ਤਾਂ ਜੈ ਹਿੰਦ ਕਬੂਲ ਕਰੋ ਜੀ।
1: ਜੈ ਜੀ, ਜੈ ਜੀ। ਪਟਵਾਰੀ ਸਾਹਿਬ, ਕੀ ਹਾਲ ਚਾਲ ਹੈ ਤੁਹਾਡਾ?
0: ਹਾਲੇ ਚਾਲੇ ਵਧੀਆ ਜੀ। ਜਿਹੜੀ ਘੜੀ ਲੰਘ ਜੇ ਉਹ ਪਰਮਾਤਮਾ ਦੇ ਰੰਗ ਦੇ ਵਿੱਚ ਅਸੀਂ ਵੀ ਉਦਾਂ ਹੀ ਨੱਠੀ ਭੱਜੀ ਜਾਂਦੇ ਹਾਂ।
1: ਹਾਂ, ਰੰਗ ਤਾਂ ਦੇਖੋ ਦਾਤੇ ਦੇ ਹੈ, ਜਿਹੜੇ ਰੰਗ 'ਚ ਦਾਤਾ ਰੱਖਦਾ ਹੈ ਔਰ ਉਹ 'ਚ ਰਾਜ਼ੀ ਰਹਿਣਾ ਚਾਹੀਦਾ ਹੈ।
0: ਚਾਹੀਦਾ
1: ਰਾਜ਼ੀ ਵਿੱਚ ਰਜ਼ਾ ਦੇ ਜੋ ਹੁਕਮ ਇਲਾਹੀ। ਦੇਖੋ ਆਪਾਂ ਤਾਂ ਚੱਲਣ ਵਾਲੇ ਮੂਹਰੇ ਹਾਂ, ਰਸਤਾ ਤਾਂ ਤੈਅ ਕਰਨ ਵਾਲਾ ਹੋਰ ਹੈ ਕੋਈ।
0: ਬਿਲਕੁਲ ਬਿਲਕੁਲ,
1: ਤੁਸੀਂ ਜਿੰਨਾ ਮਰਜ਼ੀ ਜਿੱਦਾਂ ਕਹਿੰਦੇ ਉਹਨੇ ਆਪਣੀਆਂ ਬਿਉਂਤਾਂ ਬਣਾ ਲਓ, ਹਨਾ, ਆਪਣਾ ਦਿਮਾਗ ਲੜਾ ਲਓ, ਪਰ ਤੁਹਾਡੀ ਰਾਏ ਜਿਹੜੀ ਹੈ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ ਹੈ, ਰਾਏ ਉਹਦੀ ਚੱਲਣੀ ਹੈ ਜਿਹੜਾ ਮੁਖੀ ਹੈ।
0: ਆਹ ਬਿਲਕੁਲ ਬਿਲਕੁਲ। ਦੇਖੋ ਨਾ, ਇਨਸਾਨ ਤਾਂ ਯੋਜਨਾਵਾਂ ਬਣਾਉਂਦਾ ਰਹਿ ਜਾਂਦਾ।
1: ਹਾਂ,
0: ਮੈਂ ਆਹ ਕਰਨਾ, ਮੈਂ ਉਹ ਕਰਨਾ, ਉਹਨੂੰ ਪਤਾ ਨਹੀਂ ਕਦੋਂ ਤੁਹਾਡਾ ਜਿਹੜਾ ਡੋਰ ਆ ਖਿੱਚ ਲੈਣੀ ਹੈ।
1: ਦੇਖੋ ਇਹ ਪਟਵਾਰੀ ਸਾਹਿਬ, ਇੱਥੋਂ ਸਮਝਣਾ ਚਾਹੀਦਾ ਹੈ ਕਿ ਧਾਤੋਂ ਉੱਪਰ ਵੀ ਕੁਛ ਹੈ। ਇਹ ਸੰਕੇਤ ਨੇ, ਜਦੋਂ ਤੁਹਾਡੀ ਨਹੀਂ ਚੱਲਦੀ ਨਾ, ਮੈਂ ਤਾਂ ਅੱਜ ਕੱਲ੍ਹ ਬੰਦੇ ਦੇ ਘਰੇ ਵੀ ਨਹੀਂ ਚੱਲਦੀ,
0: ਨਹੀਂ ਚੱਲਦੀ,
1: ਲੀਲਾ ਇਹ ਹੋ ਗਿਆ। ਉਹਦੇ ਘਰ 'ਚ ਤਾਂ ਕੀ ਚੱਲਣੀ, ਉਹਦੇ ਘਰ 'ਚ ਤਾਂ ਉਹਦੀ ਚੱਲਦੀ,
0: ਉਹਦੀ ਚੱਲਦੀ।
1: ਸੋ ਇਸ ਕਰਕੇ ਤੁਹਾਨੂੰ ਸੰਕੇਤ ਮਾਤਰ ਨੇ ਕਿ ਜਦੋਂ ਤੁਸੀਂ ਆਪਣੀ ਕੋਈ ਬਿਉਂਤ ਬਣਾਉਂਦੇ ਹੋ, ਆਪਣੀ ਕੋਈ ਰਾਏ ਬਣਾਉਂਦੇ ਹੋ, ਉਹ ਕਿਤੇ ਨਾ ਕਿਤੇ ਜਿਹੜੀ ਹੈ ਉਸ ਰੂਪ ਦੇ ਵਿੱਚ ਉਹ ਨਹੀਂ ਚੱਲਦੀ ਜਿਸ ਰੂਪ 'ਚ ਤੁਸੀਂ ਚਾਹੁੰਦੇ ਹੋ। ਉਹ ਉਸੇ ਰੂਪ 'ਚ ਚੱਲਦੀ ਹੈ ਜਿਹੜੇ ਰੂਪ 'ਚ ਉਹ ਚਾਹੁੰਦਾ, ਕਿਉਂਕਿ ਉਹ ਤੁਹਾਡੇ ਬਾਰੇ ਬਿਹਤਰ ਸੋਚਦਾ ਹੈ। ਉਹ ਸੋਚਦਾ ਹੈ ਜੋ ਤੁਹਾਡੇ ਲਈ ਬਿਹਤਰ ਹੈ, ਹੈ ਕਿ ਨਹੀਂ? ਸੋ ਇਸ ਕਰਕੇ ਤੁਸੀਂ ਤਾਂ ਆਪਣੇ ਮੁਤਾਬਕ ਸੋਚਦੇ ਹੋ ਨਾ।
0: ਬਿਲਕੁਲ ਜੀ ਬਿਲਕੁਲ। ਦੇਖੋ ਇਨਸਾਨ ਜਿਹੜਾ ਹੈ ਉਹ ਤਾਂ ਇਨਸਾਨ ਨੂੰ ਇੱਕ ਦੂਸਰੇ ਦੇ ਨਾਲ ਨਾ ਥੋੜਾ ਬਹੁਤ ਕਿਤੇ ਹੁੰਦਾ ਕਿ ਮੈਂ ਅੱਗੇ ਨਾ ਲੰਘ ਜੇ, ਉਹ ਅੱਗੇ ਨਾ ਲੰਘ ਜੇ, ਮੈਂ ਹੀ ਅੱਗੇ ਲੰਘਾਂ।
1: ਚਲੋ ਗੱਲ ਹੈ ਕਿ ਇਹ ਆਪਣੀ ਆਪਣੀ ਭਾਵਨਾ ਹੈ,
0: ਸੋਚ,
1: ਪਰ ਜੇ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਜਦੋਂ ਚੱਲਦੇ ਹਾਂ, ਸਰਬ ਸਾਂਝੀ ਵਾਲਤਾ ਦਾ ਜਿਹੜਾ ਸੁਨੇਹਾ, ਕਿਉਂਕਿ ਆਪਣੀ ਜਿਹੜੀ ਧਰਤੀ ਹੈ, ਸਾਡੇ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਯੋਧਿਆਂ ਸ਼ੂਰਵੀਰਾਂ ਸਾਰਿਆਂ ਦੀ ਜ਼ਿੰਦਗੀ ਦਾ ਫਲਸਫਾ ਇਹੀ ਹੈ ਕਿ ਸਰਬ ਸਾਂਝੀ ਵਾਲਤਾ, ਸਭ ਨੂੰ ਨਾਲ ਲੈ ਕੇ ਚੱਲਣਾ, ਕਰ ਭਲਾ ਹੋ ਭਲਾ ਅੰਤ ਭਲੇ ਦਾ
0: ਭਲਾ।
1: ਸਭ ਤੋਂ ਪਹਿਲਾਂ ਨਾ ਆਪਾਂ ਪਟਵਾਰੀ ਸਾਹਿਬ ਪ੍ਰਸੰਗ ਜਨਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
0: ਉਹ ਸੁਣਦੇ,
1: ਜੋਗਾ ਸਿੰਘ ਜੋਗੀ ਕਵੀਸ਼ਰ ਤੇ ਉਹਨਾਂ ਦੇ ਸਾਥੀਆਂ ਨੇ ਕਿਹਾ, ਆਪਾਂ ਸੁਣਦੇ।

0: ਉਸ ਵੇਲੇ ਦੀ ਗੱਲ ਏ ਜਦੋਂ ਬਾਬਾ ਪਿਰਥੀ ਚੰਦ ਨੂੰ ਕਰਮਾਂ ਨੇ ਆਖਿਆ, ਪਤੀ ਜੀ ਜੇ ਤੁਸੀਂ ਪਿਤਾ ਦੀ ਸੇਵਾ ਕਰਦੇ ਜਿਹੜਾ ਮਾਲ ਗੰਗਾ ਦੇ ਘਰ ਹੈ ਉਹ ਸਾਡੇ ਘਰ ਹੋਣਾ ਸੀ, ਉਹ ਕੀਮਤੀ ਦਿਸ਼ਾਲੇ ਸਾਡੇ ਘਰ ਹੋਣੇ ਸੀ, ਉਹ ਮਾਇਆ ਦੀ ਗੋਲਕ ਸਾਡੇ ਘਰ ਹੋਣੀ ਸੀ। ਜਦੋਂ ਕਰਮੋਂ ਦੀ ਗੱਲ ਸੁਣੀ ਬਾਬੇ ਪਿਰਥੀ ਚੰਦ ਨੇ, ਉਹ ਆਪਣੀ ਘਰਵਾਲੀ ਨੂੰ ਜਿਵੇਂ ਹੌਸਲਾ ਦਿੰਦਾ ਹੈ ਇਉਂ ਬਿਆਨ ਕੀਤਾ ਜਾ ਰਿਹਾ, ਸੁਣੀਏ।
1: ਜੀ ਦਾ

0: ਵਿੱਚ ਯਾਰ ਮੇਰੇ ਸਾਰੇ ਅਸਾਂ ਨੂੰ ਹੱਕ ਦਵਾਉਣ ਵਾਲੇ ਸਾਡੇ ਨਾਲ ਮੁਕਾਬਲਾ ਕਰੂ ਕਿਹੜਾ ਕਾਨੂੰ ਘਾਬਰੀਏ ਦੇਣ ਪਾਉਣ ਵਾਲੇ
1: ਟੁੱਟੀ ਮੰਜੀ ਤੇ ਆਗ ਤੇ ਉੱਠ ਅੜੀਏ।

ਇਹ ਸੁਣੀਆਂ ਹੋਈਆਂ ਸਾਰੀਆਂ ਗੱਲਾਂ ਜਦੋਂ ਗੋਲੀ ਨੇ ਮਾਤਾ ਗੰਗਾ ਜੀ ਨੂੰ ਦੱਸੀਆਂ ਉਹਦੇ ਮਨ ਨੂੰ ਬੜਾ ਦੁੱਖ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਪ੍ਰੋਗਰਾਮ ਭੁਗਤਾ ਕੇ ਸਾਰਾ ਬਾਹਰ ਦਾ ਘਰ ਆਏ। ਮਾਤਾ ਗੰਗਾ ਜੀ ਨੇ ਕਿਹਾ, ਪਤੀ ਜੀ ਮੈਂ ਇਸੇ ਤਰ੍ਹਾਂ ਦੁੱਖ ਸਹਾਰਾਂਗੀ, ਮੇਰੀ ਜਠਾਣੀ ਮੇਣੇ ਮਾਰਦੀ ਹੈ ਕਿ ਗੰਗਾ ਨੇ ਔਂਤਰੀ ਜਾਣਾ ਹੈ। ਗੁਰੂ ਅਰਜਨ ਦੇਵ ਕਹਿਣ ਲੱਗੇ, ਗੰਗਾ ਜੀ ਜੇ ਪੁੱਤਰ ਦੀ ਲੋੜ ਹੈ ਫਿਰ ਤੈਨੂੰ ਮੈਂ ਨਹੀਂ ਪੁੱਤਰ ਦੇ ਸਕਦਾ, ਤੈਨੂੰ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਪੁੱਤਰ ਦੇਣਗੇ। ਮਾਤਾ ਗੰਗਾ ਜੀ 36 ਪ੍ਰਕਾਰ ਦੇ ਭੋਜਨ ਲੈ ਕੇ ਬੀੜ ਸਾਹਿਬ ਪਹੁੰਚ ਗਏ। ਕਹਿੰਦੇ, ਬਾਬਾ ਬੁੱਢਾ ਸਾਹਿਬ ਜੀ ਘਾਹ ਖੋਤਨੋਂ ਨਾ ਹਟੇ। ਜਦੋਂ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ, ਪੁੱਤਰ ਦੀ ਦਾਤ ਬਖਸ਼ੋ, ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਾਤਾ ਜੀ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ, ਮੇਰੇ ਵਿੱਚ ਕੀ ਤਾਕਤ ਹੈ, ਮੈਂ ਤੁਹਾਨੂੰ ਪੁੱਤ ਦੀ ਦਾਤ ਬਖਸ਼ਾਂ, ਜੇ ਪੁੱਤਰ ਦੀ ਲੋੜ ਹੈ ਗੁਰੂ ਅਰਜਨ ਦੇਵ ਨੂੰ ਬੇਨਤੀ ਕਰੋ। ਜਦੋਂ ਆ ਗਏ ਮਾਤਾ ਗੰਗਾ ਜੀ ਘਰ, ਗੁਰੂ ਅਰਜਨ ਦੇਵ ਕਹਿਣ ਲੱਗੇ, ਗੰਗਾ ਜੀ ਕੋਈ ਗੱਲ ਬਣੀ? ਮਾਤਾ ਗੰਗਾ ਨੇ ਕਿਹਾ, ਜੀ ਨਹੀਂ ਬਣੀ। ਗੁਰੂ ਸਾਹਿਬ ਕਹਿਣ ਲੱਗੇ, ਕਿਉਂ ਨਹੀਂ ਬਣੀ? ਕਹਿੰਦੇ, ਰਥਾਂ 'ਤੇ ਗਏ ਸਾਂ, ਟੌਰ ਕੱਢ ਕੇ ਗਏ ਸਾਂ, ਬਾਬਾ ਜੀ ਨੇ ਕਿਹਾ ਮੇਰੇ ਕੋਲ ਤਾਕਤ ਨਹੀਂ, ਮੈਂ ਤੁਹਾਨੂੰ ਪੁੱਤਰ ਬਖਸ਼ਾਂ। ਗੁਰੂ ਅਰਜਨ ਦੇਵ ਕਹਿਣ ਲੱਗੇ, ਗੰਗਾ ਜੀ ਸੰਤਾਂ ਨੂੰ ਮਿਲਣ ਜਾਣਾ ਹੋਵੇ ਟੌਰ ਕੱਢ ਕੇ ਨਹੀਂ ਜਾਈਦਾ, ਜਾਓ ਪ੍ਰਸਾਦੇ ਮਿੱਸੇ ਤਿਆਰ ਕਰਕੇ ਖੜੋ, ਪੈਦਲ ਜਾਓ, ਆਪ ਚੱਕੀ ਨਾਲ ਆਟਾ ਤਿਆਰ ਕਰੋ। ਮਾਤਾ ਜੀ ਨੇ ਇਸੇ ਤਰ੍ਹਾਂ ਕੀਤਾ, ਪ੍ਰਸ਼ਾਦੇ ਤਿਆਰ ਹੋ ਗਏ, ਗੋਲੀਆਂ ਨੂੰ ਨਾਲ ਲੈ ਕੇ 15 ਮੀਲ ਦਾ ਸਫ਼ਰ ਕਰਕੇ ਬਾਬਾ ਬੁੱਢਾ ਸਾਹਿਬ ਦੀ ਬੀੜ ਜਾ ਪਹੁੰਚੇ। ਬਾਬਾ ਬੁੱਢਾ ਜੀ ਘਾਹ ਖੋਦਦੇ ਸਨ, ਅੱਗਲ ਵਾਂਡੀ ਉੱਠ ਕੇ ਆਏ, ਮਾਤਾ ਜੀ ਦੇ ਸਿਰ ਤੋਂ ਉਹ ਰੋਟੀਆਂ ਉਹ ਲੱਸੀ ਵਾਲਾ ਮੱਘਾ ਲਾਇਆ, ਖੋਲੇ ਨੇ ਗੰਢ ਪੋਣੇ ਦੀ, ਮਾਤਾ ਗੰਗਾ ਜੀ ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਨੂੰ ਇੱਕ ਪੁੱਤਰ ਦੀ ਮੰਗ, ਹੇ ਇਉਂ ਕਰਦੇ ਨੇ।

0: ਗੰਢਾ ਹਰ ਇਨਸਾਨ ਲਗਭਗ ਪ੍ਰਸ਼ਾਦੇ ਨਾਲ ਛਕਦਾ ਹੈ। ਜੋ ਮੈਂ ਗੰਢੇ ਬਾਰੇ ਪੜ੍ਹਿਆ, ਗੰਢਾ ਇਕੱਲਾ ਸਵਾਦ ਨਹੀਂ, ਗੰਢਾ ਇੱਕ ਜ਼ਬਰਦਸਤ ਦਵਾਈ ਹੈ। ਮੈਂ ਪੜ੍ਹਿਆ ਗੰਢਾ ਖਾਣ ਵਾਲੇ ਨੂੰ ਦਿਲ ਦੀਆਂ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਨੇ। ਬਾਬਾ ਬੁੱਢਾ ਸਾਹਿਬ ਨੇ ਗੋਡੇ 'ਤੇ ਗੰਢਾ ਰੱਖ ਕੇ ਮੁੱਕੀ ਮਾਰੀ ਹੈ, ਗੰਢਾ ਫਿੱਸਿਆ, ਵਿੱਚੋਂ ਛੋਟਾ ਜਿਹਾ ਗੰਢਾ ਨਿਕਲ ਕੇ 5 ਫੁੱਟ 'ਤੇ ਡਿੱਗਾ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਾਂ ਗੰਗਾ, ਐਸਾ ਮਹਾਂਬਲੀ ਪੁੱਤਰ ਪੈਦਾ ਹੋਵੇਗਾ ਜਿਸ ਤਰ੍ਹਾਂ ਮੈਂ ਗੰਢਾ ਫੇਰ ਦਿੱਤਾ ਹੈ, ਉਹ ਜਰਵਾਣਿਆਂ ਦੇ ਸਿਰ ਫੇਣ ਦੀ ਤਾਕਤ ਰੱਖੇਗਾ। ਬਾਬਾ ਬੁੱਢਾ ਸਾਹਿਬ ਜੀ ਜਿਹੜਾ ਵਰ ਦਿੰਦੇ ਨੇ ਮਾਤਾ ਗੰਗਾ ਸਾਹਿਬ ਨੂੰ, ਉਹ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ ਜੀ, ਸੁਣੀਏ।
1: ਗੰਢਾ ਬਨ ਚਕਿਆ ਬਾਬੇ, ਪ੍ਰੇਮ ਸੇ ਛਕਿਆ ਬਾਬੇ, ਬੋਲੇ ਗੁਰੂ ਬ੍ਰਹਮ ਗਿਆਨੀ ਗੋਬਿੰਦ ਪਾਧਾਰੇਗਾ, ਮਾੜੇ ਨੂੰ ਜੀਵਨ ਬਖਸ਼ੂ।

0: ਬੋਲੇ ਉਹ ਬ੍ਰਹਮ ਗਿਆਨੀ
1: ਦੁਨੀਆਂ ਤੇ ਸ਼ਲੀਨ ਛੱਡੂ ਨੇਕੀ ਦੇ ਚੰਡੇ ਗੱਡੂ ਤਗੜੇ ਦੀ ਆਕੜ ਪੰਨੂ ਸਤ ਨੂੰ ਸਤਕਾਰੇ।

0: ਗੋਬਿੰਦ ਪ੍ਰਿਤਪਾਲ ਦੀ ਦੁਨੀਆ ਤੇ ਉਪਮਾ ਹੋ ਜੂ ਗੰਗਾ ਦੇ ਲਾਲ ਦੀ ਬੋਲੇ ਓ ਬ੍ਰਹਮ ਗਿਆਨੀ
1: ਦੁਗਲਊ ਪਾਤਸ਼ਾਹ ਸੋਹਣਿਆਂ ਦਾ ਹੋਊ ਪਾਤਸ਼ਾਹ ਦੁਸ਼ਟਾਂ ਦਾ ਨਾਸ ਕਰੇਗਾ ਧਰਮ ਸ਼ਿੰਗਾਰੇਗਾ ਮਾਰੇ ਨੂੰ ਜੀਵਨ ਬਖਸ਼ੂ ਜਾਬਰ ਨੂੰ ਮਾਰੇਗਾ ਹੋਵੇਗਾ ਬਲੀ ਸੂਰਮਾ
0: ਦੂਰਾ ਤੋਂ ਲੋਕ।

0: ਬਾਦਸ਼ਾਹ ਜੋ ਫੁੱਲ ਵਰਨਗੇ ਦਿਓਤੇ ਆਦਰਸ ਕਰਨਗੇ ਦਰਸ਼ਨ ਕਰ ਕਰੂ ਪਾਰਟੀ ਜੋਗੀ ਦੇ ਨਾਲ ਦੀ ਦੁਨੀਆਂ ਦੇ ਉਪਮਾ ਹੋਜੂ ਗੰਗਾ ਦੇ ਲਾਲ ਦੀ ਬੋਲੇ ਓ ਬ੍ਰਹਮ ਗਿਆਨੀ।
1: ਜਿਸ ਵੇਲੇ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਤੋਂ ਵਰ ਲੈ ਕੇ ਵਾਪਸ ਆਏ, ਇਹ ਗੱਲ ਆਮ ਬੰਦਿਆਂ ਵਿੱਚ ਚਲੀ ਗਈ ਕਿ ਬਾਬਾ ਬੁੱਢਾ ਸਾਹਿਬ ਨੇ ਵਰ ਦਿੱਤਾ ਕਿ ਮਹਾਂਬਲੀ ਪੁੱਤਰ ਪੈਦਾ ਹੋਏਗਾ। ਜਦੋਂ ਇਸ ਗੱਲ ਦਾ ਪਤਾ ਪਿਰਥੀ ਚੰਦ ਨੂੰ ਲੱਗਾ, ਉਹ ਕਹਿੰਦਾ ਫਿਕਰ ਨਾ ਕਰ, ਘਰਵਾਲੀ ਨੂੰ ਕਹਿੰਦਾ ਫਿਕਰ ਨਾ ਕਰ, ਪਹਿਲੀ ਗੱਲ ਪੁੱਤਰ ਹੁੰਦਾ ਨਹੀਂ ਗੰਗਾ ਦੇ ਘਰ, ਜੇ ਪੁੱਤਰ ਪੈਦਾ ਹੋ ਗਿਆ ਤਾਂ ਮਰਵਾ ਦਿਆਂਗਾ। ਸਮਾਂ ਲੰਘਦਾ ਗਿਆ, ਉਹ ਵੇਲਾ ਆ ਗਿਆ ਜਿਸ ਦਿਨ ਗੁਰੂ ਕੀ ਵਡਾਲੀ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਅਵਤਾਰ ਲੈ ਕੇ ਸੰਸਾਰ ਨੂੰ ਤਾਰਨ ਵਾਸਤੇ ਆਉਂਦੇ ਨੇ। ਲੋਕਾਂ ਨੇ ਕਿਵੇਂ ਖੁਸ਼ੀਆਂ ਕੀਤੀਆਂ ਉਸ ਵੇਲੇ, ਵਾਤਾਵਰਨ ਵਿੱਚ ਲੋਕਾਂ ਨੇ ਵਧਾਈਆਂ ਕਿਵੇਂ ਦਿੱਤੀਆਂ ਗੁਰੂ ਸਾਹਿਬਾਂ ਨੂੰ, ਉਸ ਵੇਲੇ ਦਾ ਸਾਰਾ ਸੀਨ ਕਵੀਸ਼ਰ ਦੀ ਕਲਮ ਨੇ ਇਉਂ ਬਿਆਨ ਕੀਤਾ ਹੈ।
0: ਵੀਰਵਾਰ ਦਿਨ ਕੀ ਹਾਰ ਦਾ ਲੱਗਿਆ।

0: ਲਾਲ ਬਖਸ਼ਿਆ ਜਗ ਦੇ ਮੇਣੇ ਖਾਣੀ ਨੂੰ।
1: ਓ ਸਤਿਗੁਰ ਦੇ ਹੱਥਾਂ ਚੋ ਮੋਰਾ ਚੋਲੀ ਪਾਈਆਂ ਲੋਕਾਂ ਨੇ, ਹਰ ਗੋਬਿੰਦ ਦੇ ਜਨਮ ਤੇ ਖੁਸ਼ੀਆਂ ਬਹੁਤ ਮਨਾਈਆਂ ਲੋਕਾਂ ਨੇ।
0: ਓ ਬਿਜਲੀ ਦੇ ਪ੍ਰਕਾਸ਼ ਤੋਂ ਵੱਧ ਕੇ, ਬਿਜਲੀ ਦੇ ਪ੍ਰਕਾਸ਼ ਤੋਂ ਵੱਧ ਕੇ ਤੇਰਾ ਚਮਕਾ ਮਾਰੇ ਪਿਆ, ਜਗ ਤੋਂ ਜਾਬਰ ਮੇਟ ਦੇਵੇਗਾ ਪਰਦਾ।

0: ਦੇ ਜਨਮ ਤੇ ਖੁਸ਼ੀਆਂ ਬਹੁਤ ਮਨਾਈਆਂ ਲੋਕਾਂ ਨੇ।
1: ਬਾਬੇ ਬੁੱਢੇ ਨੂੰ ਸ਼ੋਭ ਸੁਨੇਹਾ ਸਤਿਗੁਰੂ ਜੀ ਨੇ ਖੱਲਿਆ ਏ। ਬਾਬਾ ਬੁੱਢਾ ਗੱਲ ਸੁਣਦਿਆਂ

0: ਹਰ ਗੋਬਿੰਦ ਦੇ ਜਨਮ ਤੇ ਖੁਸ਼ੀਆਂ ਬਹੁਤ ਮਨਾਈਆਂ ਲੋਕਾਂ ਨੇ।
1: ਹਾਂਜੀ ਪਟਵਾਰੀ ਸਾਹਿਬ, ਬੱਚਿਆਂ ਨੂੰ ਦੇਖੋ, ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਵਾਤਾਵਰਣ ਦਾ ਸੰਤੁਲਨ, ਵਣ ਤੇ ਜਣ ਦੋਨਾਂ ਦਾ ਸੰਤੁਲਨ ਹੈ, ਜਦੋਂ ਇਹ 'ਚ ਵਿਗਾੜ ਆਉਂਦਾ ਹੈ ਤੇ ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਵਿਗਾੜ ਸਾਡੇ ਸਾਹਮਣੇ
2: ਆ ਜਾਂਦੇ ਆ ਜੀ, ਆ ਜਾਂਦੇ।
1: ਸੋ ਇਸ ਕਰਕੇ ਵਾਤਾਵਰਣ ਦਾ ਸੰਤੁਲਨ ਰਹਿਣਾ ਬੜਾ ਲਾਜ਼ਮੀ ਹੈ। ਜਣ ਤੇ ਵਣ ਦਾ ਸੰਤੁਲਨ ਜੇ ਹੋਊਗਾ ਤਦੇ ਸ੍ਰਿਸ਼ਟੀ ਜਿਹੜੀ ਹੈ ਨਿਯਮ ਦੇ ਮੁਤਾਬਕ
2: ਚੱਲੇਗੀ
1: ਅੱਗੇ। ਇਸੇ ਵਿਸ਼ੇ ਨੂੰ ਲੈ ਕੇ ਨਾ ਆਪਣੇ ਕੋਲ ਡਾਕਟਰ ਐਚ ਐਸ ਸਰਲਚ ਹੋਰਾਂ ਨੇ ਕੋਈ ਜਾਣਕਾਰੀਆਂ ਸਾਂਝੀਆਂ ਹੋਈਆਂ ਕੁਦਰਤੀ ਸੰਤੁਲਨ ਦੇ ਬਾਬਤ, ਤੇ ਇਹ ਆਪਾਂ ਸਾਡੇ ਨਾਲ ਸਾਂਝੀਆਂ ਕਰਦੇ ਹਾਂ,
2: ਉਹ ਸੁਣਦੇ ਹਾਂ ਜੀ।
1: ਡਾਕਟਰ ਐਚ ਐਸ ਸਰਲਚ ਜੀ, ਤੁਸੀਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਾਡੇ ਕੋਲ ਆਇਓ
2: ਜੀ।
1: ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠਕ 'ਚ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਬੜਾ ਇੱਕ ਅਹਿਮ ਵਿਸ਼ਾ ਡਾਕਟਰ ਸਾਹਿਬ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਹੈ
2: ਜੀ।
1: ਜਿੱਦਾਂ ਆਪਾਂ ਸਾਰੇ ਜਾਣਦੇ ਹਾਂ
2: ਜੀ
1: ਕਿ ਕੁਦਰਤ ਦੇ ਵਿੱਚ ਸੰਤੁਲਨ ਦਾ ਬੜਾ ਮਹੱਤਵ ਹੈ।
2: ਬਿਲਕੁਲ ਜੀ,
1: ਜਣ ਤੇ ਬਣ
2: ਬਿਲਕੁਲ
1: ਦੋਨਾਂ ਦੇ ਸੰਤੁਲਨ ਨਾਲ ਜਿਹੜੀ ਇਹ ਸ੍ਰਿਸ਼ਟੀ ਸਾਡੀ ਕਾਇਮ ਹੈ ਔਰ ਚੱਲਦੀ ਹੈ
2: ਜੀ।
1: ਜਦੋਂ ਸੰਤੁਲਨ ਵਿਗੜਦਾ ਹੈ ਤੇ ਸਾਡਾ ਸਾਹ ਔਖਾ ਹੁੰਦਾ ਹੈ।
2: ਬਿਲਕੁਲ,
1: ਤੇ ਅੱਜ ਵੀ ਸਾਡਾ ਸਾਹ ਔਖਾ ਹੈ, ਬਹੁਤ ਸਾਰੀਆਂ ਪਰੇਸ਼ਾਨੀਆਂ, ਬਹੁਤ ਸਾਰੀਆਂ ਤਕਲੀਫਾਂ, ਬਹੁਤ ਸਾਰੀਆਂ ਬਿਮਾਰੀਆਂ ਦੀ ਲਪੇਟੇ 'ਚ ਅਸੀਂ ਤਾਂ ਹਾਂ ਕਿਤੇ ਨਾ ਕਿਤੇ ਕੁਦਰਤ ਦਾ ਸੰਤੁਲਨ ਵਿਗੜਿਆ ਹੈ
2: ਜੀ।
1: ਹੁਣ ਕੌਣ ਜ਼ਿੰਮੇਵਾਰ ਹੈ, ਕਿੰਨਾ ਜ਼ਿੰਮੇਵਾਰ ਹੈ, ਇਹ ਤਾਂ ਇਹ ਵੀ ਆਪਣੇ ਮੋਢਿਆਂ ਤੋਂ ਪੰਜਾਲੀ ਲਾ ਕੇ ਦੂਜੇ ਮੋਢਿਆਂ 'ਤੇ ਰੱਖਣ ਵਾਲੀ ਗੱਲ ਹੋ ਜਾਂਦੀ ਹੈ।
2: ਠੀਕ ਹੈ ਜੀ,
1: ਸਭ ਤੋਂ ਪਹਿਲਾਂ ਡਾਕਟਰ ਸਾਹਿਬ ਅੱਜ ਦੀ ਗੱਲਬਾਤ ਵਿੱਚ ਇਸੇ ਚੀਜ਼ ਨੂੰ ਆਪਾਂ ਸਮਝਾਂਗੇ ਕਿ ਇਹਦਾ ਸੰਤੁਲਨ ਦਾ ਸਾਡੀ ਜੀਵਿਕਾ ਲਈ, ਸਾਡੇ ਜੀਵਨ ਲਈ, ਮਤਲਬ ਇਸ ਸ੍ਰਿਸ਼ਟੀ ਦੇ ਵਿੱਚ ਕੀ ਮਹੱਤਵ ਤੁਸੀਂ ਮੰਨਦੇ ਹੋ
3: ਜੀ। ਜੀ ਜੀ, ਸਭ ਤੋਂ ਪਹਿਲਾਂ ਕਿਸੇ ਵੀ ਕੌਮ, ਮਜ੍ਹਬ, ਸੰਸਥਾ ਦਾ ਲੰਮੇ ਸਮੇਂ ਤੱਕ ਜ਼ਿੰਦਾ ਰਹਿਣਾ ਅਤੇ ਉਹਦਾ ਜਿਹੜਾ ਸਸਟੇਨੇਬਲ ਯੂਜ਼ ਹੈ ਉਹ ਉਹਦੀ ਚਹੁੰਮੁਖੀ ਵਿਕਾਸ 'ਤੇ ਡਿਪੈਂਡੈਂਟ ਹੈ। ਮੇਰਾ ਕਹਿਣ ਦਾ ਭਾਵ, ਜੇ ਐਗਰੀਕਲਚਰ ਦੇ ਕੰਟੈਕਸਟ 'ਚ ਲੈ ਲਈਏ ਅਸੀਂ, ਤਾਂ ਅਸੀਂ ਐਗਰੀਕਲਚਰ 'ਚ ਆਜ਼ਾਦੀ ਤੋਂ ਬਹੁਤ ਬਹੁਤ ਤਰੱਕੀ ਕੀਤੀ ਹੈ। ਚਾਹੇ ਕਣਕ, ਝੋਨਾ ਪੰਜਾਬ ਦੀ ਗੱਲ ਕਰ ਲਈਏ, ਜੇ ਖੁੰਬਾਂ ਦੀ ਕਾਸ਼ਤ ਦੀ ਪ੍ਰੋਡਕਸ਼ਨ 'ਚ ਦੇਖ ਲਈਏ ਅਸੀਂ ਬਹੁਤ ਅੱਗੇ ਹਾਂ। ਮਧੂਮੱਖੀਆਂ 'ਚ ਬਹੁਤ ਹੈ, ਐਗਰੀਕਲਚਰ ਮਸ਼ੀਨਰੀ 'ਚ ਅਸੀਂ ਬਹੁਤ ਅੱਗੇ ਹਾਂ। ਪਰ ਸੇਮ ਟਾਈਮ ਜਿਹੜੇ ਤੁਸੀਂ ਵਾਤਾਵਰਣ ਦੀ ਸੰਤੁਲਨ ਦੀ ਗੱਲ ਕਰ ਰਹੇ ਹਾਂ, ਅਸੀਂ ਇਹਦੇ ਜ਼ਿਆਦਾ ਪ੍ਰੋਡਕਸ਼ਨ ਦੇ ਨਾਲ ਨਾਲ ਕੁਛ ਆਪਣਾ ਨੁਕਸਾਨ ਵੀ ਕੀਤਾ। ਉਹਦੇ 'ਚੋਂ ਸਭ ਤੋਂ ਜਿਹੜਾ ਵੱਡਾ ਨੁਕਸਾਨ ਹੈ ਉਹ ਸਾਡੇ ਰੁੱਖ ਅਤੇ ਰੁੱਖਾਂ ਦੀ ਵਿਰਾਸਤ। ਸੋ ਅਸੀਂ ਅੱਜ ਇਹਦੇ ਮੋੜ 'ਤੇ ਪਹੁੰਚ ਗਏ ਹਾਂ ਕਿ ਅਸੀਂ ਜੇ ਕੰਟਰੀ ਦੀ ਗੱਲ ਕਰੀਏ, ਅਸੀਂ ਲਾਸਟ 34ਵੇਂ ਔਰ 35ਵੇਂ ਨੰਬਰ 'ਤੇ ਸਟੈਂਡ ਕਰ ਰਹੇ ਹਾਂ। ਸੋ ਇੱਕ ਬਹੁਤ ਸੀਰੀਅਸ ਇਸ਼ੂ ਹੈ ਕਿ ਜਿਹੜਾ ਸਾਡੇ ਜਿਉਣ ਲਈ ਸਭ ਤੋਂ ਇੰਪੋਰਟੈਂਟ ਹੈ ਆਕਸੀਜਨ, ਦੂਜੇ ਨੰਬਰ 'ਤੇ ਪਾਣੀ, ਤੀਜੇ ਨੰਬਰ 'ਤੇ ਭੋਜਨ। ਸੋ ਅਸੀਂ ਇਹ ਚੇਨ ਉਲਟੀ ਕਰ ਲਈ ਹੈ, ਅਸੀਂ ਭੋਜਨ ਪਹਿਲੇ ਨੰਬਰ 'ਤੇ ਰੱਖ ਲਿਆ, ਪਾਣੀ ਦੂਜੇ 'ਤੇ ਅਤੇ ਆਕਸੀਜਨ ਤੀਜੇ ਨੰਬਰ 'ਤੇ। ਸੋ ਇਹ ਬਹੁਤ ਵਿਚਾਰਨ ਦੀ ਗੱਲ ਹੈ ਕਿ ਅਸੀਂ ਕਿਵੇਂ ਇਸ ਸਾਈਕਲ ਨੂੰ ਰਿਵਰਸ ਉਲਟਾ ਕਰੀਏ ਤਾਂ ਕਿ ਸਾਡਾ ਜਿਹੜਾ ਜਿਉਣਾ

0: ਅਸੀਂ ਕਰੋਨਾ ਕਾਲ 'ਚ ਵੀ ਦੇਖ ਲਿਆ।
1: ਬਹੁਤ ਬਹੁਤ
0: ਸੋ ਆਕਸੀਜਨ ਦੀ ਇੰਪੋਰਟੈਂਸ ਸਾਨੂੰ ਕਈ ਵਾਰਨਿੰਗ ਸਿਗਨਲ ਕੁਦਰਤ ਵੱਲੋਂ ਮਿਲਦੇ ਰਹਿੰਦੇ ਹਾਂ ਪਰ ਅਸੀਂ ਇਗਨੋਰੈਂਟ ਰਹਿੰਦੇ ਹਾਂ। ਕਈ ਇਸ ਤਰ੍ਹਾਂ ਦੇ ਹਰ ਸਾਲ, ਚਾਹੇ ਵਰਲਡ ਇਨਵਾਇਰਮੈਂਟ ਡੇ ਹੈ, ਹੁਣੇ 22 ਮਈ ਨੂੰ ਵਰਲਡ ਬਾਇਓਡਾਇਵਰਸਿਟੀ ਡੇ ਹੋਇਆ, ਹੁਣ ਆਉਣੇ 5 ਜੂਨ ਨੂੰ ਸਾਡਾ ਜਿਹੜਾ ਇੰਟਰਨੈਸ਼ਨਲ ਇਨਵਾਇਰਮੈਂਟ ਡੇ ਹੈ। ਸੋ ਇਹ ਸਾਰੇ ਜਿਹੜਾ ਸੈਂਟਰਲ ਥੀਮ ਇਹਨਾਂ ਦਾ, ਸਾਨੂੰ ਸੁਚੇਤ ਕਰਨਾ, ਅਵੇਅਰਨੈਸ, ਔਰ ਸਾਨੂੰ ਜਾਣੂ ਕਰਨਾ ਕਿ ਤੁਸੀਂ ਕਿੱਥੇ ਖੜ੍ਹੇ ਹੋ ਔਰ ਤੁਹਾਨੂੰ ਹੋਣਾ ਕਿੱਥੇ ਚਾਹੀਦਾ ਸੀ।
1: ਗੱਲ ਡਾਕਟਰ ਸਾਹਿਬ ਸਰਲਾਜੀ ਇਹ ਆ ਜਾਂਦੀ ਹੈ ਕਿ ਕਮਾਇਆ ਅਤੇ ਗੁਆਇਆ ਦੋਨਾਂ ਚੀਜ਼ਾਂ ਦਾ ਲੇਖਾ ਜੋਖਾ ਬੜਾ ਲਾਜ਼ਮੀ ਹੈ। ਜਿਹੜਾ ਅਸੀਂ ਕਮਾਇਆ ਉਹਦੇ 'ਚ ਅਸੀਂ ਗੁਆਇਆ ਕੀ ਹੈ
0: ਜੀ,
1: ਜਦੋਂ ਤੱਕ ਅਸੀਂ ਇਹ ਦੇਖਦੇ ਨਹੀਂ
0: ਜੀ,
1: ਤਦ ਤੱਕ ਜਿੱਦਾਂ ਤੁਸੀਂ ਕਿਹਾ ਵੀ ਚਿਰ ਸਥਾਈ ਜੀਵਨ ਦੇ ਅਸੀਂ ਕੋਈ ਬਹੁਤਾ ਜ਼ਿਆਦਾ ਕਿਆਸ ਨਹੀਂ ਕਰ ਸਕਦੇ ਕਿਉਂਕਿ ਕਮਾਇਆ ਤਾਂ ਹੈ ਅਸੀਂ,
0: ਜੀ
1: ਪਦਾਰਥ ਕਮਾ ਲਏ, ਪੈਸੇ
0: ਜੀ
1: ਕਮਾ ਲਏ, ਕੋਠੀਆਂ ਬਣਾ ਲਈਆਂ, ਬੰਗਲੇ ਬਣਾ ਲਏ,
0: ਜੀ
1: ਪਰ ਜਿਹੜਾ ਕੁਛ ਗੁਆਇਆ
0: ਜੀ
1: ਉਹ ਜਿੱਦਾਂ ਤੁਸੀਂ ਕਿਹਾ ਕਿ ਕੋਠੀਆਂ ਵੀ ਉੱਦਾਂ ਹੀ ਰਹਿ ਜਾਣੀਆਂ, ਬੰਗਲੇ ਵੀ ਉੱਦਾਂ ਹੀ ਰਹਿ ਜਾਣੇ ਨੇ ਅਤੇ ਅਸੀਂ ਵੀ ਪਿੰਜਰ ਬਣ ਜਾਣਾ ਜਿੱਦਾਂ ਜਿੱਦਾਂ ਦੇ ਹਾਲਾਤ ਅੱਗੇ ਬਣਦੇ ਜਾ ਰਹੇ
0: ਆ ਰਹੇ ਨੇ।
1: ਹੁਣ ਡਾਕਟਰ ਸਾਹਿਬ ਜਿੱਦਾਂ ਆਪਾਂ ਦੇਖਦੇ ਹਾਂ ਕਿ ਸਾਰਿਆਂ ਨੂੰ ਇੱਕੋ ਰੱਸੀ ਤਾਂ ਆਪਾਂ ਬੰਨ ਨਹੀਂ ਸਕਦੇ
0: ਜੀ,
1: ਕਿਉਂਕਿ ਆਪਾਂ ਆਪਣੇ ਦੇਸ਼ ਦੀ ਜਦੋਂ ਗੱਲ ਕਰਦੇ ਹਾਂ, ਆਪਣੇ ਭੂਖੰਡ ਦੀ ਗੱਲ ਕਰਦੇ ਹਾਂ, ਆਪਣੇ ਅਲੱਗ ਅਲੱਗ ਪ੍ਰਦੇਸ਼ ਨੇ
0: ਜੀ,
1: ਜਿੱਦਾਂ ਆਪਣਾ ਹਿਮਾਚਲ ਦਾ ਸੂਬਾ ਆਪਣੇ ਗੁਆਂਢ ਦੇ ਵਿੱਚ ਹੈ
0: ਜੀ,
1: ਉੱਥੇ ਦੇ ਹਾਲਾਤ, ਜ਼ਮੀਨੀ ਹਾਲਾਤ ਵੀ ਔਰ ਦੂਜੇ ਹਾਲਾਤ ਵੀ, ਹੋਰ ਤਰ੍ਹਾਂ ਦੇ ਹਾਲਾਤ
0: ਜੀ,
1: ਇਸੇ ਤਰ੍ਹਾਂ ਵੱਖ ਵੱਖ ਸੂਬਿਆਂ ਦੇ ਪੱਧਰ 'ਤੇ ਜਦੋਂ ਆਪਾਂ ਦੇਖਦੇ ਹਾਂ,
0: ਬਿਲਕੁਲ
1: ਜਦੋਂ ਅਸੀਂ ਆਪਣੇ ਸੂਬੇ ਦੀ ਗੱਲ ਕਰਦੇ ਹਾਂ ਖਾਸ ਕਰਕੇ, ਕਿਉਂਕਿ ਪੰਜਾਬ ਦੇ ਵਿੱਚ ਇਹ ਸਮੱਸਿਆ ਬਹੁਤ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਗੰਭੀਰ ਵਾਲੀ,
0: ਗੰਭੀਰ ਹੈ,
1: ਗੰਭੀਰ ਔਰ ਗੰਭੀਰਤਾ ਨਾਲ ਵਿਚਾਰ ਕਰਨ ਵਾਲੀ ਸਮੱਸਿਆ ਹੈ।
0: ਬਿਲਕੁਲ ਬਿਲਕੁਲ।
1: ਹੁਣ ਜੇ ਪੰਜਾਬ ਦੇ, ਕਿਉਂਕਿ ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਕਿ ਅਸੀਂ ਖੇਤੀ ਦੇ ਵਿੱਚ ਬਹੁਤ ਅੱਗੇ ਜਾ ਰਹੇ ਹਾਂ,
0: ਜਾ ਰਹੇ,
1: ਚਾਹੇ ਉਹ ਕਿੱਤੇ ਧੰਦਿਆਂ ਦੀ ਗੱਲ ਕਰ ਲਓ, ਚਾਹੇ ਫਸਲਾਂ ਦੀ ਖੇਤੀ ਦੀ ਗੱਲ ਕਰ ਲਓ, ਸਾਡਾ ਅਸੀਂ ਰੇਸ ਦੇ ਵਿੱਚ ਬਹੁਤ ਅੱਗੇ ਨਿਕਲੇ ਹੋਏ ਹਾਂ ਅਤੇ ਬੜਾ ਕੁਛ ਨਾਲ ਖਿੱਚ ਕੇ ਲੈ ਗਏ ਅਸੀਂ, ਜਿਹਦੇ 'ਚ ਅਸੀਂ ਬਹੁਤ ਸਾਰਾ ਨੁਕਸਾਨ ਆਪਣਾ ਕਰਕੇ ਬੈਠੇ ਹਾਂ। ਕੀ ਸਥਿਤੀ ਹੈ ਅੱਜ ਸਾਡੀ, ਕਿੱਥੇ ਅਸੀਂ ਖੜ੍ਹੇ ਹਾਂ?
0: ਦੇਖੋ, ਰੁੱਖ ਅਤੇ ਮਨੁੱਖ ਦਾ ਜਿਵੇਂ ਤਾਂ ਮੈਂ ਪਹਿਲੇ ਕਿਹਾ ਕਿ ਰਿਸ਼ਤਾ ਆਦਿ ਕਾਲ ਤੋਂ, ਜਿੰਨੇ ਸਾਡੇ ਪਵਿੱਤਰ ਗ੍ਰੰਥ, ਚਾਹੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਲਈਏ, ਬਾਈਬਲ ਲੈ ਲਈਏ, ਗੀਤਾ ਲੈ ਲਈਏ, ਵੇਦ ਲੈ ਲਈਏ, ਜਿੰਨੇ ਵੀ ਆ ਉਹਨਾਂ 'ਚ ਰੁੱਖ ਜਾਂ ਵਾਤਾਵਰਣ, ਪਾਣੀ, ਹਵਾ,
1: ਆਧਾਰ ਹੈ ਨਾ,
0: ਸਾਰਿਆਂ ਦਾ ਜ਼ਿਕਰ ਹੈ,
1: ਆਧਾਰ ਹੈ ਨਾ ਸ੍ਰਿਸ਼ਟੀ,
0: ਠੀਕ ਹੈ। ਜੇ ਹੁਣ ਤੁਸੀਂ ਦੇਖੋ ਜਿੰਨੇ ਸਾਡੇ ਮਹਾਨ ਕਵੀ ਰਹੇ ਨਾ, ਠੀਕ ਹੈ, ਲੇਖਕ ਰਹੇ ਨਾ, ਸਾਹਿਤਕਾਰ ਰਹੇ ਨਾ, ਜਿਵੇਂ ਹੁਣ ਸੁਰਜੀਤ ਪਾਤਰ ਜੀ ਪਿੱਛੇ ਉਹਨਾਂ ਨੇ ਆਪਣਾ ਚੋਲਾ ਬਦਲਿਆ, ਪਰ ਉਹਨਾਂ ਦਾ ਸਾਹਿਤ, ਜਿਹੜੀਆਂ ਕਵਿਤਾਵਾਂ ਨਾ ਸ਼ਿਵ ਕੁਮਾਰ ਬਟਾਲਵੀ ਜੀ ਨਾ, ਸੋ ਉਹ ਸਾਰਾ ਮੈਸੇਜ ਸਾਡੇ ਕੋਲ, ਸਾਡੇ ਆਉਣ ਵਾਲੀ ਜਨਰੇਸ਼ਨ ਤੱਕ ਉਹ ਹੈਗਾ, ਜਿੰਦਾ,
1: ਉਹ ਜੀਵਤ
0: ਜੀਵਿਤ ਹੈ। ਹੁਣ ਜੇ ਪੰਜਾਬ ਦਾ ਸਟੇਟਸ ਦੇਖ ਲਈਏ ਤੁਸੀਂ, ਜਿਵੇਂ ਕਿਹਾ ਅਸੀਂ ਐਗਰੀਕਲਚਰ ਬਹੁਤ ਅੱਗੇ ਚੱਲ ਗਏ, ਪਰ ਉਹਦੇ ਨਾਲ ਅਸੀਂ ਕੁਦਰਤੀ ਸੋਮੇ 'ਤੇ ਬਹੁਤ ਮਾੜਾ ਅਸਰ ਪਿਆ, ਸਾਡਾ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਹੈ, ਅਸੀਂ ਬਹੁਤ ਜ਼ਹਿਰ ਦੀ ਵਰਤੋਂ, ਜਿਹੜੇ ਕੈਮੀਕਲ ਫਰਟੀਲਾਈਜ਼ਰ ਜਾਂ ਕੀਟਨਾਸ਼ਕ ਨੇ ਉਹਨਾਂ ਦੀ ਵਰਤੋਂ ਕਰਕੇ ਸਾਡਾ ਪਾਣੀ ਪੀਣ ਯੋਗ ਨਹੀਂ ਰਿਹਾ ਕਈ ਹਿੱਸਿਆਂ 'ਚ ਪੰਜਾਬ ਦਾ, ਸੋ ਇਹਦੀ ਵਾਟਰ ਲੋਗਿੰਗ ਦੀ ਪ੍ਰੋਬਲਮ ਆ ਰਹੀ ਹੈ। ਸੋ ਇਹ ਸਾਰੇ ਨਾਲ ਜੇ ਤੁਸੀਂ ਕੰਟਰੀ ਦੀ ਗੱਲ ਕਰ ਲਈ, ਜੇ ਦੁਨੀਆਂ ਦੀ, ਮੈਂ ਛੋਟੇ ਸ਼ਾਰਟ 'ਚ ਕਰਦਾ, ਦੁਨੀਆਂ ਦਾ ਰਕਬਾ ਜਿਹੜਾ 510 ਮਿਲੀਅਨ ਸਕੇਅਰ ਕਿਲੋਮੀਟਰ ਹੈ ਜੀ, ਉਹਦੇ 'ਚ 371 ਪਾਣੀ ਹੈ ਜੀ, ਮਿਲੀਅਨ ਸਕੇਅਰ ਕਿਲੋਮੀਟਰ, ਮਤਲਬ ਤਕਰੀਬਨ 71%, 149 ਮਿਲੀਅਨ ਸਕੇਅਰ ਕਿਲੋਮੀਟਰ ਜਿਹੜਾ ਕਿ ਸਾਡਾ 29% ਹੈ ਉਹ ਜ਼ਮੀਨ ਹੈ, ਉਹਦੇ 'ਚ ਵੀ ਜ਼ਮੀਨ 'ਚ 30% ਜਿਹੜੀ ਲੈਵਲ ਜ਼ਮੀਨ ਹੈ, ਬਾਕੀ ਡੈਜ਼ਰਟਸ ਨੇ, ਮਾਊਂਟੇਨਸ ਨੇ, ਗਲੇਸ਼ੀਅਰਸ ਨੇ। ਸੋ 149 ਦਾ ਤਕਰੀਬਨ 1/3 ਹਿੱਸਾ ਫੋਰੈਸਟ ਥੱਲੇ ਆ। ਜੇ ਕੰਟਰੀ 'ਚ ਗੱਲ ਕਰੀਏ, ਸਾਡਾ ਜੇ 328 ਮਿਲੀਅਨ ਹੈਕਟੇਅਰ ਹੈ ਏਰੀਆ, ਸੋ ਤਕਰੀਬਨ ਸਾਡਾ ਉਹਦੇ 'ਚੋਂ 53.58% ਏਰੀਆ ਜਿਹੜਾ ਰਿਕਾਰਡਡ ਫੋਰੈਸਟ ਏਰੀਆ, ਪਰ ਜੰਗਲ 21.71% 'ਤੇ ਹੈ, ਅਤੇ ਜੰਗਲਾਂ ਦੀ ਹਾਲਤ ਬਹੁਤ ਮਾੜੀ ਹੈ, ਮੀਨਸ ਜੇ ਜਿੱਥੇ 100 ਦਰਖਤ ਹੋਣਾ ਚਾਹੀਦਾ ਉੱਥੇ 50 ਦਰਖਤ, ਸੋ ਵੀ ਉਹ ਬਹੁਤ
1: ਵਧੀਆ ਜੰਗਲ 'ਚ ਮੰਗਲ ਨਹੀਂ ਕਹਿ ਸਕਦੇ
0: ਜੇ ਕੰਟਰੀ ਲੈਵਲ। ਅਤੇ ਪੰਜਾਬ ਦੀ ਗੱਲ ਕਰ ਲਈਏ ਤਾਂ ਬਹੁਤ, ਜਿਹਨੂੰ ਕਹਿੰਦੇ ਸਾਨੂੰ ਮਾਯੂਸੀ ਹੁੰਦੀ ਹੈ, ਜੇ ਜੰਗਲਾਂ ਦੀ ਗੱਲ ਕਰੀਏ ਸਾਡੇ ਕੋਲ ਸਿਰਫ 6.12% ਏਰੀਆ ਸਿਰਫ, ਅਤੇ ਜੇ ਏਰੀਆ, ਜੇ ਜੰਗਲ ਕਿੰਨੇ, ਤਾਂ 3.67% ਔਰ ਜਿਹੜੀ ਜੰਗਲ ਦੀ ਕੈਟੇਗਰੀ ਕਹਿ ਲਈਏ, ਉਸ ਕੈਟੇਗਰੀ 'ਚ ਸਾਡੇ ਜੰਗਲ ਆਉਂਦੇ ਨਹੀਂ, ਸਾਰੇ ਓਪਨ ਕੈਟੇਗਰੀ 'ਚ ਮੈਜੋਰਟੀ। ਸੋ ਸਾਡੇ ਜਿਉਣ ਲਈ ਨੰਬਰ 1 ਜਿਹੜੀ ਚੀਜ਼ ਹੈ ਉਹ ਅਸੀਂ ਬਹੁਤ ਪਿੱਛੇ ਹਾਂ।
1: ਇਸੇ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ, ਦੇਖੋ ਸਿਹਤ ਸੰਬੰਧੀ ਸਮੱਸਿਆਵਾਂ ਦੀ ਜਦੋਂ ਆਪਾਂ ਗੱਲ ਕਰਦੇ
0: ਹਾਂ,
1: ਪੰਜਾਬ ਦੇ ਵਿੱਚ ਬਹੁਤ ਜ਼ਿਆਦਾ,
0: ਬਹੁਤ
1: ਇੱਥੇ ਜਿੰਨੇ ਕਹਿੰਦੇ ਰੁੱਖ ਨਹੀਂ ਹੈਗੇ ਜਿੰਨੇ ਹਸਪਤਾਲ

0: ਲਏ ਇੱਥੇ, ਉਹ ਹਿਸਾਬ ਹੋਇਆ ਪਿਆ। ਸੋ
1: ਬਿਲਕੁਲ
0: ਇਸ ਕਰਕੇ ਇਹ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾ ਸਰਲਾਜ ਜੀ, ਕਿ ਸੰਕੇਤ ਕੁਦਰਤ ਦਿੰਦੀ ਹੈ
1: ਦਿੰਦੀ ਹੈ
0: ਅਤੇ ਕਈ ਗੋਲੀ ਮਾਰੋ ਆਸ਼ਕ ਨੂੰ ਜਿਹੜਾ ਅੱਖ ਦੀ ਰਮਜ਼ ਨਾ ਜਾਣੇ।
1: ਜੀ
0: ਸੋ ਇਸ ਕਰਕੇ ਅਸੀਂ ਕੁਦਰਤ ਦੇ ਸੰਕੇਤਾਂ ਨੂੰ ਕਿਤੇ ਨਾ ਕਿਤੇ ਸਮਝ ਦੇਣੀ ਜਾਂ ਬੇਸਮਝੀ ਹੈ ਜਾਂ ਜਾਣ ਬੁੱਝ ਕੇ ਅਸੀਂ ਬੇਸਮਝ ਬਣੇ ਬੈਠੇ ਹਾਂ, ਪਰ ਇਹ ਆਉਣ ਵਾਲੀਆਂ ਨਸਲਾਂ ਜਿਹੜੀਆਂ ਹੈ ਉਹ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਜਿਹੜਾ ਹੈ
1: ਕੋਸਣਗੀਆਂ ਜੀ,
0: ਹਾਂ ਕੋਸਣਗੀਆਂ। ਅਤੇ ਪਰ ਇਹ ਵੀ ਨਸਲਾਂ ਰਹਿਣਗੀਆਂ ਅਤੇ ਕੋਸਣਗੀਆਂ। ਹੁਣ ਗੱਲ ਹੈ ਕਿ ਆਪਾਂ ਤਾਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਜਿਹੜੇ ਸੂਝਵਾਨ ਲੋਕ ਹੈ, ਜਿੱਦਾਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਮਾਹਰ, ਸਰਕਾਰਾਂ ਹਰ ਪੱਖ ਦੇ ਉੱਤੇ ਵਰਗ ਜਿਹੜੇ ਹੈ ਕੁਛ ਚਿੰਤਾ ਤੁਰ ਵੀ, ਜਿੱਦਾਂ ਤੁਸੀਂ ਦਿਨਾਂ ਦਾ ਜ਼ਿਕਰ ਕੀਤਾ ਹੈ ਕਿ ਦਿਨ ਵੀ ਮਨਾਏ ਜਾਂਦੇ ਹੈ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ, ਜਾਗਰੂਕ ਕੀਤਾ ਜਾ ਸਕੇ।
1: ਬਸ ਦਿਨਾਂ ਦੀ ਮਹੱਤਤਾ ਹੀ ਇਹ ਹੈ ਜੀ, ਚਾਹੇ ਹੋਰ ਵੀ ਡੇਜ਼ ਨਾ, ਜਿੱਦਾਂ ਅਸੀਂ ਐਂਟੀ ਟਬੈਕੋ ਡੇ ਵੀ ਹੈ, ਸਾਨੂੰ ਪਤਾ ਇਹਦੇ ਮਾੜੇ ਅਸਰ ਨਾ, ਪਰ ਅਸੀਂ ਫਿਰ ਵੀ ਤਰ੍ਹਾਂ ਤਰ੍ਹਾਂ ਦੇ, ਪਰ ਉਹਦਾ ਇਹ ਕਿ ਥੋੜ੍ਹੀ ਜਾਗਰੂਕ ਕਰਨਗੇ, ਕਈ ਵਾਰੀ ਚਲੋ ਕੋਈ ਚੀਜ਼ ਕਲਿੱਕ ਕਰ ਜਾਂਦੀ, ਸੋ ਇਹਨਾਂ ਦਾ ਵਾਰ ਸਾਨੂੰ ਜਗਾਉਣਾ।
0: ਅੱਛਾ ਡਾਕਟਰ ਸਾਹਿਬ, ਮੈਂ ਜਿਹੜੀ ਗੱਲ ਪੁੱਛਣਾ ਚਾਹੁੰਦਾ ਸੀ ਨਾ, ਹੁਣ ਦੇਖੋ ਜੇ ਆਪਾਂ ਅੱਜ ਇਹ ਕਹੀਏ ਕਿ ਅਸੀਂ ਫਸਲਾਂ ਦੀ ਖੇਤੀ ਛੱਡ ਦਈਏ, ਇਹ ਸੰਭਵ ਨਹੀਂ
1: ਹੈ,
0: ਹੈ ਨਾ। ਜਾਂ ਅਸੀਂ ਕਿਤੇ ਧੰਦੇ ਛੱਡ ਦਈਏ, ਇਹ ਵੀ ਸੰਭਵ ਨਹੀਂ,
1: ਨਹੀਂ ਨਹੀਂ,
0: ਪਿੱਛੇ ਤਾਂ ਨਹੀਂ ਅਸੀਂ ਆ ਸਕਦੇ,
1: ਨਹੀਂ ਜੀ,
0: ਅੱਗੇ ਅਸੀਂ ਜ਼ਰੂਰ ਜਾਣਾ ਹੈ, ਅੱਗੇ ਅਸੀਂ ਹਮੇਸ਼ਾ ਜਦ ਤੱਕ ਕਹਿੰਦੇ ਹੁੰਦੇ ਜਾਂਦੇ ਹੀ ਰਹਿਣਾ। ਹੁਣ ਵਿੱਚ ਵਿਚਾਲੇ ਵਾਲਾ ਰਸਤਾ ਜਿੱਦਾਂ ਆਪਾਂ ਕਹਿੰਦੇ ਹਾਂ, ਜਦੋਂ ਅਸੀਂ ਸਮਝੌਤਾ ਵੀ ਦੋ ਧਿਰਾਂ ਦਾ ਕਰਾਉਂਦੇ ਹਾਂ ਅਤੇ ਅਸੀਂ ਕਹਿੰਦੇ ਹਾਂ ਭਾਈ ਗੱਲ ਹੈ ਨਾ ਤੇਰੀ ਰਹੇ ਨਾ ਇਹਦੀ ਰਹੇ, ਵਿੱਚ ਵਿਚਾਲੇ ਵਾਲੀ ਪੂਰਾ ਰਸਤਾ ਆਪਾਂ ਕੱਢ ਲੈਂਦੇ ਹਾਂ ਤਾਂ ਕਿ ਗੱਲਬਾਤ ਨਿਬੜ ਜੇ। ਹੁਣ ਗੱਲਬਾਤ ਆਪਾਂ ਨੇ ਨਿਬੇੜਨੀ ਆ, ਆਪਾਂ ਇਹ ਵਾਤਾਵਰਨ ਵੀ ਬਚਾਉਣਾ ਹੈ, ਸਿਹਤ ਨੂੰ ਲੈ ਕੇ ਜਿਹੜੀਆਂ ਗੰਭੀਰ ਸਮੱਸਿਆਵਾਂ ਆ ਰਹੀਆਂ ਉਹ ਤੋਂ ਵੀ ਅਸੀਂ ਬਚਣਾ ਹੈ। ਕੀ ਸੋਚਦੇ ਹੋ ਕਿ ਅਸੀਂ ਵਿੱਚ ਵਿਚਾਲੇ ਜਿਹੜੇ ਪੰਜਾਬ ਦੇ ਸੰਦਰਭ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਕਿ ਅਸੀਂ ਖੇਤੀ ਛੱਡ ਨਹੀਂ ਸਕਦੇ, ਕਿਤੇ ਧੰਦੇ ਛੱਡ ਨਹੀਂ ਸਕਦੇ, ਜੇ ਛੱਡ ਨਹੀਂ ਸਕਦੇ ਤਾਂ ਇਹਨਾਂ ਨੂੰ ਨਾਲ ਲੈ ਕੇ ਆਪਾਂ ਕਿੱਦਾਂ ਅੱਗੇ ਜਾਣਾ?
1: ਬਿਲਕੁਲ, ਬਹੁਤ ਅਹਿਮ ਸਵਾਲ ਹੈ ਜੀ। ਤਕਰੀਬਨ ਸਾਡਾ ਏਰੀਆ 83% ਜਿਹੜਾ ਕਿਸਾਨਾਂ ਕੋਲ ਅਤੇ 6.12 ਜਿਹੜਾ ਮਹਿਕਮਾ ਜੰਗਲਾਤ ਕੋਲ ਹੈ, 90 ਤੱਕ 8-9% ਜਿਹੜਾ ਸਾਡਾ ਜਿਹੜੇ ਬਿਲਡਿੰਗ ਰੋਡ ਸਟਰਕਚਰ ਜਿਹੜਾ ਕਿ ਕਦੇ ਚਾਹੇ ਖੇਤੀ ਹੈ ਚਾਹੇ ਰੁੱਖ ਲਗਾਉਣ ਲਈ ਸਾਡੇ ਕੋਲ ਨਹੀਂ ਹੈ। ਸੋ ਮੇਨ ਜਿਹੜਾ ਏਰੀਆ ਸਾਡਾ ਉਹ ਹੈ ਕਿਸਾਨ ਦੀ ਜ਼ਮੀਨ। ਹੁਣ ਕਿਸਾਨ ਦੇ ਜ਼ਮੀਨ 'ਤੇ ਅਸੀਂ ਐਗਰੋਫੋਰੈਸਟੀ ਜਿਹੜਾ ਇੱਕ ਬਹੁਤ ਵੱਡੀ ਆਪਸ਼ਨ ਹੈ ਸਾਡੇ ਕੋਲ, ਕਿਉਂਕਿ ਪੰਜਾਬ ਸਰਕਾਰ ਦੀ ਵੀ ਡਾਈਵਰਸੀਫਿਕੇਸ਼ਨ 'ਤੇ ਕਿ ਝੋਨੇ ਅਤੇ ਕਣਕ ਦੇ ਸਾਈਕਲ ਨੂੰ ਤੋੜਨ ਲਈ ਹੋਰ ਜਿਹੜੀਆਂ ਘੱਟ ਰਿਸੋਰਸ ਡਿਮਾਂਡਿੰਗ ਕਰੋਪਸ ਉਹਨਾਂ 'ਤੇ ਜ਼ੋਰ ਹੈ, ਚਾਹੇ ਉਹ ਫਲਦਾਰ ਬੂਟੇ ਹੋਣ, ਸਬਜ਼ੀਆਂ ਹੋਣ ਜਾਂ ਦਾਲਾਂ ਹੋਣ, ਠੀਕ ਹੈ, ਤੇਲ ਵਾਲੀਆਂ ਫਸਲਾਂ ਹੋਣ, ਤਾਂ ਐਗਰੋਫੋਰੈਸਟੀ ਉਹਨਾਂ 'ਚ ਇੱਕ ਆਪਸ਼ਨ ਹੈਗੀ ਹੈ। ਸੋ ਐਗਰੋਫੋਰੈਸਟੀ ਜੇ ਤੁਸੀਂ ਦੇਖੀ, ਅਸੀਂ ਦੇਖਦੇ ਹਾਂ ਜਿਹੜੇ ਕਿਸਾਨ ਪੰਜਾਬ 'ਚ ਇੱਕ ਬਹੁਤ ਇਨਕਰੇਜਿੰਗ ਵੀ ਹੈਗਾ, ਅਸੀਂ ਕਹਿੰਦੇ ਹਾਂ ਕਿ ਅਸੀਂ ਜ਼ਿਆਦਾ ਮਾਯੂਸ ਨਾ ਹੋਈਏ, ਕਿਉਂਕਿ ਜੇ ਤੁਸੀਂ ਦੇਖਿਓ ਪਿਛਲੀਆਂ 4 ਜਾਂ 5 ਜਿਹੜੀਆਂ ਸਾਡੀਆਂ ਫੋਰੈਸਟ ਸਰਵੇ ਆਫ ਇੰਡੀਆ ਦੀਆਂ ਹਰ ਦੋ ਸਾਲ ਬਾਅਦ ਰਿਪੋਰਟਸ ਆਉਂਦੀਆਂ, ਇੱਕ ਟਾਈਮ 'ਤੇ ਸਾਡਾ ਜਿਹੜਾ ਫੋਰੈਸਟ ਕਵਰ ਪੰਜਾਬ ਦਾ ਘੱਟ ਸੀ ਅਤੇ ਟਰੀ ਕਵਰ ਜਿਹੜੇ ਕਿਸਾਨ ਉਗਾਉਂਦੇ ਉਹ ਜ਼ਿਆਦਾ ਸੀ। ਸੋ ਇਟ ਮੀਨਸ ਸਾਨੂੰ ਇੱਕ ਹੋਪ ਹੈਗੀ ਹੈ, ਆਸ ਹੈਗੀ ਹੈ, ਔਰ ਉਹਦੇ ਲਈ ਸਾਡੇ ਕਿਸਾਨ ਵੀਰਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ। ਸੋ ਉਹਦੇ ਲਈ ਐਗਰੋਫੋਰੈਸਟੀ, ਸੋ ਐਗਰੋਫੋਰੈਸਟੀ ਲਾਉਣ ਲਈ ਸਾਡੇ ਕੋਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਡੇ ਕੋਲ ਕਿਹੜੇ ਦਰਖਤ ਕਿਹੜੀ ਜ਼ਮੀਨ 'ਤੇ, ਜੇ ਤੁਸੀਂ ਪੂਰਾ ਖੇਤ ਲਾਉਣਾ ਜਾਂ ਬਾਉਂਡਰੀ 'ਤੇ ਲਾਉਣੇ ਆ ਜਾਂ ਅਲੱਗ ਅਲੱਗ ਜਿਹੜੇ ਸਾਡੀ ਜ਼ਮੀਨਾਂ ਨੇ ਉੱਥੇ ਕਿਹੜੇ ਦਰਖਤ ਲੱਗਣੇ, ਸਾਰੀ ਟੈਕਨੋਲੋਜੀ ਅਵੇਲੇਬਲ ਹੈ। ਰਵੀ 'ਚ ਕਿਹੜੀਆਂ ਫਸਲਾਂ ਲਾਉਣੀਆਂ, ਖਰੀਫ 'ਚ ਕਿਹੜੀਆਂ ਲਾਉਣੀਆਂ, ਸੋ ਜਿਹੜੇ ਮੁੱਖ ਸਾਡੇ ਦਰਖਤ ਨੇ ਉਹ ਪੰਜਾਬ 'ਚ ਜਿਹੜੇ ਕਿਸਾਨ ਸਾਡੇ ਤੋਂ ਡਿਮਾਂਡ ਕਰਦੇ ਨਰਸਰੀ, ਉਹ ਪਾਪੂਲਰ ਹੈ, ਸਫੇਦਾ ਹੈ, ਫਿਰ ਵਰਮਾ ਡੇਕ ਹੈ, ਇਹਦੇ ਨਾਲ ਨਾਲ ਅਸੀਂ ਹੋਰ ਜਿਹੜੇ ਦਰਖਤ ਨੇ ਉਹਨਾਂ 'ਤੇ ਜਿਹੜੇ ਇਹਨਾਂ ਦਾ, ਕਿਉਂਕਿ ਇਹਨਾਂ 'ਤੇ ਵੀ ਕੁਛ ਸਮੱਸਿਆ ਆ ਰਹੀਆਂ ਨਾ, ਸੋ ਇਹਨਾਂ ਦਾ ਵੀ, ਇਹਨਾਂ ਦੀ ਦਰਖਤਾਂ ਦੀ ਵੀ ਡਾਈਵਰਸੀਫਿਕੇਸ਼ਨ 'ਤੇ ਸਾਡੀ ਖੋਜ ਹੈ ਕਿ ਇਸ ਛੇਤੀ ਉੱਗਣ ਵਾਲੇ ਹੋਰ ਦਰਖਤ ਅਸੀਂ ਲਾ ਸਕੀਏ। ਉਹਨਾਂ 'ਚੋਂ ਇੱਕ ਸਾਡੇ ਜੋੜ ਤੋੜ ਕੈਜੂਰੀਨਾ, ਉਹ ਵੀ ਅੱਛਾ ਰਿਜ਼ਲਟ ਦੇ ਰਿਹਾ, ਫਿਰ ਗਮਾਰ ਹੈ ਇੱਕ ਜਿਹੜਾ ਕਿ ਵੀ ਛੇਤੀ ਉੱਗਣ ਵਾਲਾ, ਸੋ ਇਸ ਤਰ੍ਹਾਂ ਦੇ ਕਈ ਹੋਰ ਅਸੀਂ ਦਰਖਤਾਂ 'ਤੇ ਵੀ ਅਸੀਂ ਰਿਸਰਚ ਸਾਡੀ ਜਾਰੀ ਹੈ।
0: ਉਹੀ ਹੈ ਕਿ ਅਸੀਂ ਫਸਲਾਂ ਦੇ ਵਿੱਚ ਜਿੱਦਾਂ ਅੰਤਰ ਫਸਲਾਂ ਵਾਲੀ ਗੱਲ ਹੈ,
1: ਬਿਲਕੁਲ,
0: ਫਸਲਾਂ ਦੇ ਵਿੱਚ ਫਸਲਾਂ ਕਿ ਫੋਰੈਸਟਰੀ ਦੇ ਵਿੱਚ ਫਸਲ ਦਾ ਹੋਣਾ,
1: ਜੀ ਜੀ,
0: ਇਹ ਬੜਾ ਜ਼ਰੂਰੀ ਹੈ। ਫਿਰ ਹੀ ਕਿਤੇ ਨਾ ਕਿਤੇ ਜੇ ਫੋਰੈਸਟਰੀ ਅਤੇ ਜੰਗਲਾਤ ਅਤੇ ਫਸਲ ਦਾ ਆਪਸ ਦੇ ਵਿੱਚ ਕਿਤੇ ਸਮਝੌਤਾ ਹੋ ਜੇ,
1: ਇਹਦੇ ਕੰਮ ਚੱਲ ਸਕਦੇ। ਸਾਡੇ ਜੀ ਦੋ ਪਰਪਸ ਸੋਲਵ ਹੁੰਦੇ, ਇੱਕ ਜਿਹੜੀ ਰਾਸ਼ਟਰ ਸਾਡੀ ਬਣ ਨੀਤੀ ਹੈ, ਨੈਸ਼ਨਲ ਫੋਰੈਸਟ ਪੋਲਿਸੀ, ਉਹਦੇ ਟਾਰਗੇਟ ਨਾ, ਖਾਸ ਕਰ ਪੰਜਾਬ ਜਿਹੜੇ ਅਸੀਂ ਆ ਜਾਂ ਜਿਹੜੇ ਜਿਹੜੇ ਮੇਜਰ ਖੇਤੀ ਪ੍ਰਧਾਨ ਸੂਬੇ ਨੇ, ਉਹਨਾਂ ਲਈ 20% ਦਾ ਟਾਰਗੇਟ ਦਿੱਤਾ, ਰਿਲੈਕਸ ਕੀਤਾ ਕਿ 20%।

0: ਅਸੀਂ ਇਸ ਵਕਤ 6% 'ਤੇ ਹਾਂ। ਸੋ ਥੋੜ੍ਹੀ ਅਸੀਂ ਜੇ 3% ਜਿੱਦਾਂ ਅਸੀਂ ਕਹਿੰਦੇ ਹਾਂ ਕਿ ਕਿਸੇ ਟਾਈਮ ਰਿਹਾ, ਹੁਣ ਤਾਂ 2.26 ਹੈ ਸਾਡਾ ਟਰੀ ਕਵਰ, ਪਰ ਜੇ ਅਸੀਂ ਥੋੜ੍ਹਾ ਜਿਹਾ ਕਿਸਾਨ ਗੌਰਮੈਂਟ ਦੀ ਹੈਲਪ ਨਾਲ ਅਤੇ ਯੂਨੀਵਰਸਿਟੀ ਜਾਂ ਬਾਕੀ ਅਦਾਰੇ ਮਿਲ ਕੇ ਤਾਂ ਅਸੀਂ ਕੁਛ ਨਾ ਕੁਛ ਅਚੀਵ ਕਰ ਸਕਦੇ ਹਾਂ, ਜਿਹੜਾ ਕਿ ਸਾਡੀ ਆਉਣ ਲਈ ਨਸਲਾਂ ਲਈ ਵੀ, ਸਾਡੇ ਜਿਉਣ ਲਈ ਵੀ, ਅਤੇ ਇਸ ਵਾਤਾਵਰਣ ਲਈ ਵੀ, ਪੌਣ ਪਾਉਣੀ ਲਈ ਵੀ ਬਹੁਤ ਇੰਪੋਰਟੈਂਟ ਉਪਰਾਲਾ ਹੋਊਗਾ।
1: ਅੱਛਾ, ਤੁਸੀਂ ਪੌਣ ਅਤੇ ਪਾਣੀ
0: ਜੀ,
1: ਦੋ ਹੀ ਚੀਜ਼ਾਂ ਨੇ
0: ਜੀ,
1: ਹੈ ਨਾ, ਹਵਾ ਅਤੇ ਪਾਣੀ
0: ਜੀ
1: ਦਾ ਖੇਲ ਤਾਂ ਸਾਰਾ ਇਸੇ ਚੀਜ਼ ਦਾ ਹੈ,
0: ਇਸੇ ਚੀਜ਼ ਜੀ
1: ਆਪਾਂ ਇਹੀ ਕਹਿੰਦੇ ਕਿ ਪੌਣ ਪਾਣੀ ਜਿਹੜਾ
0: ਜੀ ਜੀ ਜੀ
1: ਜੀ ਪੌਣ ਦੀ ਆਪਾਂ ਗੱਲ ਕਰ ਲਈ, ਪਾਣੀ ਦੀ ਆਪਾਂ ਗੱਲ ਅਹਿਮ ਹੋ ਜਾਂਦੀ ਹੈ, ਕਿਉਂਕਿ ਸਰਲਾ ਜੀ ਅੱਜ ਆਪਾਂ ਪਾਣੀ ਦਾ ਵੀ ਦੇਖੀਏ, ਚਾਹੇ ਖੇਤੀ ਜ਼ਮੀਨੀ ਯੋਗ ਪਾਣੀ ਦੀ ਗੱਲ ਕਰ ਲਈਏ, ਚਾਹੇ ਸਾਡੀ ਹੋਂਦ ਵਾਲੇ ਪਾਣੀ ਦੀ ਗੱਲ ਕਰ ਲਈਏ, ਪੀਣ ਯੋਗ ਪਾਣੀ ਦੀ ਗੱਲ ਕਰ, ਦੋਨਾਂ ਦੀ ਹਾਲਤ ਬੜੀ ਤਰਸਯੋਗ ਹੈ।
0: ਬਹੁਤ ਬਹੁਤ ਬਹੁਤ ਬਹੁਤ
1: ਸ਼ਹਿਰਾਂ ਦੀ ਤਾਂ ਗੱਲ ਹੀ ਛੱਡ ਦਿਓ ਤੁਸੀਂ, ਪਿੰਡਾਂ ਦਾ ਬਹੁਤ ਮਾੜਾ ਹਾਲ ਹੋਇਆ ਪਿਆ। ਹੁਣ ਪਾਣੀ ਨੂੰ ਜਿੱਦਾਂ ਆਪਾਂ ਪਾਣੀ ਨੂੰ, ਕਿਉਂਕਿ ਇਹ ਦੋਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਜਿਹੜਾ ਜੰਗਲਾਤ ਦਾ ਇਹਦੇ ਨਾਲ

0: ਗੱਲ ਕਰ ਲਈਏ, ਚਾਹੇ ਸਾਡੀ ਹੋਂਦ ਵਾਲੇ ਪਾਣੀ ਦੀ ਗੱਲ ਕਰ ਲਈਏ, ਪੀਣ ਯੋਗ ਪਾਣੀ ਦੀ ਗੱਲ ਕਰ ਲਈਏ, ਦੋਨਾਂ ਦੀ ਹਾਲਤ ਬੜੀ ਤਰਸਯੋਗ ਹੈ।
1: ਬਹੁਤ ਬਹੁਤ ਬਹੁਤ ਬਹੁਤ
0: ਸ਼ਹਿਰਾਂ ਦੀ ਤਾਂ ਗੱਲ ਹੀ ਛੱਡ ਦਿਓ ਤੁਸੀਂ, ਪਿੰਡਾਂ ਦਾ ਬਹੁਤ ਮਾੜਾ ਹਾਲ ਹੋਇਆ ਪਿਆ। ਹੁਣ ਪਾਣੀ ਨੂੰ ਜਿੱਦਾਂ ਆਪਾਂ ਪਾਣੀ ਨੂੰ, ਕਿਉਂਕਿ ਇਹ ਦੋਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਜਿਹੜਾ ਜੰਗਲਾਤ ਦਾ ਇਹਦੇ ਨਾਲ ਵੀ ਸੰਬੰਧ ਹੈ।
1: ਜੀ ਜੀ,
0: ਪਾਣੀ ਦੇ ਵਿੱਚ ਜੋ ਅੱਜ ਫਸਲਾਂ ਦੇ ਵਿੱਚ ਪੈ ਰਿਹਾ ਉਹੀ ਸਾਡਾ ਪਾਣੀ ਦੇ ਵਿੱਚ ਨਿਕਲ ਕੇ ਆ ਰਿਹਾ।
1: ਜੀ ਜੀ,
0: ਇਹਦੇ ਬਾਬਤ ਕੀ ਤੁਸੀਂ ਮਾਹਿਰਾਨਾ ਰਾਏ ਜਿਹੜੀ, ਤਾਂ ਕਿ ਸਾਡਾ ਪਾਣੀ ਹੈ ਕਿਤੇ ਨਾ ਕਿਤੇ, ਜਿੱਦਾਂ ਹੁਣ ਅੱਜ ਕੱਲ੍ਹ ਬਹੁਤ ਸਾਰੇ ਜਿਹੜੇ ਲੋਕ ਜਾਗਰਿਤ, ਜਿੱਦਾਂ ਤੁਸੀਂ ਕਿਹਾ ਸਮਾਜ ਦੇ ਵਿੱਚ ਕੁਛ ਜਾਗਰਿਤ ਵਰਗ ਵੀ ਹੈ, ਸਾਡੇ ਕਿਸਾਨ ਵੀਰ ਐਸੇ ਵੀ ਹੈ, ਵਾਟਰ ਰੀਚਾਰਜਿੰਗ ਦਾ ਜਿਹੜਾ ਹੈ ਕਿ ਜਿਹੜਾ ਬਰਸਾਤਾਂ ਦਾ ਪਾਣੀ ਹੈ ਉਹਨੂੰ ਕਿੱਦਾਂ ਆਪਾਂ ਜ਼ਮੀਨ ਦੇ ਵਿੱਚ ਲੈ ਕੇ ਜਾਣਾ ਹੈ, ਜਾਂ ਜਿਹੜਾ ਗੰਦਾ ਪਾਣੀ ਹੈ ਉਹਨੂੰ ਆਪਾਂ ਕਿੱਦਾਂ ਫਿਲਟਰ ਕਰਕੇ ਪੀਣ ਯੋਗ ਬਣਾਉਣਾ ਹੈ,
1: ਉਹ ਬਣਾਉਣਾ, ਉਹਦੇ ਨਾਲ ਜਿਹੜਾ ਪਾਣੀ ਉਹਦੀ ਦੀ ਵਰਤੋਂ
0: ਐਗਰੀਕਲਚਰ ਜਿਹੜੀ ਕਿੱਦਾਂ ਕਰਦੇ
1: ਹਾਂ, ਐਗਰੀਕਲਚਰ, ਕਿਉਂਕਿ ਸਾਡਾ ਕਣਕ ਅਤੇ ਝੋਨਾ ਮੁੱਖ ਫਸਲੀ ਚੱਕਰ, ਜੇ ਇਹਨੂੰ ਮੰਨ ਕੇ ਚੱਲੀਏ ਫਿਰ ਵੀ ਅਸੀਂ ਪਾਣੀ ਦੀ ਵਰਤੋਂ ਲਈ। ਸੋ ਮੇਰਾ ਸੁਝਾਅ ਹੈ ਕਿ ਇੱਕ ਤਾਂ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜਾ ਲੇਜ਼ਰ ਲੈਵਲਰ ਹੈ ਉਹਦੀ ਵਰਤੋਂ ਜ਼ਰੂਰ ਕਰੋ, ਉਹਦੇ ਹਿਸਾਬ ਨਾਲ
0: ਪਾਣੀ ਦੀ ਬੱਚਤ ਹੁੰਦੀ,
1: ਪਾਣੀ ਦੀ ਬੱਚਤ ਹੁੰਦੀ। ਦੂਜਾ ਝੋਨੇ ਵਿੱਚ ਲਗਾਤਾਰ ਪਾਣੀ ਖੜ ਨਾ ਦਿਓ, ਇਹ ਸਾਡੀ
0: ਯੂਨੀਵਰਸਿਟੀ ਦੀ ਜ਼ਰੂਰਤ ਹੀ ਨਹੀਂ ਹੈ,
1: ਨਹੀਂ ਹੈ
0: ਜ਼ਰੂਰਤ ਹੀ ਨਹੀਂ, ਇਹ ਮਹਾਰਾਜਾ ਨੇ ਸਿੱਧ ਕਰਤਾ,
1: ਮਹਾਰਾਜਾ ਨੇ ਸਿੱਧ ਕੀਤਾ ਹੈ। ਉਸ ਤੋਂ ਇਲਾਵਾ ਟੈਂਸ਼ੋਮੀਟਰ ਅਨੁਸਾਰ ਝੋਨੇ ਦੀ ਸਿੰਚਾਈ ਕਰੋ ਜੀ, ਜੇ ਜ਼ਰੂਰਤ ਮੁਤਾਬਕ, ਕਿਉਂਕਿ ਉਹਦੇ ਨਾਲ ਸਾਨੂੰ ਪਤਾ ਚੱਲਦਾ ਕਿੰਨੇ ਪਾਣੀ ਦੀ ਰਿਕੁਆਇਰਮੈਂਟ। ਉਸ ਤੋਂ ਇਲਾਵਾ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ,
0: ਉਹ ਵੀ ਬੜੀ ਫਾਇਦੇਮੰਦ ਹੈ।
1: ਜੀ ਜੀ, ਅਤੇ ਵੱਡੇ ਖੇਤ 'ਚੋਂ ਛੋਟੇ ਛੋਟੇ ਕਿਆਰੇ ਬਣਾਓ। ਉਸ ਤੋਂ ਇਲਾਵਾ ਜਿਹੜੀ ਰਹਿੰਦ ਖੂੰਹਦ ਹੈ ਸਾਡੀ, ਉਹ ਮਲਚਿੰਗ ਵਜੋਂ ਤੁਸੀਂ ਉਹਦੀ ਵਰਤੋਂ ਕਰੋ, ਕਿਉਂਕਿ ਉਹਦੇ ਨਾਲ ਵੀ ਪਾਣੀ ਸਾਡਾ ਕੰਜ਼ਰਵ ਰਹਿੰਦਾ। ਅਤੇ ਤੁਪਕਾ, ਜਿਹਨੂੰ ਅਸਾਂ ਡਿਪ ਇਰੀਗੇਸ਼ਨ ਕਹਿੰਦੇ, ਵਿਧੀ ਨੂੰ ਵੀ ਅਸੀਂ ਸਾਨੂੰ ਅਪਣਾਓ। ਅਤੇ ਬਾਕੀ ਇੱਕ ਮੈਂ ਕੱਲ੍ਹ ਵੀਡੀਓ ਦੇਖ ਰਿਹਾ ਸੀ, ਉਹ ਸ਼ਾਇਦ ਮੈਂ ਇੱਥੇ, ਉਹ ਸੀ ਕਿ ਇੱਕ ਰਾਜਸਥਾਨ 'ਚ ਇੱਕ ਫੁਆਰਾ ਲਾਇਆ ਉਹਨਾਂ ਨੇ, ਸੋ ਜਿਹੜੇ ਉਹਦੇ 'ਚ ਹਜ਼ਾਰ ਲੋਕਾਂ ਨੇ ਪਾਣੀ ਪੀਤਾ। ਸੋ ਉਹਦਾ ਕੰਪੈਰੀਜ਼ਨ ਉਹਨਾਂ ਨੇ ਸ਼ਹਿਰ ਨਾਲ ਕੀਤਾ ਕਿ ਇੱਕ ਸ਼ਹਿਰੀ ਨੇ ਨਹਾਉਣਾ ਸੀ ਅਤੇ ਹਜ਼ਾਰ ਲੋਕ ਪਾਣੀ ਪੀ ਗਏ ਉਹਦੇ ਨਾਲ।
0: ਬਿਲਕੁਲ।
1: ਸੋ ਇਸ ਤਰ੍ਹਾਂ ਦੀਆਂ ਅਵੇਅਰਨੈਸ ਸਾਨੂੰ ਆਪਣੇ ਆਪ, ਜਦ ਤੱਕ ਅਸੀਂ ਅਵੇਅਰ ਨਾ ਹੋਵਾਂਗੇ, ਸਾਨੂੰ ਆਪ ਜਾਗਰੂਕ ਨਾ ਹੋਵਾਂਗੇ,
0: ਜਾਗਾਂਗੇ ਨਹੀਂ ਤਾਂ ਜਾਗਰੂਕਤਾ ਨਹੀਂ ਆਏਗੀ,
1: ਕਿਉਂਕਿ ਗਵਰਨਮੈਂਟ ਦੀਆਂ ਪਾਲਿਸੀਜ਼ ਵੀ ਹੈਗੀਆਂ, ਸਭ ਕੁਛ ਹੈ ਸਾਡੇ ਕੋਲ, ਲੇਕਿਨ ਜਦ ਤੱਕ ਅਸੀਂ ਆਪ ਜ਼ਿੰਮੇਵਾਰ ਨਾ ਬਣਾਂਗੇ, ਕੋਈ ਅਦਾਰਾ ਸਾਨੂੰ,
0: ਹੁਣ ਕੋਈ ਬਾਹਰੋਂ ਆ ਕੇ ਤਾਂ ਤੁਹਾਡੀ ਜੇਬ ਦੇ ਵਿੱਚ ਪਾਣੀ ਅਤੇ ਸਾਫ਼ ਸੁਥਰਾ ਪਾਣੀ ਅਤੇ ਸਾਫ਼ ਸੁਥਰੀ ਹਵਾ ਪਾਊਗਾ
1: ਨਹੀਂ,
0: ਉਹਦੇ ਲਈ ਉਪਰਾਲੇ ਤਾਂ ਤੁਹਾਨੂੰ ਆਪ ਹੀ ਕਰਨੇ ਪੈਣੇ।
1: ਬਿਲਕੁਲ ਬਿਲਕੁਲ।
0: ਅਤੇ ਡਾਕਟਰ ਸਾਹਿਬ, ਕੀ ਸੁਨੇਹਾ ਦੇਣਾ ਚਾਹੋਗੇ ਸਾਡੇ ਜਿਹੜੇ ਸੱਜਣ, ਚਾਹੇ ਕਿਉਂਕਿ ਇਹ ਵਿਸ਼ਾ ਐਸਾ ਹੈ ਜਿਹਨੂੰ ਆਪਾਂ ਨਿਰੋਲ ਕਿਸਾਨੀ ਦਾ ਵਿਸ਼ਾ ਨਹੀਂ ਕਹਿ ਸਕਦੇ, ਇਹ ਤਾਂ ਸਾਰਿਆਂ ਦਾ ਇੱਕ ਸਾਂਝਾ
1: ਮਨੁੱਖਤਾ
0: ਦਾ ਵਿਸ਼ਾ,
1: ਮਨੁੱਖਤਾ ਦੇ ਉਹ, ਮਨੁੱਖਤਾ ਦਾ ਜਿਹੜਾ ਜ਼ਿੰਦਾ ਰਹਿਣਾ,
0: ਹਾਂ
1: ਇਹ ਉਦੋਂ ਹੀ ਹੈ, ਇਹ ਆਉਣ ਵਾਲੀ ਸਾਡੀ ਜਨਰੇਸ਼ਨ, ਅਸੀਂ ਫਿਰ ਵੀ ਬੈਨੀਫਿਟ ਕੁਛ ਲੈ ਲਏ, ਪਰ ਆਉਣ ਵਾਲੀ ਜਨਰੇਸ਼ਨ ਲਈ ਅਸੀਂ ਕੁਛ ਨਹੀਂ ਛੱਡਿਆ ਜੀ।
0: ਬਿਲਕੁਲ ਬਿਲਕੁਲ।
1: ਔਰ ਉਹ ਸਾਨੂੰ ਕੋਸਣਗੀਆਂ।
0: ਦੇਖੋ ਜੀ, ਅਸੀਂ ਤਾਂ ਨਜ਼ਾਰੇ ਲਈ ਗਏ, ਅਸੀਂ ਰੁੱਖਾਂ ਦੀਆਂ ਛਾਵਾਂ ਥੱਲੇ ਬੈਠ ਕੇ ਆਨੰਦ ਲੈ ਲਿਆ, ਅਸੀਂ ਏਸੀਆਂ ਨਾਲ ਥੋੜ੍ਹੀ ਦੇਖਿਆ, ਹੁਣ ਨਿਆਣੇ ਨੂੰ ਏਸੀ ਤੋਂ ਵਿਚਾਰੇ ਨੂੰ ਛਾਂ ਕਿੱਥੋਂ ਮਿਲਣੀ ਹੈ?
1: ਬਿਲਕੁਲ,
0: ਹੁਣ ਉਹ ਗੱਲਬਾਤ ਹੀ ਹੈ ਨਹੀਂ।
1: ਹਾਂਜੀ। ਸੋ ਮੇਰਾ ਸੁਨੇਹਾ ਕਿਸਾਨ ਵੀਰਾਂ ਨੂੰ ਹੈ ਕਿ ਇੱਕ ਤਾਂ ਯੂਨੀਵਰਸਿਟੀ ਨਾਲ ਜਾਂ ਕਿ ਜਿਹੜੇ ਵੀ ਤੁਹਾਡੇ ਖੇਤੀਬਾੜੀ ਦੇ ਨਾਲ ਦੇ ਖੋਜ ਕੇਂਦਰ ਨੇ ਜਾਂ KVKs ਨੇ, ਉਹਨਾਂ ਨਾਲ ਜੋੜੋ। ਜਿਸ ਤਰ੍ਹਾਂ ਦੀ ਰੁੱਖਾਂ, ਮੈਂ ਖਾਸ ਕਰ ਰੁੱਖਾਂ ਦੀ ਗੱਲ ਕਰੂੰਗਾ, ਜਿਹੜੀ ਵੀ ਤੁਹਾਨੂੰ ਜਾਣਕਾਰੀ ਸਾਡੇ ਤੋਂ ਚਾਹੀਦੀ ਹੈ, ਅਸੀਂ ਹਰ ਵਕਤ ਅਵੇਲੇਬਲ ਹਾਂ। ਅਤੇ ਜੇ ਨੰਬਰ ਤੁਸੀਂ ਨੋਟ ਕਰਨਾ ਚਾਹੁੰਦੇ ਹੋ,
0: ਕਰਾਓ ਕਰਾਓ ਡਾਕਟਰ ਸਾਹਿਬ।
1: ਸੋ ਮੇਰਾ ਨੰਬਰ ਕਿਸਾਨ ਵੀਰੋ ਨੋਟ ਕਰ ਲਓ, 98 78 64 20 96। ਮੈਂ ਇੱਕ ਵਾਰੀ ਦੁਬਾਰਾ ਬੋਲੂੰਗਾ, 98 78 64 20 96। ਜਿਹੜੇ ਸਾਡੇ ਨਰਸਰੀ, ਜਿਹੜੇ ਨਰਸਰੀ ਦੀ ਜਾਣਕਾਰੀ ਜਾਂ ਪੌਦੇ ਕਦੋਂ ਲੈਣੇ ਕਦੋਂ, ਉਹ ਸਾਡੇ ਡਾਕਟਰ ਬਲਜੀਤ ਸਿੰਘ ਜਿਹੜੇ ਫਾਰਮ ਇੰਚਾਰਜ ਨੇ, ਉਹਨਾਂ ਦਾ ਨੰਬਰ ਨੋਟ ਕਰ ਲਓ, 81 46 50 06 29। ਮੈਂ ਫਿਰ ਬੋਲੂੰਗਾ, 81 46 50 06 29। ਅਤੇ ਸਾਡੇ ਮੁਖੀ ਦਾ ਨੰਬਰ ਡਾਕਟਰ ਢਿੱਲੋਂ, 88 47 23 52 97। ਸੋ ਤੁਸੀਂ ਜਦੋਂ ਮਰਜ਼ੀ ਜਾਣਕਾਰੀ, ਕਿਹੜੇ ਦਰਖਤ ਕਿੱਥੇ ਮਿਲ ਸਕਦੇ ਨੇ, ਕਦੋਂ ਲਾਉਣੇ ਨੇ, ਜਾਂ ਕੋਈ ਹੋਰ ਤੁਹਾਡੇ ਖੇਤ 'ਚ ਦਰਖਤਾਂ ਸੰਬੰਧੀ ਜੋ ਵੀ ਸਮੱਸਿਆ ਹੈ, ਮੰਡੀਕਰਨ ਦੀ ਸਮੱਸਿਆ ਹੈ ਜਾਂ ਹੋਰ ਕੋਈ ਤੁਹਾਡੀ ਓਪਰੇਸ਼ਨ, ਜੋ ਜਿਹੜੀ ਵੀ ਤੁਸੀਂ ਦਿੱਕਤ ਫੇਸ ਕਰਦੇ, ਅਸੀਂ
0: ਤੁਹਾਡੀ ਰਾਏ ਲੈਣੀ ਚਾਹੁੰਦੇ,
1: ਅਸੀਂ 24 ਘੰਟੇ ਤੁਹਾਡੇ ਨਾਲ ਹਾਂ, ਕਿਉਂਕਿ ਇਹ ਬਹੁਤ ਇੱਕ ਪੁੰਨ ਦਾ ਵਿਸ਼ਾ ਹੈ।
0: ਬਿਲਕੁਲ ਬਿਲਕੁਲ।
1: ਸੋ ਅਸੀਂ ਰਲ ਮਿਲ ਕੇ ਹੀ ਆਪਣੇ ਸੂਬੇ ਨੂੰ ਜਿਹੜੀ ਇਹ ਗੰਭੀਰ ਸਮੱਸਿਆ, ਇਸ ਤੋਂ ਉੱਤੇ ਲੈ ਕੇ ਆਵਾਂਗੇ।
0: ਸੋ ਡਾਕਟਰ HS ਸਰਲਚ ਜੀ,

0: ਵਾਤਾਵਰਣ ਅਤੇ ਜਿਹੜਾ ਕੁਦਰਤੀ ਸੰਤੁਲਨ ਦੇ ਲਈ ਜਿਹੜੀ ਆਪਾਂ ਇਹ ਜ਼ਿਕਰ ਕੀਤਾ, ਖਾਸ ਕਰਕੇ ਰੁੱਖਾਂ ਦੀ ਕਾਸ਼ਤ ਦਾ, ਅਤੇ ਇਹ ਇੱਕ ਬੜਾ ਮਹੱਤਵਪੂਰਨ ਵਿਸ਼ਾ ਜਦੋਂ ਤੁਸੀਂ ਜ਼ਿਕਰ ਕੀਤਾ ਹੈ,
1: ਜੀ
0: ਅਤੇ
1: ਜੀ
0: ਸਾਰੀਆਂ ਗੱਲਾਂ 'ਤੇ ਸਾਡੇ ਸੁਣਨ ਵਾਲੇ ਜ਼ਰੂਰ ਫਾਇਦਾ ਇਹਨਾਂ ਦਾ ਉਠਾਉਣਗੇ, ਜਿੰਨੇ ਕੁ ਉਪਰਾਲੇ, ਜਿੰਨਾ ਕਹਿੰਦੇ ਹਰ ਬੰਦਾ ਥੋੜ੍ਹਾ ਥੋੜ੍ਹਾ ਯੋਗਦਾਨ ਆਪਣਾ ਦੇਣਾ ਸ਼ੁਰੂ ਕਰੇ ਅਤੇ ਸਮੱਸਿਆ ਹੱਲ ਹੋ ਜਾਂਦੀ ਹੈ ਜੀ। ਐਡੀ ਕੋਈ ਗੱਲ ਨਹੀਂ ਹੈ,
1: ਬਿਲਕੁਲ ਨਹੀਂ। ਜੇ ਪੰਜਾਬ 'ਚ 12 ਲੱਖ ਸਾਡੀ ਮੋਟਰਾਂ,
0: ਜਿਹੜਾ ਬੰਦਾ ਸਮੱਸਿਆ ਪੈਦਾ ਕਰਦਾ ਨਾ, ਇਹਦਾ ਤਾਂ ਮੋਟਾ ਜਿਹਾ ਇੱਕ ਫਾਰਮੂਲਾ ਨਾ। ਕਈ ਵਾਰੀ ਸਾਡੇ ਵਰਗੇ ਬੰਦਿਆਂ ਨੂੰ ਪੁੱਛਦਾ ਯਾਰ ਸਮੱਸਿਆ ਹੱਲ ਨਹੀਂ ਹੁੰਦੀ।
1: ਹਾਂਜੀ,
0: ਹਰ ਬੰਦੇ ਦੀ ਕੋਈ ਵੀ ਸਮੱਸਿਆ ਉਹਨੇ ਆਪ ਪੈਦਾ ਕੀਤੀ ਹੁੰਦੀ।
1: ਜੀ ਜੀ,
0: ਅਸੀਂ ਹੱਲ ਕਿਉਂ ਨਹੀਂ ਹੁੰਦੀ? ਕਿਉਂਕਿ ਸਮੱਸਿਆ ਦਾ ਹੱਲ ਅਸੀਂ ਦੂਜਿਆਂ ਕੋਲੋਂ ਲੱਭਦੇ ਹਾਂ ਅਤੇ ਉਹਦਾ ਹੱਲ ਵੀ ਤੁਹਾਡੇ ਕੋਲ,
1: ਸਾਡੇ ਕੋਲ ਹੈ ਜੀ।
0: ਸੋ ਇਸ ਕਰਕੇ ਜਿਸ ਦਿਨ ਅਸੀਂ ਇਸ ਗੱਲ ਨੂੰ ਸਮਝ ਲਿਆ ਕਿ ਬਾਹਰ ਕੁਛ ਨਹੀਂ ਹੈਗਾ, ਜੋ ਕੁਛ ਹੈ ਸਾਡੇ ਕੋਲ, ਅਸੀਂ ਪੈਦਾ ਕੀਤੇ, ਅਸੀਂ ਇਹਨੂੰ ਹੱਲ ਕਰਨਾ ਹੈ, ਫਿਰ ਇਹਦਾ ਹੱਲ ਲੱਭ ਜਾਏਗਾ। ਬਹੁਤ ਬਹੁਤ ਸ਼ੁਕਰੀਆ ਸਾਹਿਬ ਤੁਹਾਡਾ।
1: ਧੰਨਵਾਦ ਜੀ, ਮੈਂ ਆਲ ਇੰਡੀਆ ਰੇਡੀਓ ਦਾ ਵੀ ਬਹੁਤ ਧੰਨਵਾਦੀ ਹਾਂ ਕਿ ਤੁਹਾਡੇ ਇਹਦੇ ਥਰੂ ਅਸੀਂ ਕਈ ਕਿਸਾਨਾਂ ਨਾਲ ਅਤੇ ਹੋਰ ਸ਼ਰੋਤੇ ਨਾਲ ਜੁੜੇ ਹਾਂ। ਬਹੁਤ ਬਹੁਤ ਧੰਨਵਾਦ
2: ਜੀ। ਹਾਂਜੀ, ਸੁਣਿਆ ਜੀ,
0: ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ,
2: ਉਹ ਸੁਣੀਏ ਜੀ।

0: ਸੌਣੀ ਦੀਆਂ ਫਸਲਾਂ ਦੇ ਵਿੱਚ ਪਟਵਾਰੀ ਸਾਹਿਬ ਪਾਣੀ, ਜਿੱਦਾਂ ਆਪਾਂ ਸਾਰੇ ਕਹਿੰਦੇ ਕਿ ਪਾਣੀ ਬੂੰਦ ਬੂੰਦ ਸਾਡੇ ਲਈ ਕੀਮਤੀ ਹੈ,
1: ਬਹੁਤ ਕੀਮਤੀ ਹੈ,
0: ਔਰ ਇਹ ਕੁਦਰਤ ਦਾ ਇੱਕ ਐਸਾ ਸਰਮਾਇਆ ਜਿਹਦੇ ਬਿਨਾਂ ਜੀਵਨ ਦੀ ਕਿਆ ਆਸਰਾਈ ਕਰਨਾ ਵੀ ਸੰਭਵ ਨਹੀਂ ਹੈ,
1: ਔਖਾ ਹੈ ਜੀ, ਬਹੁਤ
0: ਔਖਾ ਹੈ। ਸੋ ਇਸ ਕਰਕੇ ਸੌਣੀ ਦੀਆਂ ਫਸਲਾਂ ਆਪਾਂ ਪੈਦਾ ਵੀ ਕਰਨੀਆਂ ਹੈ ਔਰ ਪਾਣੀ ਦੀ ਬੱਚਤ ਵੀ ਕਰਨੀ ਹੈ। ਸੌਣੀ ਫਸਲਾਂ 'ਚ ਪਾਣੀ ਪ੍ਰਬੰਧਨ ਦੇ ਬਾਬਤ ਡਾਕਟਰ ਨਵੀਨ ਗੁਪਤਾ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ,
1: ਉਹ ਸੁਣੀਏ ਜੀ।
2: ਕਿਸਾਨ ਵੀਰੋ, ਮੈਂ ਅੱਜ ਤੁਹਾਡੇ ਨਾਲ ਸੌਣੀ ਦੀਆਂ ਫਸਲਾਂ ਲਈ ਪਾਣੀ ਦੀ ਸੁਚੱਜੀ ਵਰਤੋਂ ਬਾਰੇ ਆਪਣੇ ਵਿਚਾਰ ਸਾਂਝੇ ਕਰਾਂਗਾ। ਹੁਣ ਸਵਾਲ ਉੱਠਦਾ ਹੈ ਕਿ ਖੇਤੀ ਲਈ ਪਾਣੀ ਦੀ ਸੁਚੱਜੀ ਵਰਤੋਂ ਦੀ ਲੋੜ ਕਿਉਂ ਪਈ? ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਪੰਜਾਬ ਵਿੱਚ ਪਾਣੀ ਦੇ ਪਿਛੋਕੜ ਬਾਰੇ ਗੱਲ ਕਰਾਂਗਾ। ਮੌਜੂਦਾ ਫਸਲੀ ਚੱਕਰ ਦੇ ਆਧਾਰ 'ਤੇ ਪੰਜਾਬ ਨੂੰ 49.3 ਲੱਖ ਹੈਕਟੇਅਰ ਮੀਟਰ ਪਾਣੀ ਦੀ ਲੋੜ ਹੈ, ਜਦਕਿ ਸਾਡੇ ਕੋਲ ਉਪਲਬਧ ਪਾਣੀ 36.3 ਲੱਖ ਹੈਕਟੇਅਰ ਮੀਟਰ ਹੈ। ਇਸ ਤਰ੍ਹਾਂ ਸਾਡੇ ਕੋਲ ਤਕਰੀਬਨ 13 ਲੱਖ ਹੈਕਟੇਅਰ ਮੀਟਰ ਪਾਣੀ ਦੀ ਘਾਟ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਪਿਛਲੇ 5-6 ਦਹਾਕਿਆਂ ਤੋਂ ਬਹੁਤ ਥੱਲੇ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਪੰਜਾਬ ਵਿੱਚ ਫਸਲੀ ਚੱਕਰ ਦੀ ਤਬਦੀਲੀ। ਜੇ 1960 ਦੀ ਗੱਲ ਕਰੀਏ ਤਾਂ ਸਿਰਫ 6% ਰਕਬਾ ਝੋਨੇ ਥੱਲੇ ਸੀ। ਜੇ ਅੱਜ ਦੀ ਗੱਲ ਕਰੀਏ ਤਾਂ ਤਕਰੀਬਨ 60% ਤੋਂ ਵੱਧ ਰਕਬਾ ਝੋਨੇ ਦੇ ਥੱਲੇ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਤੇਲ ਬੀਜ ਦਾਲਾਂ ਦਾ ਰਕਬਾ ਪਹਿਲਾਂ 27-28% ਸੀ, ਜੋ ਉਹ ਹੁਣ ਘੱਟ ਕੇ 2.5% ਰਹਿ ਗਿਆ ਹੈ। ਦੂਸਰਾ, ਟਿਊਬਵੈੱਲਾਂ ਦੀ ਗਿਣਤੀ ਦਾ ਵੱਧ ਜਾਣਾ, ਜੋ ਕਿ ਤਕਰੀਬਨ 15 ਲੱਖ ਦੇ ਆਸ ਪਾਸ ਹੈ। ਅਗਲਾ ਮੁੱਖ ਕਾਰਨ ਹੈ ਕਿ ਅਸੀਂ ਲੰਬਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਲਾਉਂਦੇ ਰਹੇ ਹਾਂ, ਜਿਸ ਕਾਰਨ ਪਾਣੀ ਦਾ ਪੱਧਰ ਕਾਫ਼ੀ ਹੱਦ ਤੱਕ ਥੱਲੇ ਚਲਾ ਗਿਆ ਹੈ। ਇਹ ਗੱਲ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਪਾਣੀ ਜ਼ਿੰਦਗੀ ਦਾ ਆਧਾਰ ਹੈ ਅਤੇ ਪਾਣੀ ਤੋਂ ਬਿਨਾਂ ਜੀਵਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਜਿਸ ਰਫ਼ਤਾਰ ਨਾਲ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਹੇਠਾਂ ਜਾ ਰਿਹਾ ਹੈ, ਜੇਕਰ ਇਸ ਨੂੰ ਠੱਲ ਨਾ ਪਾਈ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਬਹੁਤ ਹੀ ਭਿਆਨਕ ਸਿੱਟੇ ਨਿਕਲਣਗੇ। ਇਸ ਲਈ ਖੇਤੀ ਲਈ ਪਾਣੀ ਦੀ ਸੁਚੱਜੀ ਵਰਤੋਂ ਦੀ ਲੋੜ ਹੈ। ਹੁਣ ਕੁਐਸਚਨ ਉੱਠਦਾ ਹੈ ਕਿ ਝੋਨੇ ਲਈ ਪਾਣੀ ਦੀ ਸੁਚੱਜੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ? ਝੋਨੇ ਵਾਲੇ ਖੇਤ ਖਾਸ ਕਰਕੇ ਲੇਜ਼ਰ ਲੈਵਲਰ ਨਾਲ ਪੱਧਰ ਹੋਣੇ ਚਾਹੀਦੇ ਹਨ। ਲੇਜ਼ਰ ਕਰਾਹਾ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਹੈ, ਜਿਸ ਨਾਲ ਲੋੜੀਂਦੀ ਢਲਾਣ ਮੁਤਾਬਕ ਖੇਤ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੱਧਰ ਕੀਤਾ ਜਾਂਦਾ ਹੈ। ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰ ਕਰਨ ਨਾਲ ਪਾਣੀ ਦੀ 25-30% ਬੱਚਤ ਹੁੰਦੀ ਹੈ, ਝਾੜ ਵਿੱਚ 5-10% ਵਾਧਾ ਹੁੰਦਾ ਹੈ ਅਤੇ ਖਾਦਾਂ ਅਤੇ ਨਦੀਨ ਨਾਸ਼ਕਾਂ ਦੀ ਸੁਚੱਜੀ ਵਰਤੋਂ ਹੁੰਦੀ ਹੈ। ਪਾਣੀ ਦੀ ਬੱਚਤ ਲਈ ਘੱਟ ਸਮਾਂ ਲੈਣ ਵਾਲੀ ਕਿਸਮਾਂ ਜਿਵੇਂ ਕਿ PR 132, PR 131, PR 130, PR 129, PR 128, PR 127, PR 126 ਅਤੇ PR 126 ਨੂੰ ਤਰਜੀਹ ਦਿਓ। ਇਹ ਕਿਸਮਾਂ ਕ੍ਰਮਵਾਰ 141, 140, 138, 141, 137, 123 ਅਤੇ 140 ਦਿਨਾਂ ਵਿੱਚ ਪੱਕ ਜਾਂਦੀਆਂ ਹਨ। ਅਗੇਤਾ ਝੋਨਾ ਲਗਾਉਣ ਤੋਂ ਗਰੇਜ ਕਰਨਾ ਚਾਹੀਦਾ ਹੈ। ਜੇਕਰ ਝੋਨਾ ਲਾਉਣ ਤੋਂ ਪਹਿਲਾਂ ਲਗਾਇਆ ਜਾਂਦਾ ਹੈ ਤਾਂ ਜ਼ਿਆਦਾ ਗਰਮੀ ਅਤੇ ਹਵਾ ਵਿੱਚ ਘੱਟ ਨਮੀ ਹੋਣ ਕਰਕੇ ਵਾਸ਼ਪੀਕਰਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਅਤੇ ਪਾਣੀ ਦੀ ਖਪਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਪ੍ਰਜ਼ਰਵੇਸ਼ਨ ਆਫ ਸਬ ਸੋਇਲ ਵਾਟਰ ਐਕਟ 2009 ਵੀ ਪਾਸ ਕੀਤਾ ਗਿਆ ਹੈ। ਝੋਨੇ ਦੀ ਲੁਆਈ ਤੋਂ ਸਿਰਫ 2 ਹਫ਼ਤੇ ਤੱਕ ਖੇਤ ਵਿੱਚ ਪਾਣੀ ਖੜ੍ਹਾ ਰੱਖਣ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਪਹਿਲੇ ਪਾਣੀ ਦੇ ਜੀਰਨ ਤੋਂ 2 ਦਿਨ ਵਕਫੇ ਦੇ ਲਾਉਣ ਨਾਲ ਪੂਰਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਘਟਦਾ ਹੈ। ਇਸ ਲਈ ਲੰਬਾ ਸਮਾਂ ਲੈਣ ਵਾਲੀਆਂ ਗੈਰ ਸਿਫਾਰਸ਼ੀ ਕਿਸਮਾਂ ਜਿਵੇਂ ਕਿ ਪੂਸਾ 44, ਪੀਲੀ ਪੂਸਾ ਵਰਗੀਆਂ ਕਿਸਮਾਂ ਦੀ

ਕਾਸ਼ਤ ਨਾ ਕਰੋ, ਕਿਉਂਕਿ ਇਹ 15-20% ਜ਼ਿਆਦਾ ਪਾਣੀ ਦੀ ਖਪਤ ਕਰਦੀਆਂ ਹਨ। ਹੁਣ ਕੁਐਸਚਨ ਹੈ ਕਿ ਬਿਨਾਂ ਕੱਦੂ ਕੀਤੇ ਝੋਨੇ ਜਾਂ ਬਾਸਮਤੀ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਬੱਚਤ ਹੋ ਸਕਦੀ ਹੈ? ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ 10-20% ਬੱਚਤ ਤੋਂ ਇਲਾਵਾ ਪਨੀਰੀ ਉਗਾਉਣ, ਢੋਆ ਢੁਆਈ ਅਤੇ ਖੇਤ ਵਿੱਚ ਪਨੀਰੀ ਲਗਾਉਣ ਦਾ ਖਰਚਾ ਬਚਦਾ ਹੈ। ਭਾਰੀ ਜ਼ਮੀਨਾਂ ਵਿੱਚ 25% ਤੱਕ ਪਾਣੀ ਦੀ ਬੱਚਤ ਹੋ ਜਾਂਦੀ ਹੈ। ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰੋ। ਜੇਕਰ ਝੋਨੇ ਦੀ ਸਿੱਧੀ ਬਿਜਾਈ ਸੁੱਕੇ ਖੇਤ ਵਿੱਚ ਕੀਤੀ ਹੋਵੇ ਤਾਂ ਬਿਜਾਈ ਦੇ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਦੂਜੀ ਸਿੰਚਾਈ 4-5 ਦਿਨਾਂ ਬਾਅਦ ਕਰੋ। ਜੇਕਰ ਬਿਜਾਈ ਰੌਣੀ ਕੀਤੇ ਤਰਵੱਤਰ ਖੇਤ ਵਿੱਚ ਕੀਤੀ ਹੋਵੇ ਤਾਂ ਪਹਿਲੀ ਸਿੰਚਾਈ ਬਿਜਾਈ ਤੋਂ 21 ਦਿਨਾਂ ਬਾਅਦ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਜ਼ਮੀਨ ਦੀ ਕਿਸਮ ਦੇ ਆਧਾਰ 'ਤੇ 5-7 ਦਿਨਾਂ ਦੇ ਵਕਫੇ 'ਤੇ ਪਾਣੀ ਦੇਣਾ ਚਾਹੀਦਾ ਹੈ। ਆਖਰੀ ਪਾਣੀ ਝੋਨਾ ਕੱਟਣ ਤੋਂ 10 ਦਿਨ ਪਹਿਲਾਂ ਦਿਓ। ਇਸ ਤਰੀਕੇ ਨਾਲ ਕੱਦੂ ਕੀਤੇ ਝੋਨੇ ਦੇ ਮੁਕਾਬਲੇ 10-20% ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਹੁਣ ਸਵਾਲ ਹੈ ਕਿ ਬਾਸਮਤੀ ਦੀ ਕਾਸ਼ਤ ਨਾਲ ਵੀ ਪਾਣੀ ਦੀ ਬੱਚਤ ਹੋ ਸਕਦੀ ਹੈ? ਬਿਲਕੁਲ ਜੀ, ਬਾਸਮਤੀ ਦੀ ਕਾਸ਼ਤ ਨਾਲ ਵੀ ਘੱਟ ਪਾਣੀ ਦੀ ਲੋੜ ਹੁੰਦੀ ਹੈ, ਕਿਉਂਕਿ ਇਸ ਕਾਸ਼ਤ ਦਾ ਸਮਾਂ ਮਾਨਸੂਨ ਰੁੱਤ ਨਾਲ ਮੇਲ ਖਾਂਦਾ ਹੈ। ਇਸ ਕਰਕੇ ਇਸ ਦੇ ਲਈ ਪਾਣੀ ਦੀ ਲੋੜ ਬਾਰਿਸ਼ ਤੋਂ ਪੂਰੀ ਹੋ ਸਕਦੀ ਹੈ। ਇਹਨਾਂ ਦਿਨਾਂ ਵਿੱਚ ਹਵਾ ਵਿੱਚ ਨਮੀ ਦੀ ਵੱਧ ਮਾਤਰਾ ਕਾਰਨ ਵੀ ਬਾਸਮਤੀ ਵਿੱਚ ਪਾਣੀ ਦੀ ਮੰਗ ਘੱਟ ਜਾਂਦੀ ਹੈ। ਹੁਣ ਸਵਾਲ ਹੈ ਕਿ ਹੋਰ ਫਸਲਾਂ ਵੀ ਕਾਸ਼ਤ ਨਾਲ ਸਾਉਣੀ ਵਿੱਚ ਪਾਣੀ ਦਾ ਪ੍ਰਬੰਧ ਅਤੇ ਖੇਤੀ 'ਚ ਮੁਨਾਫਾ ਹੋ ਸਕਦਾ ਹੈ? ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜੇ ਹਰ ਕਿਸਾਨ ਪਰਿਵਾਰ ਆਪਣੇ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ 2-3 ਕਨਾਲ ਰਕਬਾ, ਦਾਲਾਂ, ਤੇਲ ਬੀਜਾਂ ਅਤੇ ਸਬਜ਼ੀਆਂ ਦੀ ਕਾਸ਼ਤ ਹੇਠ ਲਿਆਵੇ ਤਾਂ 1-1.5 ਲੱਖ ਹੈਕਟੇਅਰ ਰਕਬਾ ਖੇਤੀ ਵਿਭਿੰਨਤਾ ਹੇਠ ਆ ਜਾਵੇਗਾ, ਜਿਸ ਨਾਲ ਝੋਨੇ ਦੀ ਬਜਾਏ ਹੋਰ ਫਸਲਾਂ ਲਈ ਪਾਣੀ ਦੀ ਘੱਟ ਖਪਤ ਹੋਣ ਕਰਕੇ ਪਾਣੀ ਦੀ ਜ਼ਿਕਰਯੋਗ ਬੱਚਤ ਹੋ ਸਕਦੀ ਹੈ। ਇਸ ਨਾਲ ਖੇਤੀ ਵਿੱਚੋਂ ਹੋਰ ਮੁਨਾਫਾ ਵੀ ਵਧੇਗਾ। ਹੁਣ ਸਵਾਲ ਹੈ ਕਿ ਨਰਮੇ ਦੀ ਕਾਸ਼ਤ ਲਈ ਪਾਣੀ ਦੀ ਵਰਤੋਂ ਕਿਵੇਂ ਕੀਤੀ ਜਾਣੀ ਚਾਹੀਦੀ ਹੈ? ਨਰਮੇ ਦੀ ਕਾਸ਼ਤ ਪੰਜਾਬ ਦੇ ਦੱਖਣੀ ਪੱਛਮੀ ਖਿੱਤੇ ਵਿੱਚ 1 ਮਈ ਤੋਂ 1 ਅਕਤੂਬਰ ਤੱਕ ਹੁੰਦੀ ਹੈ। 1 ਮਈ-ਜੂਨ ਮਹੀਨੇ ਦੌਰਾਨ ਜ਼ਮੀਨ ਵਿੱਚ ਨਮੀ ਦੀ ਮਾਤਰਾ ਉੱਪਰ ਹੀ ਨਰਮੇ ਦੀ ਸਫਲਤਾ ਨਿਰਭਰ ਕਰਦੀ ਹੈ। ਵਰਖਾ ਦੇ ਆਧਾਰ 'ਤੇ ਨਰਮੇ ਦੀ ਫਸਲ ਨੂੰ ਕੁੱਲ 4-6 ਪਾਣੀ ਚਾਹੀਦੇ ਹਨ। ਪਹਿਲਾ ਪਾਣੀ ਬਿਜਾਈ ਤੋਂ 4-6 ਹਫ਼ਤੇ ਬਾਅਦ, ਇਸ ਪਿੱਛੋਂ ਪਾਣੀ 2-3 ਹਫ਼ਤਿਆਂ ਦੇ ਵਕਫੇ ਨਾਲ ਦਿਓ। ਹਲਕੀ ਜ਼ਮੀਨਾਂ ਜਾਂ ਵੱਟਾਂ ਉੱਪਰ ਬੀਜੀ ਫਸਲ ਨੂੰ ਲੋੜ ਪੈਣ 'ਤੇ ਹੀ ਪਹਿਲਾ ਪਾਣੀ ਵੀ ਦਿੱਤਾ ਜਾ ਸਕਦਾ ਹੈ। ਨਰਮੇ ਦੀ ਵੱਟਾਂ 'ਤੇ ਬਿਜਾਈ ਕਰਨ ਨਾਲ ਸਿੰਚਾਈ ਖੇਲਾਂ ਵਿੱਚ ਕਰਨ ਨਾਲ ਪਾਣੀ ਦੀ ਕਾਫ਼ੀ ਬੱਚਤ ਕੀਤੀ ਜਾ ਸਕਦੀ ਹੈ। ਜਿੱਥੇ ਧਰਤੀ ਹੇਠਲਾ ਪਾਣੀ ਮਾੜਾ ਹੈ ਉੱਥੇ ਨਹਿਰੀ ਪਾਣੀ ਨਾਲ ਭਰਵੀਂ ਰੌਣੀ ਕਰੋ ਅਤੇ ਬਾਅਦ ਵਿੱਚ ਟਿਊਬਵੈੱਲਾਂ ਦਾ ਪਾਣੀ ਇੱਕ ਖੇਲ ਛੱਡ ਕੇ ਲਗਾਇਆ ਜਾ ਸਕਦਾ ਹੈ। ਨਰਮੇ ਦੀ ਕਾਸ਼ਤ ਬੈੱਡ ਉੱਪਰ ਕਰਨ ਨਾਲ ਪਾਣੀ ਦੀ ਬੱਚਤ ਹੋ ਸਕਦੀ ਹੈ। ਇਹ ਤਰੀਕਾ ਉੱਥੇ ਜ਼ਿਆਦਾ ਕਾਰਗਰ ਹੈ ਜਿੱਥੇ ਜ਼ਮੀਨ ਦੋਜ ਪਾਣੀ ਮਾੜਾ ਹੈ ਅਤੇ ਨਹਿਰੀ ਪਾਣੀ ਦੀ ਥੋੜ ਹੈ। ਹੁਣ ਸਵਾਲ ਹੈ ਕਿ ਨਰਮੇ ਵਿੱਚ ਮਾੜੇ ਪਾਣੀ ਦੀ ਵਰਤੋਂ ਵੀ ਹੋ ਸਕਦੀ ਹੈ ਜਾਂ ਨਹੀਂ? ਨਹਿਰੀ ਪਾਣੀ ਦੀ ਕਿੱਲਤ ਵਾਲੀਆਂ ਹਾਲਤਾਂ ਵਿੱਚ ਨਹਿਰੀ ਅਤੇ ਲੂਣੇ ਪਾਣੀ ਨੂੰ ਤੁਪਕਾ ਸਿੰਚਾਈ ਪ੍ਰਣਾਲੀ ਰਾਹੀਂ ਹਲਕੇ ਜ਼ਮੀਨਾਂ ਵਿੱਚ ਅਦਲ ਬਦਲ ਕੇ ਵਰਤੋ ਜਾਂ ਨਰਮੇ ਦੀ ਚੰਗੀ ਪੈਦਾਵਾਰ ਲਈ ਜਾ ਸਕੇ ਅਤੇ ਮਿੱਟੀ ਦੀ ਸਿਹਤ ਬਣੀ ਰਹੇ। ਇਸ ਤੋਂ ਇਲਾਵਾ ਜਦੋਂ ਨਹਿਰੀ ਪਾਣੀ ਦੀ ਘਾਟ ਹੋਵੇ ਤਾਂ ਇਸ ਢੰਗ ਦੀ ਮਹੱਤਤਾ ਹੋਰ ਵੀ ਹੋ ਜਾਂਦੀ ਹੈ ਅਤੇ ਮਾੜੇ ਪਾਣੀ ਚੰਗੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਵਰਤੋ। ਮਾੜਾ ਅਤੇ ਚੰਗਾ ਪਾਣੀ ਇਕੱਠਾ ਵੀ ਵਰਤਿਆ ਜਾ ਸਕਦਾ ਹੈ। ਫਸਲ ਦੇ ਸ਼ੁਰੂ ਵਿੱਚ ਚੰਗਾ ਪਾਣੀ ਵਰਤਣਾ ਅਤੇ ਬਾਅਦ ਵਿੱਚ ਫਸਲ ਵਧਣ 'ਤੇ ਮਾੜਾ ਪਾਣੀ ਵਰਤਣਾ ਵੀ ਲਾਹੇਵੰਦ ਹੈ। ਵਧੀ ਹੋਈ ਫਸਲ ਵੱਧ ਖਾਰੇਪਣ ਅਤੇ ਸੋਕੇ ਨੂੰ ਸਹਾਰ ਸਕਦੀ ਹੈ। ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਤਕਰੀਬਨ 42% ਰਕਬੇ ਵਿੱਚ ਟਿਊਬਵੈੱਲਾਂ ਨਾਲ ਪ੍ਰਾਪਤ ਕੀਤੇ ਜ਼ਮੀਨੀ ਪਾਣੀ ਵਿੱਚ ਨਮਕ ਦੀ ਮਾਤਰਾ ਕਾਫ਼ੀ ਜ਼ਿਆਦਾ ਹੈ, ਜਿਸ ਦੀ ਸਿੰਚਾਈ ਲਈ ਲਗਾਤਾਰ ਵਰਤੋਂ ਜ਼ਮੀਨ ਦੀ ਸਿਹਤ ਅਤੇ ਖੇਤੀ ਪੈਦਾਵਾਰ 'ਤੇ ਮਾੜਾ ਅਸਰ ਕਰਦੀ ਹੈ। ਅਜਿਹੇ ਪਾਣੀ ਲੂਣੇ ਜਾਂ ਸੋਡੀਅਮ ਦੇ ਕਲੋਰਾਈਡ ਜਾਂ ਸਲਫੇਟ ਵਾਲੇ ਜਾਂ ਖਾਰੇ ਸੋਡੀਅਮ ਦੇ ਕਾਰਬੋਨੇਟ ਜਾਂ ਬਾਈਕਾਰਬੋਨੇਟ ਵਾਲੇ ਹੁੰਦੇ ਹਨ। ਕੁਝ ਪਾਣੀਆਂ ਵਿੱਚ ਬੋਰੋਨ ਅਤੇ ਫਲੋਰਾਈਡ ਵਰਗੇ ਜ਼ਹਿਰੀਲੇ ਪਦਾਰਥ ਵੀ ਹੋ ਸਕਦੇ ਹਨ। ਇਸ ਲਈ ਇਹ ਅਤਿ ਜ਼ਰੂਰੀ ਹੈ ਕਿ ਟਿਊਬਵੈੱਲ ਦੇ ਪਾਣੀ ਦੀ ਜਾਂਚ ਮਿੱਟੀ ਪਾਣੀ ਪਰਖ ਪ੍ਰਯੋਗਸ਼ਾਲਾ ਤੋਂ ਕਰਵਾਈ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਇਸ ਵਿੱਚ ਕਿਹੜੀ ਅਤੇ ਕਿੰਨੀ ਖਰਾਬੀ ਹੈ। ਬਹੁਤ ਜ਼ਿਆਦਾ ਮਾਤਰਾ ਵਿੱਚ ਲੂਣ ਅਤੇ ਖਾਰੇ ਪਾਣੀ ਦੀ ਵਰਤੋਂ ਖਾਸ ਪ੍ਰਬੰਧਕੀ ਢੰਗ ਵਰਤ ਕੇ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਮਾੜੇ ਪਾਣੀ ਦੀ ਸਮੱਸਿਆ ਜ਼ਿਆਦਾਤਰ ਵੱਧ ਖਾਰਾਪਣ ਕਰਕੇ ਹੈ, ਜਿਸ ਦੀ ਵਰਤੋਂ ਦਾ ਕਾਰਨ ਪਹਿਲਾਂ ਯਕੀਨੀ ਜਲ ਨਿਕਾਸ ਹੋਵੇ। ਸਿੰਚਾਈ ਲਈ ਮਾੜੇ ਪਾਣੀ ਵਾਲੇ ਇਲਾਕੇ ਵਿੱਚ ਜ਼ਮੀਨ ਵਿੱਚ ਜੜ੍ਹ ਖੇਤਰ ਵਿਚਲੇ ਵਾਧੂ ਘੁਲਣਸ਼ੀਲ ਨਮਕ ਦਾ ਘੁਲ ਕੇ ਥੱਲੇ ਜਾਣਾ ਯਕੀਨੀ ਬਣਾਉਣਾ ਪਵੇਗਾ ਤਾਂ ਕਿ ਇਹ ਹਿੱਸੇ ਵਿੱਚ ਨਮਕ ਅਤੇ ਪਾਣੀ ਦਾ ਠੀਕ ਸੰਤੁਲਨ ਕਾਇਮ ਰਹਿ ਸਕੇ। ਮਾੜੇ ਜਲ ਨਿਕਾਸ ਵਾਲੇ ਇਲਾਕਿਆਂ ਅਤੇ ਥੱਲੇ ਸਖ਼ਤ ਸਤਹਿ ਵਾਲੀ ਜ਼ਮੀਨਾਂ

0: ਵਿੱਚ ਲੰਬੇ ਅਰਸੇ ਲਈ ਖਾਰੇ ਪਾਣੀ ਦੀ ਵੱਧ ਮਾਤਰਾ ਚੰਗੇ ਜਲ ਨਿਕਾਸ ਵਾਲੀ ਜ਼ਮੀਨਾਂ ਦੇ ਮੁਕਾਬਲੇ ਬਹੁਤ ਜਲਦੀ ਹੋ ਜਾਂਦਾ ਹੈ। ਇਸ ਲਈ ਖਾਰੇ ਪਾਣੀ ਦੀ ਵਰਤੋਂ ਲਈ ਚੰਗਾ ਜਲ ਨਿਕਾਸ ਸਭ ਤੋਂ ਪਹਿਲੀ ਜ਼ਰੂਰਤ ਹੈ। ਮੈਂ ਤੁਹਾਡੇ ਨਾਲ ਜਿਸ ਤਰ੍ਹਾਂ ਪਹਿਲਾਂ ਹੀ ਗੱਲ ਕਰ ਚੁੱਕਿਆ ਹਾਂ ਲੇਜ਼ਰ ਲੈਵਲਰ ਦੀ, ਇਸ ਕਰਕੇ ਸਾਰੇ ਖੇਤਾਂ ਨੂੰ ਪਾਣੀ ਦੀ ਇੱਕ ਸਾਰ ਵੰਡ ਲਈ ਜ਼ਮੀਨੀ ਪੱਧਰ ਜ਼ਮੀਨ ਚੰਗੀ ਤਰ੍ਹਾਂ ਪੱਧਰ ਹੋਣੀ ਚਾਹੀਦੀ ਹੈ। ਇੱਕ ਸਾਰ ਪੱਧਰ ਜ਼ਮੀਨ ਵਿੱਚ ਘੁਲਣਸ਼ੀਲ ਨਮਕ ਅਤੇ ਪਾਣੀ ਇੱਕ ਸਾਰ ਜੀਰਦੇ ਹਨ। ਖੇਤ ਵਿੱਚ ਮਾਮੂਲੀ ਫਰਕ ਨਾਲ ਹੀ ਪਾਣੀ ਅਤੇ ਨਮਕ ਦੀ ਵੰਡ ਆਸਾਮੀ ਹੋ ਜਾਂਦੀ ਹੈ। ਹਲਕੀ ਜ਼ਮੀਨਾਂ 'ਚ ਮਾੜੇ ਪਾਣੀ ਦੀ ਵਰਤੋਂ ਕਰਨ ਲਈ ਅਜਿਹੀਆਂ ਜ਼ਮੀਨਾਂ ਵਿੱਚ ਸਿੰਚਾਈ ਨਾਲ ਨਮਕ ਜੀਰਨ ਦੀ ਦਰ ਵੱਧ ਹੈ। ਭਾਰੀ ਜ਼ਮੀਨਾਂ ਵਿੱਚ ਪਾਣੀ ਜੀਰਨ ਦੀ ਦਰ ਘੱਟ ਹੁੰਦੀ ਹੈ ਅਤੇ ਪਾਣੀ ਸਤਹਿ 'ਤੇ ਜ਼ਿਆਦਾ ਦੇਰ ਖੜਨ ਕਾਰਨ ਵਾਸ਼ਪੀਕਰਨ ਤੋਂ ਬਾਅਦ ਲੂਣਾਪਣ ਜਾਂ ਖਾਰਾਪਣ ਤੇਜ਼ੀ ਨਾਲ ਬਣਦਾ ਹੈ। ਇਸ ਲਈ ਮਾੜੇ ਪਾਣੀ ਦੀ ਵਰਤੋਂ ਲਈ ਹਲਕੀ ਜ਼ਮੀਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਅਗਲਾ ਹੈ ਫਸਲਾਂ ਦੀ ਸਹੀ ਚੋਣ ਕਰਨਾ। ਮਾੜੇ ਪਾਣੀ ਨਾਲ ਸਿੰਚਾਈ ਅਧੀਨ ਰਕਬੇ ਵਿੱਚ ਅਜਿਹੀਆਂ ਫਸਲਾਂ ਅਤੇ ਕਿਸਮਾਂ ਨੂੰ ਪਹਿਲ ਦਿਓ ਜੋ ਨਮਕ ਨੂੰ ਸਹਿਣਸ਼ੀਲ ਹੋਣ। ਮਾੜਾ ਪਾਣੀ ਕਣਕ ਦੇ ਜੰਮ 'ਤੇ ਅਸਰ ਕਰਦਾ ਹੈ, ਪਰ ਬਿਜਾਈ ਤੋਂ ਪਹਿਲਾਂ ਚੰਗੇ ਪਾਣੀ ਨਾਲ ਰੌਣੀ ਕਰਨ ਕਰਕੇ ਫਸਲ ਚੰਗੀ ਤਰ੍ਹਾਂ ਜੰਮਦੀ ਹੈ।
1: ਕੱਲ੍ਹ ਦਾ ਪ੍ਰੋਗਰਾਮ ਪਟਵਾਰੀ ਸਾਹਿਬ ਇਸ ਤਰ੍ਹਾਂ, ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ ਦੇ ਵਿੱਚ ਵਣ ਖੇਤੀ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
2: ਜੀ।
1: ਇਸ ਪੰਦਰਵਾੜੇ ਦੇ ਰੁਝੇਵਿਆਂ ਦੇ ਬਾਬਤ ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਸ਼੍ਰੀ ਜੈਪਾਲ ਚੋਪੜਾ ਜਾਣਕਾਰੀਆਂ ਸਾਂਝੀਆਂ ਕਰਨਗੇ। ਇਹ ਤੋਂ ਇਲਾਵਾ ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ। ਮੌਸਮ ਦਾ ਪ੍ਰਭਾਵ ਜਿੱਦਾਂ ਹੈ ਕਿ ਰਲਮਾ ਮਿਲਮਾ ਜਿਹਾ ਬਣਿਆ ਹੋਇਆ ਹੈ। ਆਪਾਂ ਚੱਲੀਏ ਜੀ ਜੈ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਹੈਲੋ,
2: ਯਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦੀ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦੀ ਇਨਕਮ ਟੈਕਸ ਡਿਪਾਰਟਮੈਂਟ।
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 7:30 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖ਼ਬਰਾਂ।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ 26 ਤੋਂ ਵੱਧ ਦੇਸ਼ਾਂ ਨਾਲ 28 ਪ੍ਰਵਾਸ ਤੇ ਆਵਾਜਾਈ ਭਾਈਵਾਲੀ ਸਮਝੌਤਿਆਂ ਤੇ ਦਸਖਤ ਕੀਤੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ ਸਿੱਖਿਆ ਨੂੰ ਇੱਕ ਨਾਪੂਰਨ ਤੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਲਈ ਇੱਕ ਸਾਧਨ ਵਜੋਂ ਵਰਤਣ ਦਾ ਸੱਦਾ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇੱਕ ਮਜ਼ਬੂਤ ਆਰਥਿਕਤਾ ਮਜ਼ਬੂਤ ਰੱਖਿਆ ਸਮਰੱਥਾਵਾਂ ਦੀ ਨੀਂਹ ਹੈ। ਜਨਰਲ ਧੀਰਜ ਸੇਠ ਨੇ 31ਵੇਂ ਫੌਜ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੜਕ ਸੁਰੱਖਿਆ ਵਿੱਚ ਜਨਤਕ ਹਿੱਸੇਦਾਰੀ ਦਾ ਸੱਦਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ 26 ਤੋਂ ਵੱਧ ਦੇਸ਼ਾਂ ਨਾਲ 28 ਪ੍ਰਵਾਸ ਤੇ ਆਵਾਜਾਈ ਭਾਈਵਾਲੀ ਸਮਝੌਤਿਆਂ ਤੇ ਦਸਖਤ ਕੀਤੇ ਨੇ। ਉਨ੍ਹਾਂ ਨੇ ਗੈਰ ਕਾਨੂੰਨੀ ਪ੍ਰਵਾਸ, ਸ਼ੋਸ਼ਣਕਾਰੀ ਤਰੀਕਿਆਂ, ਧੋਖਾਧੜੀ ਵਾਲੇ ਵਿਚੋਲਿਆਂ ਤੇ ਮਨੁੱਖੀ ਤਸਕਰੀ ਦਾ ਮੁਕਾਬਲਾ ਕਰਨ ਲਈ ਦੇਸ਼ਾਂ ਦੀ ਸਮੂਹਕ ਜ਼ਿੰਮੇਵਾਰੀ ਤੇ ਜ਼ੋਰ ਦਿੱਤਾ। ਨਵੀਂ ਦਿੱਲੀ ਵਿਚ ਮਨੁੱਖੀ ਵਸੀਲੇ ਆਵਾਜਾਈ ਫੋਰਮ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਸੁਰੱਖਿਅਤ ਅਤੇ ਕਾਨੂੰਨੀ

0: ਸਹੀ ਪ੍ਰਤੀ ਦੇਸ਼ ਦੀ ਵਚਨਬੱਧਤਾ ਈ ਮਾਈਗ੍ਰੇਟ ਪਲੇਟਫਾਰਮ ਵਿੱਚ ਲੱਗਦੀ ਏ, ਜਿਸ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 50 ਲੱਖ ਤੋਂ ਵੱਧ ਇਮੀਗ੍ਰੇਸ਼ਨ ਮਨਜ਼ੂਰੀਆਂ ਜਾਰੀ ਕੀਤੀਆਂ ਨੇ। ਡਾਕਟਰ ਜਸ਼ੰਕਰ ਨੇ ਕਿਹਾ ਕਿ ਭਾਰਤ ਸੁਰੱਖਿਅਤ, ਚੰਗੇ ਪ੍ਰਬੰਧ ਵਾਲੇ ਅਤੇ ਕਾਨੂੰਨੀ ਪ੍ਰਵਾਸ ਨੂੰ ਯਕੀਨੀ ਬਣਾਉਣ ਲਈ ਦਵੱਲੇ ਸਹਿਯੋਗ ਦੀ ਜ਼ਰੂਰਤ ਨੂੰ ਵੀ ਮਾਨਤਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਫੋਰਮ ਵਟਾਂਦਰਾ ਕਰਨ, ਤਜਰਬਿਆਂ ਤੋਂ ਸਿੱਖਣ ਅਤੇ ਗਤੀਸ਼ੀਲਤਾ ਲਈ ਨਵੇਂ ਪਹੁੰਚਾਂ ਦੀ ਪੜਚੋਲ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਾਂਝੇ ਦ੍ਰਿਸ਼ਟੀਕੋਣਾਂ ਨੂੰ ਅੱਗੇ ਵਧਾਉਣ ਲਈ ਦੁਨੀਆ ਭਰ ਦੇ ਆਪਣੇ ਭਾਈਵਾਲਾਂ ਨਾਲ ਰਲ ਕੇ ਕੰਮ ਕਰਨ ਦੀ ਉਮੀਦ ਕਰਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਤਕਨੀਕੀ ਨਵੀਨਤਾ ਸਨਅਤਾਂ ਨੂੰ ਬੇਮਿਸਾਲ ਗਤੀ ਨਾਲ ਮੁੜ ਨੁਹਾਰ ਦੇ ਰਹੀ ਏ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਦੁਨੀਆ ਡੂੰਘੇ ਬਦਲਾਅ ਵਿੱਚੋਂ ਗੁਜ਼ਰ ਰਹੀ ਏ ਅਤੇ ਆਰਟੀਫਿਸ਼ਲ ਇੰਟੈਲੀਜੈਂਸ, ਆਟੋਮੇਸ਼ਨ, ਡਿਜੀਟਾਈਜੇਸ਼ਨ ਅਤੇ ਚੁਗਿਰਦੇ ਪੱਖੀ ਤਬਦੀਲੀ ਵਾਲੇ ਭਵਿੱਖ ਦੀ ਆਰਥਿਕਤਾ ਲਈ ਲੋੜੀਂਦੇ ਹੁਨਰਾਂ ਨੂੰ ਮੁੜ ਪ੍ਰਭਾਸ਼ਿਤ ਕਰ ਰਹੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਕੇਂਦਰੀ ਕਬਾਇਲੀ ਯੂਨੀਵਰਸਿਟੀ ਦੇ ਪਹਿਲੇ ਕਨਵੋਕੇਸ਼ਨ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਨੂੰ ਇੱਕ ਨਿਆਂਪੂਰਨ ਅਤੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਲਈ ਇੱਕ ਸਾਧਨ ਵਜੋਂ ਵਰਤਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੜ੍ਹੇ ਲਿਖੇ ਨੌਜਵਾਨਾਂ ਨੂੰ ਨਾ ਸਿਰਫ਼ ਆਪਣੀ ਤਰੱਕੀ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ, ਸਗੋਂ ਕਮਜ਼ੋਰ ਵਰਗਾਂ ਨੂੰ ਉੱਚਾ ਚੁੱਕਣ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸਮਾਜਿਕ ਤਬਦੀਲੀ ਦੇ ਏਜੰਟ ਬਣਨ ਦੀ ਅਪੀਲ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ ਰੁਜ਼ਗਾਰ ਪ੍ਰਾਪਤ ਕਰਨਾ ਹੀ ਨਹੀਂ ਹੋਣਾ ਚਾਹੀਦਾ, ਸਗੋਂ ਸਮਾਜ, ਸੱਭਿਆਚਾਰ, ਰਵਾਇਤਾਂ ਅਤੇ ਆਰਥਿਕ ਤਰੱਕੀ ਨੂੰ ਮਜ਼ਬੂਤ ਕਰਨਾ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਪੜ੍ਹੇ ਲਿਖੇ ਨੌਜਵਾਨ ਨੂੰ ਪਛੜੇ ਵਰਗਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨੀ ਚਾਹੀਦੀ ਏ ਅਤੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਅਰਥਪੂਰਨ ਸਿੱਖਿਆ ਦੀ ਮਹੱਤਤਾ ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਨੂੰ ਵਿਹਾਰਕ ਗਿਆਨ ਨਾਲ ਜੋੜਨਾ ਚਾਹੀਦਾ ਹੈ ਅਤੇ ਤੇਜ਼ੀ ਨਾਲ ਬਦਲ ਰਹੇ ਸੰਸਾਰ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਨਵੇਂ ਹੁਨਰ ਪ੍ਰਾਪਤ ਕਰਦੇ ਹੋਏ ਆਪਣੇ ਭਾਈਚਾਰੇ, ਸੱਭਿਆਚਾਰ ਅਤੇ ਰਵਾਇਤਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ।
1: तेजी से बदलते हुए परिवेश में अपने आप को प्रासंगिक बनाए रखने के लिए युवाओं को कौशल विकास के नई उभरते क्षितिजों पर विशेष ध्यान देने की आवश्यकता है। मैं आशा करती हूँ कि विश्वविद्यालय ने आपको इस तरह से सक्षम बनाया होगा और नवाचारी सोच तथा आत्मविश्वास के बल पर आप सफलता की ओर बढ़ सकेंगे।
0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇੱਕ ਮਜ਼ਬੂਤ ਆਰਥਿਕਤਾ ਮਜ਼ਬੂਤ ਰੱਖਿਆ ਸਮਰੱਥਾਵਾਂ ਦੀ ਨੀਂਹ ਏ। ਅੱਜ ਗੁਜਰਾਤ ਦੇ ਵਡੋਦਰਾ ਵਿਚ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਗੁਜਰਾਤ ਜਲਦ ਹੀ ਰਸਾਇਣ, ਇਲੈਕਟ੍ਰਾਨਿਕਸ, ਜਹਾਜ਼ ਨਿਰਮਾਣ ਅਤੇ ਨਵਿਆਉਣਯੋਗ ਊਰਜਾ ਖੇਤਰਾਂ ਵਿਚ ਆਪਣੀ ਮਜ਼ਬੂਤ ਮੌਜੂਦਗੀ ਦੇ ਕਾਰਨ ਰੱਖਿਆ ਨਿਰਮਾਣ ਲਈ ਕਾਲਮੀ ਕੇਂਦਰ ਵਜੋਂ ਉਭਰੇਗਾ। ਰੱਖਿਆ ਨਿਰਮਾਣ ਵਿਚ ਆਤਮ ਨਿਰਭਰਤਾ ਵੱਲ ਦੇਸ਼ ਦੀ ਤੇਜ਼ ਪ੍ਰਗਤੀ ਨੂੰ ਉਜਾਗਰ ਕਰਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਦਾ ਘਰੇਲੂ ਰੱਖਿਆ ਉਤਪਾਦਨ ਜੋ ਕਿ 2014 ਵਿਚ ਕਰੀਬ 46,000 ਕਰੋੜ ਸੀ, ਮੌਜੂਦਾ ਸਮੇਂ ਵਿਚ ਵੱਧ ਕੇ 1,78,000 ਕਰੋੜ ਹੋ ਗਿਆ ਹੈ।
2: 2014 ਮੇ ਹਮਾਰਾ ਡੋਮੈਸਟਿਕ ਡਿਫੈਂਸ ਪ੍ਰੋਡਕਸ਼ਨ ਅਪ੍ਰੋਕਸੀਮੇਟਲੀ 46,000 ਕਰੋੜ ਥਾ, ਲੇਕਿਨ ਆਜ ਹਮਾਰਾ ਡਿਫੈਂਸ ਪ੍ਰੋਡਕਸ਼ਨ ਬੜਕਰ 1,78,000 ਕਰੋੜ ਰੁਪਏ ਤੱਕ ਪਹੁੰਚ ਚੁਕਾ ਹੈ। इसके अलावा भारत का डिफेंस एक्सपोर्ट अप्रोक्सीमेटली 39,000 करोड़ का कर लिया है और आत्मनिर्भरता के इस लक्ष्य को प्राप्त करने में गुजरात अपनी बहुत ही महत्वपूर्ण भूमिका का निर्वाह कर सकता है।
0: ਇਸ ਮੌਕੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਐਲਾਨ ਕੀਤਾ ਕਿ 2 ਰੋਜ਼ਾ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਦੌਰਾਨ 3,34,000 ਕਰੋੜ ਰੁਪਏ ਦੇ ਸਮਝੌਤਿਆਂ ਤੇ ਦਸਤਖਤ ਕੀਤੇ ਗਏ। ਜਨਰਲ ਧੀਰਜ ਸੇਠ ਨੇ 31ਵੇਂ ਫੌਜ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ। ਜਨਰਲ ਉਪੇਂਦਰ ਦਵਿਵੇਦੀ 4 ਦਹਾਕਿਆਂ ਤੋਂ ਵੱਧ ਸਮੇਂ ਤੱਕ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਅੱਜ ਸੇਵਾ ਮੁਕਤ ਹੋਏ। ਜਨਰਲ ਸੇਠ ਹੁਣੇ ਵਿਚ ਖੜਕਵਾਸਲਾ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਨੇ ਅਤੇ ਦਸੰਬਰ 1986 ਵਿਚ ਬਖਤਰਬੰਦ ਕੋਰ ਵਿਚ ਕਮਿਸ਼ਨ ਪ੍ਰਾਪਤ ਕੀਤਾ ਸੀ। ਕਰੀਬ 4 ਦਹਾਕਿਆਂ ਤੱਕ ਚੱਲੀ ਆਪਣੀ ਸ਼ਾਨਦਾਰ ਫੌਜੀ ਸੇਵਾ ਵਿਚ ਜਨਰਲ ਧੀਰਜ ਸੇਠ ਨੇ ਸੰਚਾਲਨ, ਰਣਨੀਤੀ, ਸਮਰੱਥਾ ਵਿਕਾਸ ਅਤੇ ਸੰਸਥਾਗਤ ਖੇਤਰਾਂ ਵਿਚ ਵਿਆਪਕ ਤਜਰਬਾ ਹਾਸਲ ਕੀਤਾ ਹੈ। ਉਨ੍ਹਾਂ ਨੇ ਭਾਰਤੀ ਫੌਜ ਦੀ ਜੰਗੀ ਸਮਰੱਥਾ ਅਤੇ ਲੰਮੇ ਸਮੇਂ ਦੇ ਪਰਿਵਰਤਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਕਮਾਂਡ ਅਸਾਈਨਮੈਂਟਾਂ ਵਿਚ ਮਾਰੂਥਲ ਖੇਤਰ ਵਿਚ ਇਕ ਬਖਤਰਬੰਦ ਰੈਜੀਮੈਂਟ, ਪੱਛਮੀ ਮੋਰਚੇ ਤੇ ਇਕ ਬਖਤਰਬੰਦ ਬ੍ਰਿਗੇਡ ਤੇ ਜੰਮੂ ਕਸ਼ਮੀਰ ਵਿਚ ਇਕ ਦਹਿਸ਼ਤਗਰਦੀ ਵਿਰੋਧੀ ਬਲ ਸ਼ਾਮਿਲ ਏ। ਇਕ ਲੈਫਟੀਨੈਂਟ ਜਨਰਲ ਦੇ ਤੌਰ ਤੇ ਉਨ੍ਹਾਂ ਨੇ ਭਾਰਤੀ ਫੌਜ ਦੇ ਪ੍ਰਮੁੱਖ ਸਟ੍ਰਾਈਕ ਫਾਰਮੇਸ਼ਨਾਂ ਵਿਚੋਂ ਇਕ ਸੁਦਰਸ਼ਨ ਚੱਕਰ ਕੋਰ ਦੀ ਕਮਾਨ ਸੰਭਾਲੀ। ਬਾਅਦ ਵਿਚ ਉਨ੍ਹਾਂ ਨੇ ਦਿੱਲੀ ਖੇਤਰ ਦੇ ਜਨਰਲ ਅਫਸਰ ਕਮਾਂਡਿੰਗ ਵਜੋਂ ਸੇਵਾ ਨਿਭਾਈ, ਜਿੱਥੇ ਉਨ੍ਹਾਂ ਨੇ ਪ੍ਰਮੁੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਫੌਜੀ ਕਾਰਵਾਈਆਂ ਤੇ ਰਸਮੀ ਜ਼ਿੰਮੇਵਾਰੀਆਂ ਨੂੰ ਸੰਭਾਲਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ ਐਕਸ ਹੈਂਡਲ ਹੈ @AIR ਆਰ ਐਨ ਜਲੰਧਰ। सड़क आवाजाही ते शाहराहां बारे केंद्रीय मंत्री नितिन गडकरी ने अज ऐलान किया कि सरकार ने देश भर विच हादसे दे संभावना

0: ਵੀ ਬਲੈਕ ਸਪੌਟਸ ਅਤੇ ਜ਼ਮੀਨ ਖਿਸਕਣ ਸੰਭਾਵੀ ਸੜਕਾਂ ਦੀ ਪਛਾਣ ਕੀਤੀ ਹੈ ਅਤੇ 50,000 ਕਰੋੜ ਰੁਪਏ ਦੇ ਸੁਧਾਰ ਕਾਰਜ ਸ਼ੁਰੂ ਕੀਤੇ ਨੇ। ਨਵੀਂ ਦਿੱਲੀ ਵਿਚ ਇਕ ਸੜਕ ਸੁਰੱਖਿਆ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਿਕ ਸੜਕ ਇੰਜੀਨੀਅਰਿੰਗ ਨੂੰ ਯਕੀਨੀ ਬਣਾਉਣ ਲਈ ਵੀ ਯਤਨ ਕੀਤੇ ਜਾ ਰਹੇ ਨੇ, ਜਿਸ ਵਿਚ ਸਹੀ ਸਾਈਨ ਬੋਰਡ, ਲੇਨ ਮਾਰਕਿੰਗ ਅਤੇ ਅੰਡਰਪਾਸ ਸ਼ਾਮਿਲ ਨੇ। ਉਨ੍ਹਾਂ ਨੇ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਿਚ ਵੱਧ ਤੋਂ ਵੱਧ ਜਨਤਕ ਹਿੱਸੇਦਾਰੀ ਦਾ ਵੀ ਸੱਦਾ ਦਿੱਤਾ। ਸਾਲਾਨਾ ਅਮਰਨਾਥ ਯਾਤਰਾ ਲਈ 55,000 ਸ਼ਰਧਾਲੂਆਂ ਦੇ ਠਹਿਰਨ ਲਈ ਵਿਸਥਾਰਪੂਰਨ ਪ੍ਰਬੰਧ ਕੀਤੇ ਗਏ ਨੇ, ਜਿਸ ਵਿਚ ਵਧੀ ਹੋਈ ਸੁਰੱਖਿਆ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਉਪ ਰਾਜਪਾਲ ਮਨੋਜ ਸਿਨਹਾ, ਜੋ ਕਿ ਸ੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੇ ਚੇਅਰਮੈਨ ਵੀ ਨੇ, ਪਹਿਲੇ ਕਾਫਿਲੇ ਨੂੰ ਹਰੀ ਝੰਡੀ ਦੇਣਗੇ। 3,880 ਮੀਟਰ ਉੱਚੀ ਪਵਿੱਤਰ ਸ੍ਰੀ ਅਮਰਨਾਥ ਜੀ ਦੀ ਗੁਫਾ ਲਈ 57 ਦਿਨਾਂ ਦੀ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਏਗੀ। ਯਾਤਰਾ ਅਨੰਤਨਾਗ ਜ਼ਿਲ੍ਹੇ ਵਿਚ ਰਵਾਇਤੀ 48 ਕਿਲੋਮੀਟਰ ਨੋਨਵਾਨ ਪਹਿਲਗਾਮ ਰੂਟ ਅਤੇ ਗਾਂਦਰਬਲ ਜ਼ਿਲ੍ਹੇ ਵਿਚ ਛੋਟੇ ਪਰ ਉੱਚੇ 14 ਕਿਲੋਮੀਟਰ ਬਾਲਟਾਲ ਰੂਟ ਤੋਂ ਸ਼ੁਰੂ ਹੋਏਗੀ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਕਿਹਾ ਕਿ ਜੰਮੂ ਡਿਵੀਜ਼ਨ ਵਿਚ ਕਰੀਬ 55,000 ਸ਼ਰਧਾਲੂਆਂ ਦੇ ਰਹਿਣ ਲਈ ਪ੍ਰਬੰਧ ਕੀਤੇ ਗਏ ਨੇ। ਸ਼ਰਧਾਲੂਆਂ ਲਈ ਮੌਕੇ ਤੇ ਰਜਿਸਟ੍ਰੇਸ਼ਨ ਬੁੱਧਵਾਰ ਨੂੰ ਜੰਮੂ ਦੇ ਤਵੀ ਰਿਵਰ ਫਰੰਟ ਤੇ ਸ਼ੁਰੂ ਹੋਏਗੀ। ਜਿਨ੍ਹਾਂ ਸ਼ਰਧਾਲੂਆਂ ਨੇ ਆਨਲਾਈਨ ਰਜਿਸਟ੍ਰੇਸ਼ਨ ਤੇ EKYC ਵੈਰੀਫਿਕੇਸ਼ਨ ਪੂਰੀ ਕਰ ਲਈ ਏ, ਉਨ੍ਹਾਂ ਨੂੰ ਬੇਸ ਕੈਂਪ ਜਾਣ ਤੋਂ ਪਹਿਲਾਂ ਆਪਣੇ RFID ਕਾਰਡ ਲੈਣ ਦੀ ਸਲਾਹ ਦਿੱਤੀ ਗਈ ਏ। ਅਧਿਕਾਰੀਆਂ ਨੇ ਸ਼ਰਧਾਲੂਆਂ ਨੂੰ ਸ਼ਰਾਈਨ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਲਾਜ਼ਮੀ ਸਿਹਤ ਸਰਟੀਫਿਕੇਟ ਆਪਣੇ ਨਾਲ ਰੱਖਣ ਦੀ ਅਪੀਲ ਕੀਤੀ ਏ। ਬਜ਼ੁਰਗ ਸ਼ਰਧਾਲੂਆਂ ਤੇ ਦਿਲ ਜਾਂ ਸਾਹ ਦੀਆਂ ਬਿਮਾਰੀਆਂ ਤੋਂ ਪੀੜਿਤ ਲੋਕਾਂ ਨੂੰ ਢੁਕਵੇਂ ਡਾਕਟਰੀ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਹੀ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਏ। ਸੰਯੁਕਤ ਰਾਸ਼ਟਰ ਵਿਚ ਅਫਗਾਨਿਸਤਾਨ ਦੇ ਸਥਾਈ ਮਿਸ਼ਨ ਨੇ ਪਕਤੀਆ, ਪਕਤਿਕਾ ਅਤੇ ਕੁਨਾਰ ਸੂਬਿਆਂ ਵਿਚ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਏ, ਜਿਸ ਵਿਚ ਔਰਤਾਂ ਤੇ ਬੱਚਿਆਂ ਸਮੇਤ ਕਈ ਅਫਗਾਨ ਨਾਗਰਿਕ ਮਾਰੇ ਗਏ ਤੇ ਜ਼ਖਮੀ ਹੋਏ ਨੇ। ਮਿਸ਼ਨ ਨੇ ਪਾਕਿਸਤਾਨ ਨੂੰ ਅਫਗਾਨਿਸਤਾਨ ਦੇ ਖੇਤਰ ਤੇ ਫੌਜੀ ਹਮਲੇ ਤੁਰੰਤ ਬੰਦ ਕਰਨ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਕਥਿਤ ਉਲੰਘਣਾ ਲਈ ਪੂਰੀ ਜਵਾਬਦੇਹੀ ਯਕੀਨੀ ਬਣਾਉਣ ਦੀ ਮੰਗ ਕੀਤੀ ਏ। ਇਸ ਤੋਂ ਪਹਿਲਾਂ ਤਾਲਿਬਾਨ ਦੇ ਉਪ ਬੁਲਾਰੇ ਹਮਦੁੱਲਾ ਫਿਤਰਤ ਨੇ ਰਿਪੋਰਟ ਦਿੱਤਾ ਸੀ ਕਿ 28 ਜੂਨ ਦੀ ਰਾਤ ਨੂੰ ਪਾਕਿਸਤਾਨੀ ਹਵਾਈ ਹਮਲਿਆਂ ਵਿਚ 36 ਲੋਕ ਮਾਰੇ ਗਏ ਅਤੇ 163 ਹੋਰ ਜ਼ਖਮੀ ਹੋਏ ਸਨ। ਭਾਰਤ ਆਪਰੇਸ਼ਨ ਅਮਿਸਤਾਦ ਤਹਿਤ ਭੂਚਾਲ ਪ੍ਰਭਾਵਿਤ ਵੈਨੇਜ਼ੁਏਲਾ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਰਾਹਤ ਕਾਰਜਾਂ ਦਾ ਪਸਾਰ ਕੀਤਾ ਤੇ ਆਫਤ ਤੋਂ ਪ੍ਰਭਾਵਿਤ ਲੋਕਾਂ ਲਈ ਡਾਕਟਰੀ ਸਹਾਇਤਾ ਤੇ ਹੰਗਾਮੀ ਰਾਹਤ ਤੇ ਧਿਆਨ ਕੇਂਦਰਿਤ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤੀ ਬਚਾਅ ਤੇ ਮੈਡੀਕਲ ਟੀਮਾਂ ਵੈਨੇਜ਼ੁਏਲਾ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਹੰਗਾਮੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀਆਂ ਨੇ, ਜੋ ਖੋਜ ਤੇ ਬਚਾਅ ਕਾਰਜ ਚਲਾ ਰਹੀਆਂ ਨੇ ਅਤੇ ਪ੍ਰਭਾਵਿਤ ਭਾਈਚਾਰਿਆਂ ਨੂੰ ਜੀਵਨ ਰੱਖਿਅਕ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰ ਰਹੀਆਂ ਨੇ। ਮੰਤਰਾਲੇ ਨੇ ਵੀ ਕਿਹਾ ਕਿ ਇੱਕ ਭਾਰਤੀ ਫੌਜ ਦਾ ਫੀਲਡ ਹਸਪਤਾਲ ਕਾਰਜਸ਼ੀਲ ਏ ਤੇ ਆਫਤ ਵਿਚ ਜ਼ਖਮੀਆਂ ਨੂੰ ਡਾਕਟਰੀ ਦੇਖਭਾਲ ਪ੍ਰਦਾਨ ਕਰ ਰਿਹਾ ਹੈ। ਆਖਰ ਚ ਖਾਸ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ 26 ਤੋਂ ਵੱਧ ਦੇਸ਼ਾਂ ਨਾਲ 28 ਪ੍ਰਵਾਸ ਤੇ ਆਵਾਜਾਈ ਪਾਏ ਵਾਲੀ ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ ਸਿੱਖਿਆ ਨੂੰ ਇੱਕ ਨਿਆਂਪੂਰਨ ਤੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਲਈ ਇੱਕ ਸਾਧਨ ਵਜੋਂ ਵਰਤਣ ਦਾ ਸੱਦਾ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇੱਕ ਮਜ਼ਬੂਤ ਆਰਥਿਕਤਾ ਮਜ਼ਬੂਤ ਰੱਖਿਆ ਸਮਰੱਥਾਵਾਂ ਦੀ ਨੀਂਹ ਹੈ। ਜਨਰਲ ਧੀਰਜ ਸੇਠ ਨੇ 31ਵੇਂ ਫੌਜ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੜਕ ਸੁਰੱਖਿਆ ਵਿਚ ਜਨਤਕ ਹਿੱਸੇਦਾਰੀ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।
2: ਦਿਸ ਇਜ਼ ਆਕਾਸ਼ਵਾਣੀ ਜਲੰਧਰ। ਗੁੱਡ ਈਵਨਿੰਗ ਲਿਸਨਰਸ। ਟੁਡੇ ਵੀ ਗੈਦਰ ਨਾਟ ਟੂ ਕਾਊਂਟ ਦ ਈਅਰਸ ਬਟ ਟੂ ਸੈਲੀਬ੍ਰੇਟ ਹਾਊ ਬਿਊਟੀਫੁਲੀ ਦ ਈਅਰਸ ਕਾਊਂਟ ਵਨ ਵੀ ਲਿਵ ਦਮ with purpose. So, let's listen to Talk by Dr. Usha Kapoor, Aging with Grace.
3: When grace is joined with wrinkles, it is adorable. There is an unspeakable dawn in happy old age, said Victor Hugo. Aging is a natural phenomena of human body. As one advances towards old age, the arteries harden, nervous system becomes weak, and many other degenerative problems arise, which may include heart disease, prostate trouble, loss of memory, loss of appetite, and malignant growth. Aging affects all systems of the body, that is, nervous, respiratory, muscular.

0: ਹੁਣ ਤੁਸੀਂ ਸੁਣ ਰਹੇ ਸੀ ਚੰਦਨ ਦਾਸ ਦੀ ਆਵਾਜ਼ 'ਚ ਇੱਕ ਗਜ਼ਲ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8 ਵੱਜ ਚੁੱਕੇ ਨੇ। ਵੇਲਾ ਇਹ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ ਸੁਣਦੇ ਹਾਂ ਬਸ ਕੁਝ ਹੀ ਪਲਾਂ 'ਚ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: हेलो,
4: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजी ही कोई भी फोन कॉल फ्रॉड हो सकती है।

0: ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
1: ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਜੀ ਹਾਂ, ਜ਼ਿੰਦਗੀ ਹਸੀਨ ਉਦੋਂ ਹੀ ਬਣੇਗੀ ਜਦੋਂ ਅਸੀਂ ਕੋਸ਼ਿਸ਼ਾਂ ਕਰਾਂਗੇ ਇਸ ਨੂੰ ਹਸੀਨ ਬਣਾਉਣ ਦੀਆਂ। ਜੇਕਰ ਅਸੀਂ ਕੋਸ਼ਿਸ਼ ਨਾ ਕੀਤੀ ਨਾ ਤਾਂ ਫਿਰ ਜ਼ਿੰਦਗੀ ਦੇ ਖੁਸ਼ੀ ਵਾਲੇ ਪਲ ਜਿਹੜੇ ਨੇ ਉਹ ਕਦੋਂ ਆਉਂਦੇ ਅਤੇ ਕਦੋਂ ਚਲੇ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ। ਉਸ ਵਕਤ ਜ਼ਿੰਦਗੀ ਸਿਰਫ ਔਰ ਸਿਰਫ ਦੁੱਖ ਹੀ ਦੁੱਖ ਨਜ਼ਰ ਆਉਂਦੀ ਹੈ। ਇਸ ਕਰਕੇ ਜੇਕਰ ਅਸੀਂ ਇਸ ਨੂੰ ਹਸੀਨ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਖੁਸ਼ੀਆਂ ਦੇ ਸੁੱਖ ਵਾਲੇ ਪਲ ਆਪ ਲੱਭਣੇ ਪੈਣੇ ਨੇ। ਅਗਰ ਨਹੀਂ ਮਿਲਦੇ ਤਾਂ ਉਹਨਾਂ ਨੂੰ ਕ੍ਰੀਏਟ ਕਰਨਾ ਪੈਣਾ, ਉਹਨਾਂ ਨੂੰ ਬਣਾਉਣਾ ਪੈਣਾ ਤਾਂ ਕਿ ਜ਼ਿੰਦਗੀ ਜਿਹੜੀ ਹੈ ਉਹ ਥੋੜ੍ਹੀ ਖੁਸ਼ਨੁਮਾ ਹੋ ਜਾਏ। ਨਹੀਂ ਤਾਂ ਜ਼ਿੰਦਗੀ ਦੇ ਵਿੱਚ ਤਾਂ ਬਹੁਤ ਕੁਝ ਹੈ, ਔਰ ਅੱਜ ਅਸੀਂ ਇਹੋ ਜਿਹੇ ਹੀ ਗੀਤ ਸੁਣਾਂਗੇ ਜੋ ਜ਼ਿੰਦਗੀ ਨੂੰ ਡਿਫਾਈਨ ਕਰਦੇ ਨੇ, ਜੋ ਜ਼ਿੰਦਗੀ ਦੀ ਪਰਿਭਾਸ਼ਾ ਦਿੰਦੇ ਨੇ ਕਿ ਆਖਿਰ ਜ਼ਿੰਦਗੀ ਹੈ ਕੀ। ਅਤੇ ਆਓ ਫਿਰ ਆਗਾਜ਼ ਕਰਦੇ ਹਾਂ ਇਸ ਗੀਤ ਦੇ ਨਾਲ।

0: ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਹੁਣ ਵੇਲਾ ਹੋ ਗਿਆ ਹੈ ਜੀ ਕੁਝ ਸੁਨੇਹਿਆਂ ਦਾ।
1: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: ਹੈਲੋ,
3: ਯਾ ਆਯਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦਿ ਇਨਕਮ ਟੈਕਸ ਡਿਪਾਰਟਮੈਂਟ।
2: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਤੋ ਬਈ, ਜ਼ਿੰਦਗੀ ਅਸੀਂ ਸੁਣਿਆ ਇਹਨਾਂ ਗਾਣਿਆਂ ਦੇ ਜ਼ਰੀਏ ਕਿ ਕਿੰਨਾ ਕੁਛ ਹੈ, ਕਿੰਨੇ ਵੱਖੋ ਵੱਖ ਨਜ਼ਰੀਏ ਨੇ ਜ਼ਿੰਦਗੀ ਨੂੰ ਦੇਖਣ ਦੇ। ਔਰ ਜਦੋਂ ਅਸੀਂ ਇਹਨਾਂ ਨਜ਼ਰੀਆਂ ਦੇ ਨਾਲ ਜ਼ਿੰਦਗੀ ਨੂੰ ਦੇਖਦੇ ਹਾਂ ਤਾਂ ਹਰ ਨਜ਼ਰੀਆ ਸਹੀ ਲੱਗਦਾ ਹੈ, ਮਤਲਬ ਹਰ ਡੈਫੀਨੇਸ਼ਨ ਸਹੀ ਲੱਗਦੀ ਹੈ ਕਿ ਹਾਂ, ਜ਼ਿੰਦਗੀ ਇਹ ਵੀ ਹੈ, ਜ਼ਿੰਦਗੀ ਪਿਆਰ ਦਾ ਗੀਤ ਵੀ ਹੈ, ਗਮ ਦਾ ਸਾਗਰ ਵੀ ਹੈ, ਜ਼ਿੰਦਗੀ ਖੇਲ ਵੀ ਹੈ, ਜ਼ਿੰਦਗੀ ਕਹਾਣੀ ਵੀ ਹੈ, ਤੁਹਾਡੀ ਵੱਖਰੀ ਹੈ, ਮੇਰੀ ਵੱਖਰੀ ਹੈ, ਜ਼ਿੰਦਗੀ ਪਿਆਰ ਭਰਿਆ ਦਿਲ ਵੀ ਹੈ, ਮਿੱਠੀ ਜ਼ਬਾਨ ਵੀ ਹੈ, ਜ਼ਿੰਦਗੀ ਇੱਕ ਸਫ਼ਰ ਹੈ ਜੋ ਕਿ ਬੜਾ ਸੁਹਾਨਾ ਹੈ। ਲੇਕਿਨ ਜ਼ਿੰਦਗੀ ਨੂੰ ਅਸੀਂ ਜਿੰਨੀਆਂ ਮਰਜ਼ੀ ਡੈਫੀਨੇਸ਼ਨਸ ਦੇ ਦਈਏ, ਉਹ ਸਾਰੀਆਂ ਤਾਂ ਸਾਰੀਆਂ ਸਹੀ ਬੈਠ ਜਾਣਗੀਆਂ, ਜ਼ਿੰਦਗੀ ਦੇ ਉੱਤੇ ਫਿੱਟ ਬੈਠ ਜਾਣਗੀਆਂ, ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਸੁਮੇਲ ਹੈ ਨਾ, ਉਹੀ ਜ਼ਿੰਦਗੀ ਹੈ। ਹਰ ਚੀਜ਼ ਦਾ ਐਕਸਪੀਰੀਅੰਸ ਇਸ ਜ਼ਿੰਦਗੀ ਦੇ ਵਿੱਚ ਤੁਹਾਨੂੰ ਹੁੰਦਾ ਹੈ, ਔਰ ਇੱਕ ਚੀਜ਼ ਬਾਰ ਬਾਰ ਨਹੀਂ ਆਉਂਦੀ, ਇੱਕ ਚੀਜ਼ ਟਿਕ ਕੇ ਨਹੀਂ ਰਹਿੰਦੀ। ਜਿੱਦਾਂ ਆਪਾਂ ਸ਼ੁਰੂਆਤ 'ਚ ਵੀ ਗੱਲ ਕੀਤੀ ਹੈ ਕਿ ਸੁੱਖ ਆਇਆ ਹੈ ਤਾਂ ਸੁੱਖ ਵੀ ਨਹੀਂ ਟਿਕਦਾ, ਜੇਕਰ ਗਮ ਆਇਆ ਹੈ ਤਾਂ ਗਮ ਵੀ ਨਹੀਂ ਟਿਕਦਾ। ਯਾਨੀ ਕਿ ਹਰ ਚੀਜ਼ ਜਿਹੜੀ ਹੈ ਉਹ ਬਦਲਦੀ ਰਹਿੰਦੀ ਹੈ। ਤੋ ਇਸੇ ਹੀ ਬਦਲਾਹਟ ਨੂੰ, ਜ਼ਿੰਦਗੀ ਦੇ ਇਸ ਤਰੀਕੇ ਨੂੰ ਇੱਕ ਜੰਗ ਵੀ ਕਿਹਾ ਗਿਆ ਹੈ ਕਿ ਜ਼ਿੰਦਗੀ ਇੱਕ ਜੰਗ ਵੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਲਾਈਫ ਦੇ ਵਿੱਚ ਸਟਰਗਲ ਬਹੁਤ ਜ਼ਿਆਦਾ ਹੁੰਦਾ ਹੈ, ਸੰਘਰਸ਼ ਬਹੁਤ ਜ਼ਿਆਦਾ ਹੁੰਦਾ ਹੈ ਕਈਆਂ ਦੇ ਨਾਲੋਂ। ਮਤਲਬ ਮੈਂ ਤਾਂ ਕਹਿੰਦੀ ਕਿ ਦੁਨੀਆਂ ਦੇ ਵਿੱਚ ਮੈਕਸੀਮਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਹੁੰਦਾ, ਸਟਰਗਲ ਹੁੰਦਾ। ਪੰਜਾਬੀ ਦੇ ਵਿੱਚ ਕਹਾਵਤ ਵੀ ਹੈਗੀ ਨਾ ਕਿ ਪੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੱਕ ਲੈ ਅਤੇ ਦੂਜੀ ਤਿਆਰ। ਜਦੋਂ ਅਸੀਂ ਛੋਟੇ ਹੁੰਦੇ ਸੀ ਇਹ ਖੇਡ ਖੇਡਦੇ ਸੀ, ਲੇਕਿਨ ਉਦੋਂ ਸਮਝ ਨਹੀਂ ਸੀ ਆਉਂਦੀ ਕਿ ਇਸਦਾ ਮਤਲਬ ਕੀ ਹੈ। ਲੇਕਿਨ ਜਦੋਂ ਜਦੋਂ ਇਸ ਜ਼ਿੰਦਗੀ ਦੇ ਐਕਸਪੀਰੀਅੰਸਿਸ ਹੁੰਦੇ ਗਏ, ਤਜਰਬੇ ਹੁੰਦੇ ਗਏ ਵੱਖੋ ਵੱਖਰੇ, ਤਾਂ ਪਤਾ ਲੱਗਾ ਕਿ ਇਸਦਾ ਮਤਲਬ ਕੀ ਹੈ, ਕਿ ਜ਼ਿੰਦਗੀ ਦੇ ਵਿੱਚ ਇੰਨਾ ਜ਼ਿਆਦਾ ਸੰਘਰਸ਼ ਹੈ, ਇੱਕ ਮੁਸੀਬਤ ਹਾਲੇ ਟਲਦੀ ਨਹੀਂ ਹੈ ਕਿ ਦੂਜੀ ਆ ਕੇ ਸਾਹਮਣੇ ਖੜੀ ਹੋ ਜਾਂਦੀ ਹੈ, ਦੂਜੀ ਮੁਸੀਬਤ ਹਾਲੇ ਮੁੱਕਦੀ ਨਹੀਂ ਹੈ ਕਿ ਤੀਜੀ ਫਿਰ ਖੜੀ ਹੋ ਜਾਂਦੀ ਹੈ। ਉਸਦਾ ਮਤਲਬ ਇਹ ਹੈ ਕਿ ਇੱਕ ਮੁੱਠੀ ਚੱਕ ਲੈ ਅਤੇ ਦੂਜੀ ਤਿਆਰ, ਕਿ ਇੱਕ ਚੀਜ਼ ਹਾਲੇ ਇੱਕ ਮੁਸੀਬਤ 'ਚੋਂ ਨਿਕਲੇ ਨਹੀਂ ਅਤੇ ਦੂਜੀ ਦੇ ਵਿੱਚ ਫਿਰ ਫਸ ਗਏ। ਤੋ ਇਸੇ ਨੂੰ ਹੀ ਜ਼ਿੰਦਗੀ ਦੀ ਜੰਗ ਕਿਹਾ ਗਿਆ ਹੈ, ਔਰ ਜਿਹੜੇ ਇਸ ਜ਼ਿੰਦਗੀ ਦੀ ਜੰਗ ਦੇ ਨਾਲ ਲੜਦੇ ਰਹਿੰਦੇ

0: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 9:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਖੇਡ ਸੰਸਾਰ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਅੰਤਰਰਾਸ਼ਟਰੀ ਮਹਿਲਾ ਪਹਿਲਵਾਨ ਗੁਰਸ਼ਰਨ ਕੌਰ ਨਾਲ ਕੀਤੀ ਗੱਲਬਾਤ।
1: ਖੇਡ ਸੰਸਾਰ। ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਬੀਰਿੰਦਰ ਦਾ ਨਮਸਕਾਰ। ਖੇਡ ਸੰਸਾਰ ਪ੍ਰੋਗਰਾਮ 'ਚ ਸਾਡੀ ਅੱਜ ਦੀ ਮਹਿਮਾਨ ਨੇ ਮਹਿਲਾ ਪਹਿਲਵਾਨ ਗੁਰਸ਼ਰਨਪ੍ਰੀਤ ਕੌਰ।
2: ਰੇਡੀਓ 'ਤੇ ਮੈਨੂੰ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ।
1: ਗੁਰਸ਼ਰਨਪ੍ਰੀਤ ਕੌਰ ਦਾ ਨਾਮ ਮਹਿਲਾ ਕੁਸ਼ਤੀ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਇਹਨਾਂ ਦਾ ਜੀਵਨ ਸੰਘਰਸ਼, ਦਲੇਰੀ ਅਤੇ ਸ਼ਾਨਦਾਰ ਵਾਪਸੀ ਦੀ ਇੱਕ ਬੇਮਿਸਾਲ ਮਿਸਾਲ ਹੈ।
2: ਗੋਲਡ ਮੈਡਲ ਦੀ ਅਗਲੇ ਦਿਨ ਖਬਰ ਜਿਹੜੀ ਹੈ ਉਹ ਅਖਬਾਰ ਦੇ ਵਿੱਚ ਆਈ ਅਤੇ ਉੱਥੇ ਉਹਨਾਂ ਨੇ ਅਨਾਊਂਸਮੈਂਟ ਕੀਤੀ ਵੀ ਹੁਣ ਇਹਨਾਂ ਗੁਰਸ਼ਰਨਪ੍ਰੀਤ ਕੌਰ ਨੂੰ 1,00,000 ਰੁਪਏ ਮਿਲਣਾ। ਉਹ ਅੱਜ ਮੇਰੇ ਫਾਦਰ ਸਾਹਿਬ ਜਿੰਦਾ ਹੁੰਦੇ ਅਤੇ ਮੈਂ ਉਹਨਾਂ ਨੂੰ ਮਿਲਦੀ ਅਤੇ ਉਹਨਾਂ ਨੂੰ ਮੈਂ ਦੱਸਦੀ ਕਿ ਮੈਂ ਕਾਮਯਾਬ ਹੋ ਗਈ ਹਾਂ, ਇਹ ਜਿਹੜੇ ਪੈਸੇ ਮੈਂ ਉਹਨਾਂ ਦੇ ਹੱਥ 'ਤੇ ਧਰਦੀ। ਅਤੇ ਉਹ ਮੈਨੂੰ ਕਹਿੰਦੇ ਤੂੰ ਮੇਰਾ ਪੋਤੇ ਆ ਅਤੇ ਮੈਂ ਉਹਨਾਂ ਨੂੰ ਦੱਸਦੀ ਕਿ ਅੱਜ ਮੈਂ ਤੁਹਾਡਾ ਪੁੱਤ ਬਣ ਚੁੱਕੀ ਹਾਂ।
1: ਕੁਸ਼ਤੀ ਦੇ ਖੇਤਰ ਵਿੱਚ ਉਹਨਾਂ ਨੇ ਡਟ ਕੇ ਸੰਘਰਸ਼ ਕੀਤਾ ਅਤੇ ਬਹੁਤ ਸਿਰੜ ਨਾਲ ਮਿਹਨਤ ਕੀਤੀ। ਕੋਚ ਗੁਰਿੰਦਰਜੀਤ ਸਿੰਘ ਪਾੜਾ ਕਹਿੰਦੇ ਨੇ
3: ਇਹਨਾਂ ਨੂੰ ਮੈਂ ਆਪਣੇ ਪਹਿਲਾਂ ਵਧਾਈ ਦਿੰਦਾ, ਇਹਨਾਂ ਨੇ ਬਹੁਤ ਤਰੱਕੀ ਕੀਤੀ, ਬਹੁਤ ਵਧੀਆ ਪਹਿਲਵਾਨ ਰਹੇ ਆ। ਅਤੇ ਇਹਨਾਂ ਨੂੰ ਮੈਂ ਸ਼ੁਰੂ 'ਚ ਵੇਖਿਆ ਨਾ, 2001 ਦੀ ਗੱਲ ਹੈ ਸ਼ਾਇਦ, ਜਦੋਂ ਪਹਿਲਵਾਨ ਕੁੜੀ ਸ਼ੁਰੂ ਹੋਈ ਜੀ, ਇਹਨਾਂ ਨੂੰ ਪਹਿਲਵਾਨ 'ਚ ਲੈਣ ਤਾਂ ਇੱਧਰ ਅਤੇ ਬਹੁਤ ਮਿਹਨਤ ਕੀਤੀ ਇਹਨੇ ਕੁੜੀ ਨੇ, ਇੰਨੀ ਮਿਹਨਤ ਕੀਤੀ। ਦੇਖੋ ਉਹਨਾਂ ਦੇ ਫਾਦਰ ਸਾਹਿਬ ਵੀ ਹੈ ਨਹੀਂ, ਇਹਨਾਂ ਦੀ ਮਦਰ ਨੇ ਇਹਨਾਂ ਦੇ ਮਨ ਨਾਲ ਲੱਗ ਕੇ ਅਤੇ ਇੱਥੇ PAP ਖਾੜੇ 'ਚ ਇਹਨਾਂ ਨੇ ਬਹੁਤ ਲਈ ਵਧੀਆ ਅਤੇ ਇੰਟਰਨੈਸ਼ਨਲ ਲੈਵਲ 'ਤੇ ਏਸ਼ੀਆ 'ਚ ਵੀ ਮੈਡਲ ਜਿੱਤੇ, ਕਾਮਨਵੈਲਥ 'ਚੋਂ ਨੈਸ਼ਨਲ ਦੀ ਕਈ ਸਾਲ ਗੋਲਡ ਮੈਡਲਿਸਟ, ਆਲ ਇੰਡੀਆ ਪੁਲਿਸ ਚੋਂ, ਵਰਲਡ ਪੁਲਿਸ ਚੋਂ, ਮੈਂ 30-35 ਟੂਰ ਹੋਣੇ ਇੰਡੀਆ ਦੇ ਇਹਨਾਂ ਨੇ ਰਿਪ੍ਰੈਜੈਂਟ ਕੀਤਾ ਵਾ ਅਤੇ ਬਹੁਤ ਵਧੀਆ ਪਹਿਲਵਾਨ ਆ। ਹੁਣ ਇੰਸਪੈਕਟਰ ਆਪਣੇ ਹੈਗੇ ਪੰਜਾਬ ਪੁਲਿਸ ਟੀਮ ਦੇ ਨਾਲ।
1: ਗੁਰਸ਼ਰਨਪ੍ਰੀਤ ਕੌਰ ਜਿਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੂਰੇ ਸੰਸਾਰ ਵਿੱਚ ਪੰਜਾਬ ਦਾ ਅਤੇ ਭਾਰਤ

0: ਨਾਮ ਰੋਸ਼ਨ ਕੀਤਾ। ਜਦ ਉਹ ਆਪਣੇ ਕਰੀਅਰ ਦੇ ਸਿਖਰ ਤੇ ਸਨ ਤਾਂ ਉਹਨਾਂ ਨੂੰ ਪਰਿਵਾਰਕ ਹਾਲਾਤ ਕਰਕੇ ਕੁਸ਼ਤੀ ਛੱਡਣੀ ਪਈ, ਪਰ 7 ਸਾਲਾਂ ਬਾਅਦ ਦੁਬਾਰਾ ਕੁਸ਼ਤੀ ਸ਼ੁਰੂ ਕੀਤੀ ਤੇ ਦੁਬਾਰਾ ਕੁਸ਼ਤੀ ਸ਼ੁਰੂ ਕਰਕੇ ਸਾਲ 2019 ਵਿੱਚ ਨੈਸ਼ਨਲ ਗੋਲਡ ਮੈਡਲ, ਉਸ ਤੋਂ ਬਾਅਦ ਸਾਊਥ ਏਸ਼ੀਅਨ ਗੇਮਸ ਵਿੱਚ ਵੀ ਭਾਰਤ ਲਈ ਸੋਨੇ ਦਾ ਤਮਗਾ ਜਿੱਤਿਆ ਤੇ ਫਿਰ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗਾ ਜਿੱਤ ਕੇ ਭਾਰਤ ਦਾ ਨਾਮ ਪੂਰੇ ਸੰਸਾਰ ਵਿੱਚ ਰੋਸ਼ਨ ਕੀਤਾ। ਰਾਸ਼ਟਰੀ ਪੱਧਰ ਦੇ ਪਹਿਲਵਾਨ ਸੂਰਜਵੀਰ ਕਹਿੰਦੇ ਨੇ,
1: ਇਹ ਜਿੱਦਾਂ ਜੀ ਗੁਰਸ਼ਰਨ ਭਲਵਾਨ ਹੋਣਾ ਦਾ ਸੀ, ਜਿੱਦਾਂ ਮੈਂ ਤੇ ਬਹੁਤ ਕਾਫੀ ਦੇਰ ਦਾ ਮਤਲਬ ਇਹਨਾਂ ਨੂੰ ਦੇਖਦਾ ਆ ਰਿਹਾ ਜੀ, ਇਹਨਾਂ ਦੇ ਜੋ ਇਹਨੂੰ ਤੇ ਇਹਨਾਂ ਦੀ ਉੱਦਾਂ ਜਿਹੜੀ ਸਟੋਰੀ ਜਿਹੜੀ ਆ ਉੱਦਾਂ ਬੜੀ ਮੋਟੀਵੇਸ਼ਨਲ, ਜਾਣੀ ਕਿ ਜੇ ਅਸੀਂ ਜੇ ਕਿਸੇ ਨੂੰ ਵੀ ਆਪਾਂ ਜਿਹੜੇ ਨਵੇਂ ਨਿਆਣੇ ਨੂੰ ਵੀ ਮੋਟੀਵੇਟ ਕਰਨ ਲਈ ਸੁਣਾਉਂਦੇ ਹਾਂ ਜੀ, ਤੇ ਬੜੀ ਮੋਟੀਵੇਸ਼ਨਲ ਕਾਫੀ ਇਹਨਾਂ ਦੀ ਸਟੋਰੀ ਹੈ ਜੀ ਉਹ, ਕਿਉਂਕਿ ਇਹਨਾਂ ਦੇ ਜਿੱਦਾਂ ਸ਼ੁਰੂ ਤੋਂ ਮੈਂ ਦੇਖਿਆ ਵੀ ਜਦੋਂ ਮੈਂ ਤਾਂ ਸੰਨ 2000 ਤੋਂ ਦੇਖਿਆ ਇਹਨਾਂ ਨੂੰ ਵੀ, ਉਦੋਂ ਦੇ ਮੈਂ ਤਾਂ ਇਹਨਾਂ ਨੂੰ ਤਕਰੀਬਨ ਚੈਂਪੀਅਨ ਬਣਦੇ ਹੀ ਦੇਖਿਆ ਹਰੇਕ ਜਗ੍ਹਾ ਤੇ।
0: ਗੁਰਸ਼ਰਨਪ੍ਰੀਤ ਕੌਰ ਦੁਨੀਆਂ ਭਰ ਦੀਆਂ ਮਹਿਲਾਵਾਂ ਲਈ ਇੱਕ ਪ੍ਰੇਰਣਾ ਨੇ, ਉਹਨਾਂ ਦੀ ਬੇਟੀ ਵੀ ਉਹਨਾਂ ਨੂੰ ਹੀ ਆਪਣਾ ਪ੍ਰੇਰਣਾ ਸਰੋਤ ਮੰਨਦੀ ਹੈ।
2: ਕਿ ਮੇਰੇ ਮੰਮਾ ਨੇ ਮੇਰੇ ਲਈ ਹਾਰਡ ਵਰਕ ਕੀਤਾ, ਉਹਨਾਂ ਦੀ ਮੇਰੀ ਜੋ ਮੇਰੀ ਖੁਸ਼ੀ ਹੈ ਉਹਨਾਂ ਲਈ ਉਹੀ ਖੁਸ਼ੀ ਹੈ, ਉਹਨਾਂ ਨੂੰ ਹੋਰ ਕੁਛ ਨਹੀਂ ਚੰਗਾ ਲੱਗਦਾ ਮੇਰੇ ਤੋਂ ਇਲਾਵਾ।
0: ਆਓ ਫਿਰ ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਗੁਰਸ਼ਰਨਪ੍ਰੀਤ ਕੌਰ ਦੇ ਨਾਲ ਕਰਦੇ ਹਾਂ ਇੱਕ ਮੁਲਾਕਾਤ ਤੇ ਜਾਣਦੇ ਹਾਂ ਉਹਨਾਂ ਦੇ ਜੀਵਨ ਤੇ ਉਹਨਾਂ ਦੇ ਕਰੀਅਰ ਦੇ ਸੰਘਰਸ਼ ਬਾਰੇ। ਗੁਰਸ਼ਰਨਪ੍ਰੀਤ ਕੌਰ ਜੀ, ਖੇਡ ਸੰਸਾਰ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਗੁਰਸ਼ਰਨ ਜੀ, ਮੈਂ ਤੁਹਾਡੇ ਕਰੀਅਰ ਬਾਰੇ ਪੜ੍ਹ ਰਿਹਾ ਸੀ ਅਤੇ ਜਦੋਂ ਤੁਸੀਂ ਕੁਸ਼ਤੀ ਸ਼ੁਰੂ ਕੀਤੀ ਹੈ ਉਦੋਂ ਬਹੁਤ ਘੱਟ ਲੜਕੀਆਂ ਪੰਜਾਬ ਵਿੱਚ ਕੁਸ਼ਤੀ ਕਰਿਆ ਕਰਦੀਆਂ ਸਨ, ਸੋ ਤੁਹਾਡਾ ਇਹ ਸਬੱਬ ਕਿੱਦਾਂ ਬਣਿਆ ਕੁਸ਼ਤੀ ਕਰਨ ਦਾ?
3: ਐਕਚੁਲੀ ਮੈਂ ਜਦੋਂ ਇੱਥੇ ਜੋਬ ਮੈਨੂੰ ਮਿਲੀ ਸੀ, ਹੈਮਰ ਥਰੋ ਦੇ ਵਿੱਚ ਜੋਬ ਮਿਲੀ ਸੀ।
0: ਅੱਛਾ ਜੀ।
3: ਅਤੇ ਮੈਂ ਇੱਥੇ ਟ੍ਰੇਨਿੰਗ ਕਰਦੀ ਪਈ ਸੀਗੀ ਅਤੇ ਟ੍ਰੇਨਿੰਗ ਦੇ ਵਿੱਚ ਜੋ ਹੈ ਕਰਤਾਰ ਭਲਵਾਨ ਜੀ ਨੇ ਕਿਹਾ ਕਿ ਇੱਕ ਆਪਣੇ ਦੇ ਕੋਲ ਕੁਸ਼ਤੀ ਹੈਗੀ ਆ ਅਤੇ ਕੁਸ਼ਤੀ ਵਾਸਤੇ ਲੜਕੀ ਨਹੀਂ ਹੈਗੀ।
0: ਅੱਛਾ।
3: ਅਤੇ ਇਸ ਲੜਕੀ ਨੂੰ ਜਿਹੜਾ ਵਾ ਉਹ ਲੈ ਕੇ ਆਓ ਅਤੇ ਆਪਾਂ ਇਹਦੇ ਨਾਲ ਸੋਨਿਕਾ ਕਾਲੀ ਰਮਨ ਦੀ ਕੁਸ਼ਤੀ ਕਰਾਉਣੀ ਆ।
0: ਅੱਛਾ।
3: ਅਤੇ ਕੁਸ਼ਤੀ ਜਿਹੜੀ ਨੂਰ ਮਹਿਲ ਦੇ ਵਿੱਚ ਹੋਈ ਸੀਗੀ ਅਤੇ ਉੱਥੇ ਮੈਂ 13 ਸਕਿੰਟਾਂ ਦੇ ਵਿੱਚ ਜਿਹੜੀ ਹੈਗੀ ਚੰਦਗੀ ਰਾਮ ਦੀ ਬੇਟੀ ਨੂੰ ਜਿਹੜਾ ਉਹ ਢਾ ਲਿਆ ਸੀਗਾ।
0: ਅੱਛਾ, ਮਤਲਬ ਸੋਨੀਆ ਕਾਲੀ ਰਮਨ ਚੰਦਗੀ ਰਾਮ ਹੋਰਾਂ ਦੀ ਬੇਟੀ ਸੀ।
3: ਹਾਂਜੀ।
0: ਜਿਨ੍ਹਾਂ ਦੇ ਨਾਲ ਤੁਹਾਡੀ ਕੁਸ਼ਤੀ ਕਰਵਾਈ
3: ਹੋਈ ਸੀ।
0: ਤੁਸੀਂ ਉਸ ਤੋਂ ਪਹਿਲਾਂ ਗੱਦੇ ਜਾਂ ਅਖਾੜੇ 'ਚ ਨਹੀਂ ਸੀ ਆਏ?
3: ਨਹੀਂ ਸੀ ਆਏ, ਮੈਨੂੰ ਕੁਸ਼ਤੀ ਬਾਰੇ ਕੋਈ ਨੌਲੇਜ ਨਹੀਂ ਸੀ, ਪਰ ਉਹਨਾਂ ਨੇ ਇਹ ਗੱਲ ਇੱਕੋ ਹੀ ਗੱਲ ਦੱਸੀ ਵੀ ਜਦੋਂ ਵਿਸਲ ਵੱਜੀ ਤੇ ਇਹਦੀਆਂ ਲੱਤਾਂ ਨੂੰ ਅਟੈਕ ਕਰਕੇ ਉਹਦੇ ਮੋਢੇ ਲਾ ਦਿੰਦੇ ਆ।
0: ਬਸ
3: ਹਾਂਜੀ, ਮੇਰਾ ਉਸੇ ਹੀ ਇੱਕ ਗੱਲ 'ਤੇ ਹੀ ਧਿਆਨ ਸੀ ਕਿ ਮੈਂ ਵੀ ਇਹਦੇ ਲੈਗ ਅਟੈਕ ਕਰਨਾ ਵਾ ਅਤੇ ਉਹਦੇ ਮੋਢੇ ਲਾਉਣੇ ਆ, ਅਤੇ ਉਹ ਤਕਰੀਬਨ 13 ਸਕਿੰਟ ਦੇ ਵਿੱਚ ਹੋ ਗਿਆ ਸੀਗਾ। ਸ਼ਾਇਦ ਉਸ ਸਮੇਂ ਸੋਨਿਕਾ ਨੂੰ ਵੀ ਪਤਾ ਨਹੀਂ ਸੀ ਹੈਗਾ ਕਿ ਮੈਂ ਜਿਹੜਾ ਵਾ ਇਵੇਂ ਵੀ ਕਰ ਸਕਦੀ ਹਾਂ। ਉਹ ਇੱਕ ਪਾਸੇ 'ਤੇ ਉਹਨਾਂ ਨੇ ਬੋਲਿਆ ਭਾਰਤ ਕੇਸਰੀ ਏਸ਼ੀਆ ਦੀ ਮੈਡਲਿਸਟ ਸੋਨਿਕਾ ਕਾਲੀ ਰਮਨ, ਅਤੇ ਦੂਜੀ ਸਾਈਡ 'ਤੇ ਗੁਰਸ਼ਰਨਪ੍ਰੀਤ ਕੌਰ।
0: ਅੱਛਾ ਜੀ।
3: ਅਤੇ ਮੇਰੀ ਕੋਈ ਅਚੀਵਮੈਂਟ ਨਹੀਂ ਸੀ ਹੈਗੀ।
0: ਅੱਛਾ।
3: ਅਤੇ ਉਹਨਾਂ ਨੇ ਮੈਨੂੰ ਥੋੜ੍ਹਾ ਈਜ਼ੀ ਲੈ ਲਿਆ ਅਤੇ ਉਹ ਜਿਹੜੀ ਮੇਰੀ ਕੁਸ਼ਤੀ ਦੀ ਸ਼ੁਰੂਆਤ ਸੀ। ਅਤੇ ਇੱਕ ਇਹ ਸੀਗੇ ਵੀ ਉੱਥੋਂ ਮੈਨੂੰ ਜਿਹੜੀ ਦੁਨੀਆ ਦੇ ਫੇਰੀ ਲਾਉਂਦੇ ਆ ਉਹਦੇ ਵਿੱਚ ਮੈਨੂੰ 13,000 ਰੁਪਏ ਹੋਇਆ।
0: ਅੱਛਾ।
3: ਅਤੇ ਥੋੜ੍ਹਾ ਜਿਹਾ ਘਰ ਦੇ ਵਿੱਚ ਵੀ ਜ਼ਰੂਰਤ ਸੀਗੀ ਪੈਸੇ ਦੀ।
0: ਅੱਛਾ ਜੀ।
3: ਉਹ ਇੱਕ ਲਾਲਚ ਵੀ ਸਮਝ ਲਓ, ਮੈਂ ਆਈ ਇੱਕ ਲਾਲਚ ਨਾਲ, ਬਾਅਦ ਵਿੱਚ ਮੈਨੂੰ ਇੰਨਾ ਪਿਆਰ ਹੋ ਗਿਆ।
0: ਅੱਛਾ ਅੱਛਾ ਅੱਛਾ। ਡਿਸਕਸ ਥਰੋ ਬਿਲਕੁਲ ਵੱਖਰੀ ਚੀਜ਼, ਕੁਸ਼ਤੀ ਦਾ ਗੱਦਾ ਅਖਾੜਾ ਇਹ ਬਿਲਕੁਲ ਵੱਖਰੀ ਚੀਜ਼। ਸੋ ਅਥਲੈਟਿਕ ਤੋਂ ਜਦੋਂ ਤੁਸੀਂ ਕੁਸ਼ਤੀ ਵੱਲ ਆਏ ਪਿਆਰ ਹੋਣ ਤੋਂ ਪਹਿਲਾਂ, ਤੁਹਾਨੂੰ ਕਿੰਨੀ ਕੁ ਔਖੀ ਲੱਗੀ ਜੀ?
3: ਨਹੀਂ, ਮੈਨੂੰ ਹਾਰਡ ਵਰਕ ਜਿਹੜਾ, ਮੈਂ ਸ਼ੁਰੂ ਤੋਂ ਜਿਵੇਂ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਤਾਂ ਉਸ ਤੋਂ ਬਾਅਦ ਮੇਰਾ ਜਿਹੜੀ ਲਾਈਫ ਜਿਹੜੀ ਥੋੜ੍ਹੀ ਹਾਰਡ ਰਹੀ ਆ, ਮੈਂ ਸਾਰਾ ਲੜਕਿਆਂ ਵਾਲਾ ਕੰਮ ਜਿਹੜਾ ਉਹ ਮੇਰੇ ਉੱਪਰ ਹੀ ਆ ਗਿਆ ਸੀਗਾ, ਜਿਵੇਂ ਆਪਣੇ ਟੋਕਾ ਗੇੜਨਾ, ਪਾਣੀ ਬੰਨਣਾ
0: ਜੀ,
3: ਸਾਰੀਆਂ ਚੀਜ਼ਾਂ ਨੂੰ ਵੇਖਣਾ, ਉਹ ਆਪਣਾ ਸਾਰਾ ਪੱਠੇ ਵੱਢਣੇ।
0: ਅੱਛਾ।
3: ਉਹ ਸਾਰਾ ਕੰਮ ਮੇਰੇ 'ਤੇ ਆ ਡਿੱਗਾ ਸੀ ਵੀ ਮੈਂ ਘਰ ਇੱਕ ਉਸ ਟਾਈਮ ਮੈਂ ਲੜਕੇ ਦੀ ਜਿਹੜੀ ਭੂਮਿਕਾ ਉਹ ਮੈਂ ਨਿਭਾਈ ਆਪਣੇ ਫਾਦਰ ਸਾਹਿਬ ਦੇ ਐਕਸਪਾਇਰ ਹੋਣ ਤੋਂ ਬਾਅਦ।
0: ਅੱਛਾ।
3: ਅਤੇ ਇਸ ਕਰਕੇ ਜੇ ਕੁਸ਼ਤੀ ਮੈਨੂੰ ਹਾਰਡ ਨਹੀਂ ਲੱਗੀ, ਮੈਨੂੰ ਕੋਈ ਵੀ ਹਾਰਡ ਕੰਮ ਹੁਣ ਵੀ ਮੈਨੂੰ ਹਾਰਡ ਨਹੀਂ ਲੱਗਦਾ, ਕਿਉਂਕਿ ਕੋਈ ਵੀ ਕੰਮ ਇੰਪੋਸੀਬਲ ਨਹੀਂ ਹੁੰਦਾ
0: ਜੀ। ਬਿਲਕੁਲ ਸਹੀ ਗੱਲ। ਸੋ ਸ਼ੁਰੂ ਤੋਂ ਹੀ ਤੁਸੀਂ ਮਾਨਸਿਕ ਤੇ ਸਰੀਰਕ ਤੌਰ ਤੇ ਤਗੜੇ ਸੀ।
3: ਹਾਂਜੀ।
0: ਇੱਕ ਤਾਂ ਹੁੰਦਾ ਨਾ ਗੁਰਸ਼ਰਨ ਜੀ ਕਿ ਕੁਸ਼ਤੀ ਲਈ ਅਭਿਆਸ ਕਰਦਾ, ਡੰਡ ਬੈਠਕਾਂ ਲਾਉਂਦਾ, ਫਿਰ ਜਾ ਕੇ ਕਿਤੇ ਦੰਗਲ ਲੜਦਾ, ਤੇ ਤੁਹਾਡੀ ਤਾਂ ਸ਼ੁਰੂਆਤ ਹੀ ਦੰਗਲ ਲੜਨ ਤੋਂ ਹੋ ਗਈ, ਅਭਿਆਸ ਤੁਸੀਂ ਮੁੜ ਕੇ ਸ਼ੁਰੂ ਕੀਤਾ। ਸੋ ਉਦੋਂ ਤੋਂ ਬਾਅਦ ਕਿੱਦਾਂ ਦਾ ਅਭਿਆਸ, ਕਿੱਦਾਂ ਦਾ ਰੁਟੀਨ ਤੁਹਾਡਾ ਰਹਿਣ ਲੱਗ ਪਿਆ ਸੀ?
3: ਐਕਚੁਲੀ ਫਿਰ ਭਲਵਾਨ ਜੀ ਜਿਹੜੇ ਕਰਤਾਰ ਸਿੰਘ ਸੀ, ਇਹ ਮੈਨੂੰ ਨਾ ਇੱਥੇ ਹੰਸਰਾ ਸਟੇਡੀਅਮ ਦੇ ਵਿੱਚ ਲੈ ਕੇ ਆਏ, ਅਤੇ ਇਹਨਾਂ ਨੇ ਮੇਰੇ ਜਿਹੜੇ ਲੜਕਿਆਂ ਦੇ ਨਾਲ ਜ਼ੋਰ ਕਰਾਏ
0: ਜੀ।
3: ਅਤੇ ਜਦੋਂ ਲੜਕਿਆਂ ਦੇ ਨਾਲ ਜ਼ੋਰ ਕਰਾਏ ਤਾਂ ਮੈਂ ਤਕਰੀਬਨ ਜਿਹੜੇ ਛੋਟੇ ਵੇਟ ਦੇ ਲੜਕੇ ਸੀ ਨਾ, ਮੈਂ ਉਹਨਾਂ ਤੋਂ ਮੈਨੂੰ ਟਕਨੀਕਾਂ 'ਤੇ ਬਹੁਤ ਵੱਜੀਆਂ ਸੀਗੀਆਂ, ਪਰ ਮੈਂ ਫਿਰ ਖੜ੍ਹੀ ਹੋ ਜਾਂਦੀ ਸੀ ਜਦੋਂ ਮੈਨੂੰ ਟਕਨੀਕ ਵੱਜਦੀ, ਫਿਰ ਮੈਂ ਉੱਠ ਕੇ ਲੜਨ ਵਾਸਤੇ ਖੜ੍ਹੀ ਹੋ ਜਾਂਦੀ ਸੀ, ਕਿ ਮੈਂ ਇਹ ਸਮਝਦੀ ਸੀ ਵੀ ਸ਼ਾਇਦ ਮੈਨੂੰ ਹੋਰ ਕੁਸ਼ਤੀ ਕਰਨੀ ਆ, ਹੋਰ ਕੁਸ਼ਤੀ ਕਰਨੀ, ਮੈਨੂੰ ਉਹਨਾਂ ਨੇ ਨਾ ਟਾਈਮਿੰਗ ਦਾ ਪਤਾ ਸੀਗਾ।

0: ਨਾ ਉਹਨਾਂ ਦੇ ਰੂਲਸ ਦਾ ਪਤਾ ਸੀਗਾ ਵੀ ਰੂਲ ਕੀ ਹੈਗੇ ਆ।
1: ਅੱਛਾ।
0: ਮੈਂ ਬੇਖੌਫ ਸੀ, ਨਾ ਮੈਨੂੰ ਸ਼ਰਮ ਸੀਗੀ ਨਾ ਮੈਨੂੰ ਡਰ ਸੀਗਾ।
1: ਅੱਛਾ। ਕੋਈ ਚਾਕਾ ਨਹੀਂ, ਕੋਈ ਝਿਜਕ ਨਹੀਂ ਸੀ,
0: ਬਿਲਕੁਲ ਨਹੀਂ ਹੈਗੀ।
1: ਅੱਛਾ।
0: ਤੇ ਨਾ ਹੀ ਮੈਨੂੰ ਖੌਫ ਸੀ, ਨਾ ਹੀ ਮੈਨੂੰ ਇਹ ਪਤਾ ਸੀਗਾ ਜਿਹੜੇ ਉਹ ਕਰਤਾਰ ਸਿੰਘ ਪਹਿਲਵਾਨ ਜੀ ਆ ਵੀ ਉਹਨਾਂ ਦਾ ਰੁਤਬਾ ਕੀ ਆ।
1: ਜੀ ਜੀ।
0: ਕਿਉਂਕਿ ਉਹ ਸ਼ੁਰੂ ਵਿੱਚ ਨਾ ਤੇ ਮੈਨੂੰ ਉਹਨਾਂ ਦੀ ਪਰਫੋਰਮੈਂਸ ਬਾਰੇ ਪਤਾ ਸੀਗਾ।
1: ਅੱਛਾ।
0: ਉਹ DIG ਆ, ਉਹਨਾਂ ਬਾਰੇ ਵੀ ਮੈਨੂੰ ਪਤਾ ਨਹੀਂ ਹੈਗਾ, ਕਿਉਂਕਿ ਸ਼ੁਰੂ 'ਚ ਮੈਂ ਸ਼ਾਇਦ ਉਹਨਾਂ ਨੂੰ ਅੰਕਲ ਹੀ ਕਹਿੰਦੀ ਸੀ, ਬਾਅਦ 'ਚ ਪਤਾ ਲੱਗਾ ਕਿ ਨਹੀਂ ਇਹ ਸਾਡੇ ਸਾਰੇ ਹੈਗੇ ਆ।
1: ਜੀ ਜੀ।
0: ਕਿ ਮੈਨੂੰ ਬੈਲਟ ਫੋਰਸ ਬਾਰੇ ਇੰਨੀ ਨੌਲੇਜ ਨਹੀਂ ਸੀ ਹੈਗੀ, ਮੈਂ ਨਵੀਂ ਨਵੀਂ ਭਰਤੀ ਹੋਈ ਸੀਗੀ।
1: ਅੱਛਾ ਅੱਛਾ ਅੱਛਾ। ਉਸ ਤੋਂ ਬਾਅਦ ਫਿਰ ਜਿਹੜਾ ਮੁਕਾਬਲਿਆਂ ਦਾ ਸਿਲਸਿਲਾ ਜਾਰੀ ਰਿਹਾ ਜੀ, ਤੁਸੀਂ ਜਿਹੜੇ ਖੇਤਰੀ ਤੌਰ 'ਤੇ ਦੰਗਲ ਹੁੰਦੇ ਨੇ, ਛਿੰਝਾਂ ਹੁੰਦੀਆਂ ਨੇ, ਉਹ ਉਹਦੇ 'ਚ ਕਿੱਦਾਂ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਉਹਦੇ 'ਚ ਕਾਰਗੁਜ਼ਾਰੀ ਕਿੱਦਾਂ ਦੀ ਰਹੀ?
0: ਬਿਲਕੁਲ। ਉਸ ਤੋਂ ਬਾਅਦ ਇਹ ਆਪਣੇ ਇੱਥੇ ਭਾਰਤ ਕੇਸਰੀ ਦੰਗਲ ਤਕਰੀਬਨ ਕੰਟੀਨਿਊ 4-5 ਜਨਵਰੀ ਫਰਵਰੀ ਮਾਰਚ ਦੇ ਵਿੱਚ ਆਉਂਦੇ ਸੀਗੇ।
1: ਅੱਛਾ।
0: ਅਤੇ ਉੱਥੇ ਵੀ ਮੈਨੂੰ ਪਹਿਲਾਂ ਜਿਹੜਾ ਹੈਗਾ ਪਹਿਲਵਾਨ ਜੀ ਨੇ, ਇੱਕ ਗੁਰਮੀਤ ਸਿੰਘ ਹੈਗੇ ਸੀਗੇ ਕੋਚ ਸੀਗੇ, ਉਹਨਾਂ ਦੀ ਡਿਊਟੀ ਲਾਈ ਸੀਗੀ ਮੈਨੂੰ ਕਿਤੇ ਵੀ ਦੰਗਲ ਹੋਵੇ ਇਹਨਾਂ ਨੂੰ ਲੈ ਕੇ ਜਾਣਾ ਵਾ।
1: ਅੱਛਾ।
0: ਅਤੇ ਉਹਦੇ ਵਿੱਚ ਮੈਨੂੰ ਇਹ ਹਾਰਦਾ ਅਤੇ ਮੈਨੂੰ ਪਤਾ ਨਹੀਂ ਹੁੰਦਾ ਵੀ ਹਾਰ ਕੇ ਵੀ ਆਉਣਾ, ਮੈਨੂੰ ਇਹ ਹੁੰਦਾ ਸੀ ਜਿੱਤ ਕੇ ਹੀ ਆਉਣਾ ਵਾ।
1: ਅੱਛਾ, ਕਿਆ ਬਾਤ।
0: ਸ਼ੁਰੂਆਤ ਜਿਹੜੀ ਹੋਈ ਆ ਉਹ ਜਿਹੜੀ ਵੀ ਲੜਕੀ ਦੇ ਬਾਰੇ ਮੈਂ ਦੱਸਦੇ ਸੀ ਵੀ ਜਿਵੇਂ ਇਸ ਲੜਕੀ ਦੇ ਨਾਲ ਤੇਰੀ ਕੁਸ਼ਤੀ ਹੈ, ਅਤੇ ਮੈਂ ਕਦੀ ਉਹਦੀ ਪਰਫੋਰਮੈਂਸ ਨਹੀਂ ਸੀ ਪੁੱਛੀ ਵੀ ਇਹਦੀ ਕੀ ਹੈਗੀ ਆ।
1: ਅੱਛਾ।
0: ਮੈਂ ਇੱਕ ਲੜਕੀ ਸਮਝ ਕੇ ਹੀ ਲੜਦੀ ਰਹੀ ਅਤੇ ਮੈਂ ਉਹ 4-5 ਦੰਗਲ ਜਿਹੜੇ ਕੰਟੀਨਿਊ ਉਹ ਵਿਨ ਕੀਤੇ।
1: ਅੱਛਾ ਜੀ।
0: ਹਾਂਜੀ। ਉਹਦੇ ਵਿੱਚ ਭਾਰਤ ਕੇਸਰੀ ਜੀ ਸ਼ੁਰੂਆਤ ਹੈ, ਉਹ ਜਿਹੜੀ ਹੈਗੀ ਆ ਪਰਸਰਾਮ ਹਕੀਮਪੁਰ ਦੇ ਮੰਨਣਾ ਨੇ ਤੋਂ ਹੀ ਆ।
1: ਅੱਛਾ।
0: ਅਤੇ ਇੱਕ ਸ਼੍ਰੀ ਨੁਗੱਜਾ, ਇੱਥੇ ਵੀ ਭਾਰਤ ਕੇਸਰੀ ਦੰਗਲ ਹੋਏ ਵੀ ਜਿੱਥੇ ਮੈਂ ਜਿਹੜੀਆਂ ਹਰਿਆਣੇ ਦੀਆਂ ਲੜਕੀਆਂ ਸੀ ਉਹਨਾਂ ਨੂੰ ਇੱਕ ਹੁੰਦਾ ਵਾ ਨੰਬਰਾਂ 'ਤੇ ਹਰਾਉਣਾ, ਇੱਕ ਚਿੱਤ ਕਰਕੇ ਹਰਾਉਣਾ।
1: ਅੱਛਾ ਅੱਛਾ।
0: ਮੈਂ ਬਗਲਾਂ ਭਰ ਲੈਂਦੀ ਅਤੇ ਸੁੱਟ ਲੈਂਦੀ ਸੀ।
1: ਅੱਛਾ।
0: ਵੀ ਉਹ ਇੰਨਾ ਕੌਨਫੀਡੈਂਸ ਸੀ ਵੀ ਉਹ ਮੈਂ ਜਿੱਤ ਕੇ ਆਉਣਾ ਵਾ। ਜਦੋਂ ਮੈਨੂੰ ਪਤਾ ਲੱਗਾ ਨਾ ਵੀ ਕੁੜੀਆਂ ਤਗੜੀਆਂ, ਉਸ ਤੋਂ ਬਾਅਦ ਥੋੜ੍ਹਾ ਮਨ ਦੇ ਵਿੱਚ ਖੌਫ ਜ਼ਰੂਰ ਆਇਆ, ਪਰ ਜਿੰਨਾ ਸਮੇਂ ਮੈਨੂੰ ਪਤਾ ਨਹੀਂ ਸੀ ਵੀ ਇਹ ਲੜਕੀਆਂ ਬਹੁਤ ਤਗੜੀਆਂ, ਉਹਨਾਂ ਮੈਂ ਸਮਾਂ ਜਿਹੜਾ ਉਹਨਾਂ ਨੂੰ ਬੇਝਿਜਕ ਅਤੇ ਬੇਖੌਫ ਹੀ ਜਿੱਤਦੀ ਰਹੀ ਹਾਂ
1: ਜੀ। ਸੋ ਜਦੋਂ ਤੁਸੀਂ ਇਹਨਾਂ ਦੰਗਲਾਂ 'ਚ ਜਿੱਤਣਾ ਸ਼ੁਰੂ ਕਰਤਾ ਔਰ ਇੱਕ ਪਾਸੜ ਜਿੱਤਣਾ ਸ਼ੁਰੂ ਕਰਤਾ, ਚਿੱਤ ਕਰਨੇ ਸ਼ੁਰੂ ਕਰਤੇ, ਗੁਰਸ਼ਰਨ ਦੀ ਦਹਿਸ਼ਤ ਤਾਂ ਫਿਰ ਪੂਰੇ ਪੰਜਾਬ 'ਚ ਹਰਿਆਣੇ 'ਚ ਹੋ ਗਈ ਹੋਈ।
0: ਬਿਲਕੁਲ। ਪਰ ਤੁਹਾਨੂੰ ਵੀ ਯਕੀਨ ਮੰਨਿਓ, ਮੈਨੂੰ ਇਹ ਗੱਲ ਦਾ ਬਿਲਕੁਲ ਪਤਾ ਨਹੀਂ ਸੀ ਵੀ ਲੋਕ ਮੈਨੂੰ ਜਾਣਨ ਲੱਗ ਗਏ।
1: ਅੱਛਾ ਜੀ।
0: ਹਕੀਮਪੁਰ ਦੇ ਵਿੱਚ ਮਾਸਟਰ ਚੰਗੀ ਰਾਮ ਜੀ ਆਏ ਅਤੇ ਉਹ ਕਹਿੰਦੇ ਆ ਕਿ ਤੈਨੂੰ ਨਾ ਸਿਰਫ ਇੱਕ ਟੈਕਨੀਕ ਦੀ ਲੋੜ ਆ।
1: ਅੱਛਾ।
0: ਇਹ ਜਿਹੜੀ ਜਾਨ ਆ ਨਾ, ਇਹ ਪੱਥਰ ਵੀ ਤੋੜ ਸਕਦੀ ਆ।
1: ਅੱਛਾ, ਕਿਆ ਬਾਤ।
0: ਹਾਂਜੀ। ਫਿਰ ਮੈਨੂੰ ਨਾ ਕੁਸ਼ਤੀ ਬਾਰੇ ਕੌਣ ਕਿੰਨਿਆਂ ਖੇਲਿਆ ਮੈਨੂੰ ਕੋਈ ਵੀ ਨੌਲੇਜ ਨਹੀਂ ਸੀ ਹੈਗੀ।
1: ਅੱਛਾ।
0: ਵੀ ਉਹ ਏਡੇ ਵੱਡੇ ਪਲੇਅਰ ਆ, ਮੈਨੂੰ ਇਹ ਵੀ ਪਤਾ ਨਹੀਂ ਹੈਗਾ। ਅਤੇ ਮੈਂ ਚੇਅਰ 'ਤੇ ਉਹਨਾਂ ਦੇ ਲਾਗੇ ਬੈਠ ਕੇ ਨਾ, ਅਤੇ ਉਹ ਮੇਰੇ ਮਸਲ ਦੇਖ ਰਿਹਾ ਸੀਗੇ ਵੀ ਕਿੰਨੇ ਮਸਲੇ ਬਣੇ ਹੋਏ ਆ।
1: ਅੱਛਾ।
0: ਅਤੇ ਮੈਂ ਉਹਨਾਂ ਨਾਲ ਆਰਾਮ ਨਾਲ ਐਵੇਂ ਗੱਲਾਂ ਕਰਦੀ ਪਈ ਸੀਗੀ ਵੀ ਜਿਵੇਂ ਇਹ ਸੋਨਿਕਾ ਦੇ ਫਾਦਰ ਹੈਗੇ ਆ ਅਤੇ ਇਹ ਜਿਵੇਂ ਆਪਣੇ ਫਾਦਰ ਸੇਮ ਉਵੇਂ ਗੱਲਾਂ ਕਰਦੇ ਰਹੇ।
1: ਅੱਛਾ।
0: ਬਾਅਦ ਵਿੱਚ ਜਦੋਂ ਮੈਂ ਗਾਂ ਕੁਸ਼ਤੀਆਂ ਕਰਦੀ ਗਈ, ਫਿਰ ਮੈਨੂੰ ਜਾਣਕਾਰੀ ਹੋਈ ਵੀ ਇਹ ਇੰਨੇ ਵੱਡੇ ਪਲੇਅਰ ਆ, ਆਪਣੇ ਇੰਡੀਆ ਦੇ ਵਿੱਚ ਕਿੰਨੇ ਕਿੰਨੇ ਪਲੇਅਰ ਆ, ਉਹਨਾਂ ਦੀ ਕਿਵੇਂ ਰਿਸਪੈਕਟ ਕਰਨੀ ਆ, ਉਹਨਾਂ ਨੂੰ ਕਿਵੇਂ ਬੁਲਾਉਣਾ ਵਾ। ਕਿਉਂਕਿ ਮੈਂ ਤਾਂ ਇੱਕ ਪਿੰਡ ਦੇ ਵਿੱਚੋਂ ਆਈ ਹਾਂ ਅਤੇ ਪਿੰਡ ਦੇ ਵਿੱਚ ਮੈਨੂੰ ਪਤਾ ਨਹੀਂ ਸੀ ਹੈਗਾ ਵੀ ਕਿਵੇਂ ਰਿਸਪੈਕਟ ਆਪਾਂ ਸੀਨੀਅਰ ਅਫਸਰਾਂ ਦੀ ਕਰਦੇ ਹਾਂ ਅਤੇ ਕਿਵੇਂ ਰਿਸਪੈਕਟ ਜਿਹੜੀ ਉਹ ਪਲੇਅਰ ਦੀ ਹੁੰਦੀ ਆ। ਅਤੇ ਇਹ ਵੱਖ ਵੱਖ ਕੁਸ਼ਤੀਆਂ ਲੜਨ ਦੇ ਨਾਲ ਫਿਰ ਜੇ ਲੋਕ ਉਹਨਾਂ ਨੂੰ ਆਦਰ ਕਰਨ ਲੱਗੇ, ਉਹਨਾਂ ਦੇ ਪੈਰੀਂ ਹੱਥ ਲਾਉਂਦੇ ਸੀਗੇ, ਫਿਰ ਪਤਾ ਲੱਗਾ ਅਤੇ ਬਹੁਤ ਵੱਡੀ ਹਸਤੀ ਹੈ ਜਿਹੜੀ ਮੇਰੇ ਨਾਲ ਆਮ ਨੋਰਮਲ ਗੱਲਾਂ ਕਰਦੇ ਪਿਆ ਅਤੇ ਮੈਨੂੰ ਅੱਗੇ ਸਿੱਖਿਆ ਅਤੇ ਗਿਆਨ ਦੇ ਰਿਹਾ।
1: ਜੀ ਜੀ। ਅੱਛਾ, ਤੁਸੀਂ ਦੱਸਿਆ ਜਿੱਦਾਂ ਬਾਕੀ ਸਾਰੇ ਮਹਿਸੂਸ ਕਰਦੇ ਸੀ ਵੀ ਤੁਸੀਂ ਤਗੜੇ ਸੀ, ਜਾਨ ਤੁਹਾਡੇ 'ਚ ਸੀ, ਤਾਕਤ ਨਾਲ ਹੀ ਤੁਸੀਂ ਕੁਸ਼ਤੀਆਂ ਚਿੱਤ ਕਰ ਲੈਂਦੇ ਸੀ, ਫਿਰ ਤੁਹਾਨੂੰ ਇਹ ਅਹਿਸਾਸ ਹੋਇਆ ਕਿ ਟੈਕਨੀਕ ਬਾਰੇ ਵੀ ਕੁਛ ਕੰਮ ਕਰਨਾ ਚਾਹੀਦਾ, ਦਾਅ ਪੇਚ 'ਤੇ ਵੀ ਇਹਦੀਆਂ ਬਰੀਕੀਆਂ ਵੀ ਸਿੱਖਣੀਆਂ ਚਾਹੀਦੀਆਂ ਨੇ, ਕਿੱਦਾਂ ਤੁਹਾਡੀ ਫਿਰ ਮਾਨਸਿਕਤਾ ਸੀ ਉਸ ਤੋਂ ਬਾਅਦ?
0: ਐਕਚੁਲੀ ਨੇ ਸ਼ੁਰੂ ਤੋਂ ਹੀ ਮੈਨੂੰ ਇਹ ਹੈਗਾ ਸੀਗਾ ਕਿ ਮੈਂ ਜਾਨ ਦੇ ਨਾਲ ਹੀ ਕੁਸ਼ਤੀ ਜਿੱਤਦੀ ਰਹੀ ਹਾਂ।
1: ਅੱਛਾ।
0: ਮੈਂ ਜਾਨ ਦਾ ਜ਼ਿਆਦਾ ਇਸਤੇਮਾਲ ਕੀਤਾ ਵਾ। ਪਹਿਲਵਾਨ ਜੀ ਤਾਂ ਹੁਣ ਤੱਕ ਵੀ ਕਹਿੰਦੇ ਵੀ ਜੇ ਕਿਤੇ ਦਿਮਾਗ ਦਾ ਕੰਪਿਊਟਰ ਚੱਲ ਪੈਂਦਾ ਨਾ ਤਾਂ ਫਿਰ ਪਤਾ ਨਹੀਂ ਓਲੰਪਿਕ 'ਚ ਵੀ ਮੈਡਲ ਲੈ ਆਉਂਦੀ।
1: ਹਾਂਜੀ।
0: ਕੰਪਿਊਟਰ ਕਹਿੰਦੇ ਥੋੜ੍ਹਾ ਨਾ ਸਲੋ ਸੀ ਅਤੇ ਕੰਪਿਊਟਰ ਘੱਟ ਕੰਮ ਕਰਦਾ ਸੀ ਵੀ ਜਿਹੜੀ ਵੀ ਕੁਸ਼ਤੀ ਆ, ਬੇਸ਼ੱਕ 8-0 ਵੀ ਹੁੰਦੇ ਸੀ ਨਾ ਕੁਸ਼ਤੀ ਦੇ, ਮੈਂ ਉਹਨੂੰ ਫਾਲ ਕਰਨ ਦੀ ਹੀ ਕੋਸ਼ਿਸ਼ ਕਰਦੀ ਹਾਂ ਵੀ ਮੇਰੇ ਸਿਰ, ਮੈਂ ਪਹਿਲਾਂ ਉਹਨੂੰ ਗੁਲਾਵਾਂ ਜਿਹਾ ਸਮਝਦੀ ਹਾਂ ਵੀ ਗਲੋਂ ਗੁਲਾਵਾਂ ਛੇਤੀ ਲੱਥ ਜੇ ਅਤੇ ਛੇਤੀ ਮੈਂ ਇੱਥੋਂ ਫਰਗ ਹੋ ਜਾਂ, ਅਤੇ ਮੈਨੂੰ ਪਤਾ ਲੱਗ ਜਾਏ ਵੀ ਮੈਨੂੰ ਹੁਣ ਇੱਥੋਂ ਸ਼ੀਲਡ ਮਿਲਣੀ ਆ ਜਾਂ ਮੈਨੂੰ ਇੱਥੋਂ ਗਧਾ ਮਿਲਣੀ ਆ, ਵੀ ਮੈਨੂੰ ਕੀ ਮਿਲਣਾ, ਮੈਨੂੰ ਉਹਦੀ ਜ਼ਿਆਦੀ
1: ਅੱਛਾ ਅਟਰੈਕਸ਼ਨ ਹੁੰਦੀ, ਖਿੱਚ ਉਹਦੀ ਹੁੰਦੀ ਸੀ।
0: ਬਿਲਕੁਲ ਬਿਲਕੁਲ।
1: ਜੀ ਜੀ।
0: ਕੁਸ਼ਤੀ ਬਾਰੇ ਇੰਨੀ ਨੌਲੇਜ ਨਹੀਂ ਹੁੰਦੀ, ਉਹ ਜਿੰਨਾ ਮਰਜ਼ੀ ਵੀ ਰੈਫਰੀ ਬੋਲੀ ਜਾਂਦੇ ਕੋਈ ਫਰਕ ਨਹੀਂ ਪੈਂਦਾ, ਜਾਂ ਕੋਚ ਦੀ ਮੈਨੂੰ ਆਵਾਜ਼ ਸੁਣਦੀ ਅਤੇ ਜਾਂ ਮੈਨੂੰ ਉਹ ਹੁੰਦਾ ਹੈ ਵੀ ਕਿਹੜਾ ਮੈਨੂੰ ਇਨਾਮ ਦੇ ਵਿੱਚ ਕਿਹੜੀ ਚੀਜ਼ ਮਿਲਣੀ ਹੋਊਗੀ, ਮੈਨੂੰ ਅੱਜ ਗਧਾ ਦੇਣਗੇ ਜਾਂ ਉਹ ਵੱਡੀ ਟਰੋਫੀ ਮੇਰੀ ਹੋਊਗੀ, ਅਤੇ ਮੈਂ ਟਰੋਫੀ ਵਾਲੀ ਸੋਚਦੀ ਰਹਿੰਦੀ ਨਹੀਂ ਹਾਂ ਵੀ ਮੈਂ ਇਹ ਜਿੱਤਣੀ ਆ, ਨਾ ਮੈਨੂੰ ਪੈਸੇ ਦਾ ਮਤਲਬ ਸੀਗਾ।
1: ਅੱਛਾ।
0: ਵੀ

0: ਪਾਸਾ ਮਿਲਣਾ ਵਾ। ਪੈਸੇ ਤਾਂ ਬਾਅਦ ਚ ਪਤਾ ਲੱਗਦਾ ਸੀ ਵੀ ਇੱਥੇ ਆਹ ਇਨਾਮ ਰੱਖਿਆ ਵਾ, ਜਾਂ ਮੈਂ ਅੱਜ ਤੱਕ ਵੀ ਮੈਂ ਪੁੱਛ ਕੇ ਨਹੀਂ ਲੜੀ ਕੁਸ਼ਤੀ ਵੀ ਮੈਨੂੰ ਕਿੰਨੇ ਪੈਸੇ ਤੁਸੀਂ ਦਿਓਗੇ।
1: ਜੀ ਜੀ,
0: ਮੈਨੂੰ ਨਹੀਂ ਵੀ ਮਿਲੇ ਮੈਂ ਤਾਂ ਵੀ ਕਦੀ ਗਿਲਾ ਨਹੀਂ ਕੀਤਾ।
1: ਜੀ,
0: ਮੈਂ ਕੁਸ਼ਤੀ ਨੂੰ ਫਿਰ ਮੈਨੂੰ ਹੌਲੀ ਹੌਲੀ ਇੰਨਾ ਜਿਹੜਾ ਪਿਆਰ ਹੈ ਉਹ ਪੈਂਦਾ ਗਿਆ ਅਤੇ ਐਵੇਂ ਲੱਗਣ ਲੱਗ ਪਿਆ ਕੁਸ਼ਤੀ ਮੇਰੀ ਜ਼ਿੰਦਗੀ ਹੈ।
1: ਵਾਹ। ਅੱਛਾ ਗੁਰਸ਼ਰਨ, ਤੁਸੀਂ ਜਿਹੜੇ ਦੰਗਲ ਸੀ, ਖੇਤਰੀ ਦੰਗਲ ਸੀ, ਉਹਨਾਂ 'ਚ ਤੁਹਾਡਾ ਨਾਂ ਵੱਜਣ ਲੱਗ ਪਿਆ ਔਰ ਤੁਹਾਡੀ ਦਹਿਸ਼ਤ ਪੂਰੀ ਪੂਰੀ ਹੋ ਗਈ। ਫਿਰ ਉਸ ਤੋਂ ਬਾਅਦ ਜਿਹੜੀ ਵਿਵਸਾਇਕ ਕੁਸ਼ਤੀ ਹੈ, ਵੀ ਰਾਸ਼ਟਰੀ ਪੱਧਰ 'ਤੇ ਅਸੀਂ ਜਿਹੜੀਆਂ ਨੈਸ਼ਨਲ 'ਚ ਹਿੱਸਾ ਲੈਂਦੇ ਹਾਂ, ਉਹਦਾ ਸਿਲਸਿਲਾ ਕਿੱਦਾਂ ਸ਼ੁਰੂ ਹੋਇਆ ਔਰ ਉਹਦੇ 'ਚ ਤੁਹਾਡੀ ਕਾਰਗੁਜ਼ਾਰੀ ਕਿੱਦਾਂ ਰਹੀ?
0: ਉਹਦਾ ਵੀ ਜਿਹੜੀ ਪਹਿਲਾ ਕੰਪਟੀਸ਼ਨ ਆ ਉਹ ਜਿਹੜਾ ਹੈਗਾ ਨੈਸ਼ਨਲ ਗੇਮਸ ਹੋਈਆਂ ਸੀਗੇ ਜਲੰਧਰ ਦੇ ਵਿੱਚ।
1: ਜੀ,
0: ਉਦੋਂ ਮੈਂ ਟ੍ਰੇਨਿੰਗ ਜਿਹੜੀ ਪੁਲਿਸ ਟ੍ਰੇਨਿੰਗ ਹੁੰਦੀ ਉਹ ਕਰਦੀ ਪਈ ਸੀਗੀ।
1: ਅੱਛਾ।
0: ਅਤੇ ਉਹ ਟ੍ਰੇਨਿੰਗ ਦੇ ਵਿੱਚ ਹੀ ਜਿਹੜਾ ਹੈਗਾ ਵਾ ਮੈਨੂੰ ਉਹਨਾਂ ਨੇ ਦੱਸਿਆ ਕਿ ਤੁਸੀਂ ਜਿਹੜੀ ਹੈਗੀ ਆ ਨੈਸ਼ਨਲ ਗੇਮਾਂ ਦੇ ਵਿੱਚ ਟ੍ਰਾਇਲ ਦੇਣੇ ਆ, ਪ੍ਰਵਾਨ ਜੀ ਨੇ ਦੱਸਿਆ।
1: ਅੱਛਾ।
0: ਅਤੇ ਪੰਜਾਬ ਦੇ ਵਿੱਚ ਮੈਂ ਜਿਹੜੀ ਹੈਗੀ ਆ ਵੀ ਉਹ ਕੁਸ਼ਤੀ ਜਿੱਤਣ ਦੇ ਨਾਲ ਲੋਕਾਂ ਦੇ ਵਿੱਚ ਥੋੜ੍ਹਾ ਲੜਕੀਆਂ ਦੇ ਵਿੱਚ ਖੌਫ ਜ਼ਰੂਰ ਆ ਗਿਆ ਵੀ ਇਹ ਸ਼ਾਇਦ ਬਹੁਤ ਤਕੜੀ ਆ। ਅਤੇ ਉਸ ਟਾਈਮ ਮੇਰੇ ਵੇਟ ਦੇ ਵਿੱਚ ਜਿਹੜੀ ਆ ਕਿਸੇ ਵੀ ਲੜਕੀ ਨੇ ਜਿਹੜਾ ਵਾ ਉਹ ਟ੍ਰਾਇਲ ਨਹੀਂ ਦਿੱਤੇ ਅਤੇ ਮੇਰੀ ਸਿੱਧੀ ਸਿਲੈਕਸ਼ਨ ਜਿਹੜੀ ਆ ਉਹ ਨੈਸ਼ਨਲ ਗੇਮ ਵਾਸਤੇ ਹੋ ਗਈ।
1: ਅੱਛਾ, ਪੰਜਾਬ ਚੋਂ, ਪੰਜਾਬ ਦੀ ਪ੍ਰਤੀਨਿਧਤਾ ਕਰਨ ਲਈ।
0: ਹਾਂਜੀ।
1: ਅੱਛਾ,
0: ਇਹਦੇ ਵਿੱਚ ਇੱਕ ਸਾਡੇ ਹੈਗੇ ਸਰ ਗੁਰਮੀਤ ਸਿੰਘ ਜੀ ਅਤੇ ਇੱਕ ਹਕੂਮਤ ਰਾਏ, ਉਹਨਾਂ ਦੋਵਾਂ ਨੂੰ ਸਾਡੇ ਕੋਚ ਲਗਾਇਆ ਗਿਆ ਸੀਗਾ।
1: ਅੱਛਾ।
0: ਇਹਨਾਂ ਨੇ ਮੇਰੇ 'ਤੇ ਬੜੀ ਮਿਹਨਤ ਕੀਤੀ।
1: ਅੱਛਾ ਜੀ।
0: ਇਹਨਾਂ ਮੈਨੂੰ ਬੜਾ ਇੱਕ ਮਹੀਨਾ ਇਹਨਾਂ ਮੈਨੂੰ ਬਹੁਤ ਸਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਉਹ ਆਹ ਟੈਕਨੀਕਾਂ ਮਾਰਨੀਆਂ।
1: ਜੀ ਜੀ, ਵੀ ਕੰਪਿਊਟਰ ਚੱਲ ਪਵੇ ਤੁਹਾਡਾ।
0: ਹਾਂਜੀ, ਪਰ ਕੰਪਿਊਟਰ ਜਿਹੜਾ ਉਹ ਥੋੜ੍ਹਾ ਸਲੋ ਹੀ ਰਿਹਾ।
1: ਅੱਛਾ ਜੀ।
0: ਹਾਂਜੀ।
1: ਅੱਛਾ,
0: ਉਹਨੇ ਜਦੋਂ ਹੈਗਾ ਉਹ ਕੁਸ਼ਤੀ ਮੇਰੀ ਇੱਥੇ ਫਾਈਨਲ ਕੁਸ਼ਤੀ ਜਿਹੜੀ ਸੋਨਿਕਾ ਕਾਲੀ ਨੇ ਬਣਾਈ ਉਹ ਵੀ ਕੁਸ਼ਤੀ ਜਿਹੜੀ ਮੈਂ ਬਗਲਾਂ ਭਰ ਕੇ ਹੀ ਜਿੱਤੀ ਸੀ।
1: ਅੱਛਾ।
0: ਜਿਵੇਂ ਬਹੁਤ ਜਿਹੜੇ ਹੈਗੇ ਵੀ ਸਾਰੇ ਜੋ ਪੀ ਏ ਪੀ ਦੀ ਟ੍ਰੇਨਿੰਗ ਸੈਂਟਰ ਦੇ ਵਿੱਚ ਜਿੰਨੇ ਵੀ ਇੱਥੇ ਟ੍ਰੇਨਿੰਗ ਕਰਦੇ ਪਏ ਸੀਗੇ, ਜੋ ਸਾਡੇ ਪਲੇਅਰ ਸੀਗੇ, ਸਾਰੀਆਂ ਟੀਮਾਂ ਸਾਡੀਆਂ ਜਿੰਨੀਆਂ ਵੀ ਇੱਥੇ ਪੁਲਿਸ ਦੀਆਂ ਹੈਗੀਆਂ ਸਾਰੀਆਂ ਮੈਨੂੰ ਕਹਿੰਦੇ ਲੈਗ ਅਟੈਕ ਕਰ।
1: ਜੀ।
0: ਪਰ ਮੇਰੇ ਇੱਕ ਹੀ ਮਸਲਾ ਸੀ ਕਿ ਮੈਂ ਤਾਂ ਇਹਨੂੰ ਨਾ ਬਗਲਾਂ ਭਰ ਕੇ ਅਤੇ ਇਹਨੂੰ ਚਿੱਤ ਕਰਕੇ ਹੀ ਜਿੱਤਣਾ ਵਾ।
1: ਅੱਛਾ।
0: ਮੈਂ ਦਿਮਾਗ 'ਚ ਇੱਕ ਹੀ ਇਹ ਗੱਲ ਰੱਖੀ ਸੀ, ਉਹ ਬਹੁਤ ਜ਼ੋਰ ਲਾਉਂਦੇ ਸੀ ਗੁਰਸ਼ਰਨ ਲੈਗ ਅਟੈਕ ਕਰ, ਲੈਗ ਅਟੈਕ ਕਰ, ਪਰ ਜਦੋਂ ਬਗਲਾਂ ਆ ਗਈਆਂ ਨਾ ਤਾਂ ਫਿਰ ਉਹ ਉਦੋਂ 9 ਮਿੰਟ ਦੀ ਕੁਸ਼ਤੀ ਹੁੰਦੀ ਸੀ, 9ਵੇਂ ਮਿੰਟ ਦੇ ਵਿੱਚ ਮੈਂ ਉਹਨਾਂ ਨੂੰ ਜਿਹੜਾ ਫਾਲ ਕਰਕੇ ਫਿਰ ਕੁਸ਼ਤੀ ਜਿਹੜੀ ਉਹ ਗੋਲਡ ਮੈਡਲ ਜਿੱਤਿਆ।
1: ਅੱਛਾ।
0: ਤਾਂ ਗੋਲਡ ਮੈਡਲ ਦੀ ਅਗਲੇ ਦਿਨ ਖਬਰ ਜਿਹੜੀ ਆ ਉਹ ਅਖਬਾਰ ਦੇ ਵਿੱਚ ਆਈ ਅਤੇ ਉੱਥੇ ਉਹਨਾਂ ਨੇ ਅਨਾਊਂਸਮੈਂਟ ਕੀਤੀ ਵੀ ਹੁਣ ਇਹਨਾਂ ਗੁਰਸ਼ਰਨਪ੍ਰੀਤ ਕੌਰ ਨੂੰ 1 ਲੱਖ ਰੁਪਏ ਮਿਲਣਾ।
1: ਅੱਛਾ।
0: ਅਤੇ ਸਾਡੇ ਨਾਲ ਜਿਹੜੇ ਮੇਰੇ ਕੋਚ ਜਿਨ੍ਹਾਂ ਨੇ ਮੈਨੂੰ ਸ਼ੁਰੂਆਤ ਕਰਵਾਈ ਸ਼ਾਂਤੀ ਸ਼ਰਮਾ, ਉਹ ਵੀ ਮੇਰੇ ਨਾਲ ਉਸ ਰਾਤ ਮੇਰੇ ਕੋਲ ਹੀ ਰੁਕੇ ਸੀਗੇ।
1: ਅੱਛਾ।
0: ਅਤੇ ਮੈਂ ਉਹਨਾਂ ਨੂੰ ਕਿਹਾ ਮੈਂ ਮੈਡਮ ਅੱਜ ਮੈਨੂੰ ਨੀਂਦ ਨਹੀਂ ਆ ਰਹੀ।
1: ਅੱਛਾ।
0: ਕਿ ਉਹ ਅੱਜ ਮੇਰੇ ਫਾਦਰ ਸਾਹਿਬ ਜਿੰਨਾ ਹੁੰਦੇ ਅਤੇ ਮੈਂ ਉਹਨਾਂ ਨੂੰ ਮਿਲਦੀ ਅਤੇ ਉਹਨਾਂ ਨੂੰ ਮੈਂ ਦੱਸਦੀ ਕਿ ਮੈਂ ਕਾਮਯਾਬ ਹੋ ਗਈ ਹਾਂ।
1: ਬਿਲਕੁਲ ਬਿਲਕੁਲ।
0: ਇਹ ਜਿਹੜੇ ਪੈਸੇ ਮੈਂ ਉਹਨਾਂ ਦੇ ਹੱਥ 'ਤੇ ਧਰਦੀ ਅਤੇ ਉਹ ਮੈਨੂੰ ਕਹਿੰਦੇ ਤੂੰ ਮੇਰਾ ਪੋਤੇ ਆ ਅਤੇ ਮੈਂ ਉਹਨਾਂ ਨੂੰ ਦੱਸਦੀ ਕਿ ਅੱਜ ਮੈਂ ਤੁਹਾਡਾ ਪੁੱਤ ਬਣ ਚੁੱਕੀ ਹਾਂ।
1: ਬਿਲਕੁਲ ਬਿਲਕੁਲ।
0: ਅਤੇ ਉਹ ਸਾਰਾ ਰਾਤ ਮੈਨੂੰ ਨੀਂਦ ਨਹੀਂ ਆਈ
1: ਨੈਸ਼ਨਲ ਜਿੱਤਣ ਤੋਂ
0: ਬਾਅਦ ਅਤੇ ਉਦੋਂ ਕੋਈ ਘਰ ਦੇ ਵਿੱਚ ਫੋਨ ਵੀ ਨਹੀਂ ਸੀ ਹੈਗਾ
1: ਜੀ,
0: ਜਿੱਥੇ ਅਸੀਂ ਫੋਨ ਕਰਕੇ ਦੱਸ ਸਕੀਏ ਕਿ ਉਹ ਮੇਰਾ ਮੈਡਲ ਆਇਆ ਵਾ ਅਤੇ ਮੈਂ 1 ਲੱਖ ਰੁਪਇਆ ਜਿਹੜਾ ਉਹ ਜਿੱਤ ਲਿਆ ਵਾ। ਅਤੇ ਸਾਡੇ ਜਦੋਂ ਉੱਥੇ ਅਖਬਾਰ ਦੇ ਵਿੱਚ ਫੋਟੋ ਆਈ ਅਤੇ ਸਾਡੇ ਰਿਸ਼ਤੇਦਾਰਾਂ ਨੇ ਮੰਮੀ ਗਿਆ ਕਿਤੇ ਵੰਡ ਗਏ ਹੋਏ ਸੀਗੇ ਉੱਥੇ ਉਹਨਾਂ ਨੇ ਦੱਸਿਆ ਵਧਾਈ ਦਿੱਤੀ ਅਤੇ ਕਹਿੰਦੇ ਵੀ ਕਾਹਦੀ ਵਧਾਈ, ਕਹਿੰਦੇ ਗੁਰਸ਼ਰਨ ਨੇ ਰਾਤੀਂ 1 ਲੱਖ ਰੁਪਇਆ ਜਿੱਤਿਆ ਵਾ ਨਾਲ ਗੋਲਡ ਮੈਡਲ ਆਇਆ ਵਾ।
1: ਅੱਛਾ।
0: ਅਤੇ ਨਾਲੇ ਉਹਨਾਂ ਨੇ ਫੋਟੋ ਵਿਖਾਈ ਅਤੇ ਉਹਨਾਂ ਦਾ ਉੱਥੇ ਦਿਲ ਨਹੀਂ ਲੱਗਿਆ, ਫੌਰਨ ਘਰ ਆ ਗਏ, ਘਰ ਆ ਗਏ ਅਤੇ ਮੇਰੇ ਕੋਲ ਜਲੰਧਰ ਆਏ।
1: ਅੱਛਾ।
0: ਅਤੇ ਫਿਰ ਉਹ ਜਿਹੜਾ ਸਿਲਸਿਲਾ ਸੀ ਦੋਵੇਂ ਮਾਂ ਮੰਮੀ ਅਤੇ ਮੈਂ ਜਿਹੜੇ ਇੱਕ ਦੂਜੇ ਦੇ ਗੱਲ ਰੱਖ ਕੇ ਰੋਵੇ ਹਾਂ, ਉਹ ਜ਼ਿੰਦਗੀ ਦੀ ਉਹ ਜਿਹੜੀ ਹੈਗੀ ਜੀ ਨਾ ਸਾਡੀ ਦੋਵਾਂ ਦੀ
1: ਭਾਵੁਕ ਹੋ ਜਾਂਦੇ ਹਾਂ। ਵਾਕਈ ਤੁਸੀਂ ਉਹਨਾਂ ਪਲਾਂ ਨੂੰ ਚੇਤੇ ਕਰਕੇ ਇੱਕ ਵਾਰ ਫਿਰ ਦੁਬਾਰਾ ਤੁਸੀਂ ਭਾਵੁਕ ਹੋ ਗਏ। ਗੁਰਸ਼ਰਨ, ਨੈਸ਼ਨਲ 'ਚ ਗੋਲਡ ਮੈਡਲ ਜਿੱਤਣਾ ਬਹੁਤ ਵੱਡੀ ਗੱਲ ਸੀ ਔਰ ਪੰਜਾਬ ਦਾ ਨਾਮ ਤੁਸੀਂ ਪੂਰੇ ਭਾਰਤ ਵਿੱਚ ਰੋਸ਼ਨ ਕੀਤਾ। ਹੌਸਲਾ ਕਿਸੇ ਵੀ ਅਥਲੀਟ ਦਾ ਦੂਣਾ ਹੋ ਜਾਂਦਾ ਜਦੋਂ ਅਸੀਂ ਇੱਦਾਂ ਦੀ ਜਿੱਤ ਹਾਸਿਲ ਕਰਦੇ ਹਾਂ। ਉਸ ਤੋਂ ਬਾਅਦ ਫਿਰ ਤੁਸੀਂ ਕੀ ਸੋਚ ਰਹੇ ਸੀ, ਅਗਲੇ ਟੀਚਿਆਂ ਬਾਰੇ ਕਿਸ ਤਰੀਕੇ ਦੇ ਨਾਲ ਸੋਚ ਰਹੇ ਸੀ?
0: ਜਿਹੜੇ ਹੈਗੇ ਵਾ 2003 ਤੱਕ ਤੇ ਮੈਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਨੈਸ਼ਨਲ ਦਾ ਮਤਲਬ ਕੀ ਹੁੰਦਾ।
1: ਅੱਛਾ।
0: ਮੈਂ ਅੱਜ ਜੇ ਇੱਥੇ ਬੈਠ ਕੇ ਮੈਂ ਝੂਠ ਨਹੀਂ ਬੋਲਾਂ ਕਿ ਮੈਨੂੰ ਸ਼ੁਰੂ ਤੋਂ ਬਹੁਤ ਗਿਆਨ ਸੀਗਾ ਕਿ ਨੈਸ਼ਨਲ ਜਾਂ ਨੈਸ਼ਨਲ ਗੇਮਸ ਜਾਂ ਏਸ਼ੀਆ ਗੇਮਸ ਜਾਂ ਕਾਮਨਵੈਲਥ ਚੈਂਪੀਅਨਸ਼ਿਪ ਇਹ ਕੀ ਚੀਜ਼ਾਂ ਵਾ, ਮੈਨੂੰ ਇਹਨਾਂ ਬਾਰੇ ਕੁਛ ਵੀ ਗਿਆਨ ਨਹੀਂ ਸੀਗਾ ਹੈਗਾ।
1: ਜੀ ਜੀ।
0: ਅਤੇ ਮੈਨੂੰ ਜੇ ਉਹਨਾਂ ਨੇ ਕਹਿਤਾ ਕਿ ਤੁਸੀਂ ਨੈਸ਼ਨਲ ਲੜਨ ਵਾਸਤੇ ਜਾਣਾ ਤਾਂ ਇੱਕੋ ਗੱਲ ਦੀ ਜੈਸ ਸਰ
1: ਜੀ ਜੀ,
0: ਜੇ ਉਹਨਾਂ ਕਿਹਾ ਪ੍ਰੈਕਟਿਸ ਕਰਨੀ ਜੈਸ ਸਰ, ਜੇ ਉਹਨਾਂ ਕਿਹਾ ਦੰਗਲ 'ਤੇ ਜਾਣਾ ਜੈਸ ਸਰ
1: ਜੀ,
0: ਜੇ ਉਹਨਾਂ ਕਿਹਾ ਤੁਹਾਡਾ ਕੈਂਪ ਲੱਗ ਗਿਆ ਜੈਸ ਸਰ, ਬਸ ਇੱਕ ਹੀ ਹੁੰਦਾ ਵੀ ਜੋ

0: ਉਹਨਾਂ ਨੇ ਸਾਡੇ ਭਲਵਾਨ ਜੀ ਨੇ ਕਹਿਤਾ ਵਾ ਉਦਾਂ ਦੀ ਆਗਿਆ ਵਾ ਤੇ ਉਹ ਅਸੀਂ ਮੰਨਣੀ ਆ।
1: ਜੀ, ਮਤਲਬ ਤੁਹਾਨੂੰ ਰੁਤਬਿਆਂ ਦਾ ਕੁਛ ਪਤਾ ਨਹੀਂ,
0: ਕੁਛ ਨਹੀਂ ਸੀ,
1: ਮੁਕਾਬਲੇ ਕਿਸ ਪੱਧਰ ਦੇ ਨੇ ਤੁਹਾਨੂੰ ਇਹਦਾ ਕੋਈ ਚਿਤ ਚੇਤਾ ਨਹੀਂ ਸੀ ਹੁੰਦਾ, ਤੁਹਾਨੂੰ ਹੁੰਦਾ ਸੀ ਗੱਦੇ 'ਤੇ ਜਾ ਕੇ ਕੁਸ਼ਤੀ ਲੜਨੀ।
0: ਕੁਸ਼ਤੀ ਲੜਨੀ ਤੇ ਜੋ ਪਹਿਲੀ ਵਾਰ ਸਵਿਟਜ਼ਰਲੈਂਡ ਵਾਸਤੇ ਮੇਰਾ ਟੂਰ ਦੇ ਸਿਲੈਕਸ਼ਨ ਹੋਈ ਤੇ ਉਦੋਂ ਮੇਰੇ ਕੋਲ ਪਾਸਪੋਰਟ ਵੀ ਨਹੀਂ ਸੀ ਹੈਗਾ।
1: ਅੱਛਾ ਜੀ।
0: ਅਤੇ ਭਲਵਾਨ ਜੀ ਨੇ ਬਹੁਤ ਹੀ ਜ਼ੋਰ ਲਾ ਕੇ 10 ਦਿਨ ਦੇ ਵਿੱਚ ਜਿਹੜਾ ਮੇਰਾ ਤਤਕਾਲ ਦੇ ਵਿੱਚ ਪਾਸਪੋਰਟ
1: ਬਣਵਾਇਆ। ਸਵਿਟਜ਼ਰਲੈਂਡ ਕਿਹੜੇ ਮੁਕਾਬਲਾ ਸੀ ਜਿਹਦੇ 'ਚ ਤੁਸੀਂ ਹਿੱਸਾ
0: ਉੱਥੇ
1: ਲਿਆ?
0: ਜੂਨੀਅਰ ਵਰਲਡ ਚੈਂਪੀਅਨਸ਼ਿਪ ਸੀਗੀ।
1: ਅੱਛਾ।
0: ਅਤੇ ਉਹ ਹੈਗਾ ਉਸ ਦਿਨ ਮੈਨੂੰ ਇਹ ਜੂਨੀਅਰ ਵਰਲਡ ਚੈਂਪੀਅਨਸ਼ਿਪ ਬਾਰੇ ਵੀ ਇੰਨਾ ਗਿਆਨ ਨਹੀਂ ਸੀ ਹੈਗਾ, ਮੈਨੂੰ ਤਾਂ ਇਹ ਪਤਾ ਸੀ ਵੀ ਆਪਾਂ ਪਲੇਨ ਦੇ ਵਿੱਚ ਬੈਠਣਾ
1: ਜੀ,
0: ਇੰਜੋਏ ਕਰਨਾ।
1: ਅੱਛਾ ਜੀ। ਜੀ,
0: ਉਹਨਾਂ ਕੁਸ਼ਤੀਆਂ ਬਾਰੇ ਇੰਨੀ ਨੌਲੇਜ ਨਹੀਂ ਵੀ ਉੱਥੇ ਅਸੀਂ ਕੀ ਕੰਮ ਕਰਨ ਵਾਸਤੇ ਚੱਲੇ ਹਾਂ, ਵੀ ਜੇ ਮੈਡਲ ਆਊਗਾ ਤਾਂ ਉਹਦਾ ਸਾਨੂੰ ਕੀ ਬੈਨੀਫਿਟ ਹੋਣਾ ਵਾ
1: ਜੀ,
0: ਜਾਂ ਉਹਦਾ ਸਾਨੂੰ ਜੇ ਨਹੀਂ ਆਇਆ ਤਾਂ ਕੀ ਲੌਸ ਹੋਣਾ ਵਾ,
1: ਜੀ
0: ਇਸ ਚੀਜ਼ ਬਾਰੇ ਬਿਲਕੁਲ ਗਿਆਨ ਨਹੀਂ ਸੀ। ਹਾਂ, ਇੰਨਾ ਜ਼ਰੂਰੀ ਵੀ ਜਦੋਂ ਆਪਾਂ ਕੁਸ਼ਤੀਆਂ ਵੇਹਨੇ ਸੀ ਉੱਥੇ ਤਾਂ ਉਹ ਮਜ਼ਾ ਬਹੁਤ ਆ ਰਿਹਾ ਸੀ
1: ਜੀ,
0: ਅਤੇ ਉੱਥੇ ਮੈਂ ਜਿਹੜੀ ਹੈਗੀ ਤੀਸਰੀ ਕੁਸ਼ਤੀ ਮੈਂ ਹਾਰ ਗਈ, ਅਤੇ ਪਰ ਮੈਨੂੰ ਜੇ ਮੈਂ ਕਹਾਂ ਕਿ ਮੇਰੇ ਤੇ ਦਿਮਾਗ 'ਤੇ ਕੋਈ ਇਫੈਕਟ ਪਿਆ, ਕੋਈ ਨਹੀਂ, ਵੀ ਮੈਂ ਬਹੁਤ ਖੁਸ਼ ਸੀ ਵੀ ਮੈਂ ਇੱਥੇ ਲੜਨ ਵਾਸਤੇ ਆਈ ਹਾਂ,
1: ਅਤੇ
0: ਮੈਂ ਇੱਥੇ ਮੈਨੂੰ ਸੋਹਣੀਆਂ ਕੋਸਟਿਊਮ ਮਿਲੀਆਂ ਵਾ, ਮੈਂ ਪਾਈਆਂ ਵਾ, ਅਤੇ ਮੈਂ ਬਹੁਤ ਆਪਣੇ ਆਪ 'ਚ ਸੋਹਣੀ ਲੱਗ ਰਹੀ ਹਾਂ। ਜਿਹੜੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਬਸ ਉਹ ਇੰਨੀਆਂ, ਪਰ ਉਸ ਤੋਂ ਬਾਅਦ ਜਦੋਂ ਉਹ ਜਿਹੜੀ ਫੋਟੋਆਂ ਵੀ ਇੰਨੀ ਕੁਸ਼ਤੀਆਂ ਜਿੱਤ ਗਏ ਆਹ ਕੁਸ਼ਤੀ ਹਾਰੀ ਉਹ ਫੋਟੋ ਆਈ ਅਖਬਾਰ ਦੇ ਵਿੱਚ, ਅਤੇ ਉਹਨੇ ਜਿਵੇਂ ਮੇਰੇ ਮਨ ਨੂੰ ਥੋੜ੍ਹਾ ਜਿਹਾ ਉਹ ਕੀਤਾ ਕਿ ਨਹੀਂ ਇਹ ਜੇ ਜਿੱਤ ਦੀ ਖਬਰ ਆਈ ਹੁੰਦੀ ਤਾਂ ਇਹ ਜ਼ਿਆਦਾ ਵਧੀਆ ਹੋਣਾ ਸੀਗਾ।
1: ਜੀ ਜੀ,
0: ਇਸ ਚੀਜ਼ ਨੇ ਮੈਨੂੰ ਹਰਟ ਕੀਤਾ, ਅਤੇ ਫਿਰ ਉਦੋਂ ਮੈਨੂੰ ਥੋੜ੍ਹਾ ਥੋੜ੍ਹਾ ਮੈਂ ਪੁੱਛਣਾ ਸ਼ੁਰੂ ਕੀਤਾ ਜੀ ਵੀ ਇਹ ਕਿਹੜੇ ਕੰਪੀਟੀਸ਼ਨ ਹੈਗੇ ਜਿਹੜੇ ਆਪਾਂ ਲੜਨ ਵਾਸਤੇ ਜਾਂਦੇ ਹਾਂ।
1: ਅੱਛਾ,
0: ਇਹਨਾਂ ਦੀ ਜ਼ਿੰਦਗੀ 'ਚ ਕੀ ਮਹੱਤਵ ਹੈਗਾ ਵੀ ਜੇ ਆਪਣਾ ਏਸ਼ੀਆ ਚੈਂਪੀਅਨਸ਼ਿਪ 'ਚੋਂ ਮੈਡਲ ਆਊਗਾ ਜਾਂ ਕਾਮਨਵੈਲਥ ਚੈਂਪੀਅਨਸ਼ਿਪ 'ਚੋਂ ਮੈਡਲ ਆਊਗਾ ਤਾਂ ਕੀ ਆਪਾਂ ਨੂੰ ਉਹਦੇ ਬੈਨੀਫਿਟਸ ਹੋਣਗੇ।
1: ਜੀ ਜੀ,
0: ਫਿਰ ਹੌਲੀ ਹੌਲੀ ਉਹ ਜਿਹੜਾ ਗਿਆਨ ਆ ਲੋਕ ਜਿਹੜੀਆਂ ਉੱਥੇ ਫਰੈਂਡ ਸੀ ਉਹਨਾਂ ਨਾਲ ਗੱਲਾਂ ਕਰਕੇ ਵੱਧਦਾ ਗਿਆ ਵੱਧਦਾ ਗਿਆ ਵੱਧਦਾ ਗਿਆ,
1: ਜੀ
0: ਅਤੇ ਉਹ ਫਿਰ ਹੌਲੀ ਹੌਲੀ ਜਿਹੜੀ ਕੁਸ਼ਤੀ ਨਾਲ ਪਿਆਰ ਆ ਉਹ ਵੀ ਵੱਧਦਾ ਗਿਆ, ਜਿਹੜਾ ਲਾਲਚ ਸੀਗਾ ਉਹ 2002 ਤੱਕ ਜਿਹੜਾ ਸੀ ਉਹ ਬਿਲਕੁਲ ਖਤਮ ਹੋ ਚੁੱਕਿਆ ਸੀ।
1: ਜੀ ਜੀ,
0: ਕਿ ਫਿਰ ਇੰਨਾ ਪਿਆਰ ਹੋ ਗਿਆ ਵੀ ਹੁਣ ਅੱਜ ਜੇ ਮੈਂ ਸੋਚਦੀ ਹਾਂ ਨਾ ਵੀ ਮੈਂ ਕੁਸ਼ਤੀ ਜਿਹੜੀ ਉਹ ਛੱਡ ਦਿੱਤੀ ਆ,
1: ਜੀ
0: ਉਹ ਐਵੇਂ ਲੱਗਦਾ ਵੀ ਜਿਵੇਂ ਸਰੀਰ ਦੇ ਵਿੱਚੋਂ ਆਤਮਾ ਜਿਹੜੀ ਉਹ ਨਿਕਲ ਚੁੱਕੀ ਆ।
1: ਕੁਸ਼ਤੀ ਮਤਲਬ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਗਈ। ਸਵਿਟਜ਼ਰਲੈਂਡ ਤੋਂ ਜਦੋਂ ਤੁਸੀਂ ਵਾਪਸ ਆਏ ਫਿਰ ਇੱਕ ਨਵੀਂ ਸੋਚ ਸੀ ਤੁਹਾਡੇ ਕੋਲ, ਔਰ ਤੁਹਾਨੂੰ ਪਤਾ ਲੱਗ ਚੁੱਕਾ ਸੀ ਵੀ ਅੱਗੇ ਰਸਤਾ ਕਿਹੜਾ ਹੈ, ਅਤੇ ਉਸ ਤੋਂ ਬਾਅਦ ਹੋਰ ਜ਼ਿਆਦਾ ਮਿਹਨਤ ਕਰਨੀ ਫਿਰ ਸ਼ੁਰੂ ਕੀਤੀ ਤੁਸੀਂ?
0: ਮਿਹਨਤ ਦੀ ਜਿਹੜੀ ਹੈਗੀ ਆ ਇੱਥੇ ਭਲਵਾਨ ਜੀ ਦੇ ਹੈਗੇ ਉਹ ਹਾਰਡ ਵਰਕ ਬਹੁਤ ਕਰਵਾਉਂਦੇ ਸੀਗੇ, ਅਤੇ ਜਿਹੜੀ ਹੈਗੀ ਮਿਹਨਤ ਮੈਨੂੰ ਸਾਰੇ ਕਹਿੰਦੇ ਜਿਹੜੇ ਹੈਗੇ ਡੰਡ ਅਤੇ ਰੱਸਾ ਵਾ ਇਹ ਤੂੰ ਨਹੀਂ ਕਰਨਾ, ਤੇਰੇ 'ਚ ਜਾਨ ਪਹਿਲਾਂ ਹੀ ਬਹੁਤ ਟਕਨੀਕ ਕਰ।
1: ਅੱਛਾ।
0: ਅਤੇ ਉਦੋਂ ਮੈਰੇ 'ਚ ਛੋੜੀ ਮੇਰੀ ਏਜ ਛੋਟੀ ਹੋਣ ਕਰਕੇ ਤਾਂ ਮੈਨੂੰ ਐਵੇਂ ਲੱਗਦਾ ਸੀਗਾ ਸ਼ਾਇਦ ਉਹ ਸਦਾ ਇਹ ਮੇਰਾ ਬੁਰਾ ਸੋਚਦੇ ਹੋਣ।
1: ਅੱਛਾ।
0: ਵੀ ਇਹ ਬਾਕੀ ਸਾਰੇ ਡੰਡ ਲਾਉਂਦੇ ਪਏ ਆ ਅਤੇ ਮੈਨੂੰ ਇਹ ਰੋਕਦੇ ਆ ਅਤੇ ਇਹ ਕਹਿੰਦੇ ਟਕਨੀਕ ਕਰ, ਇਹ ਮੇਰੇ ਮਨ 'ਚ ਕਿਤੇ ਨਾ ਕਿਤੇ ਆਉਂਦਾ ਸੀ ਵੀ ਇਹ ਸ਼ਾਇਦ ਦੂਜੀ ਸਟੇਟ ਦੇ ਕੋਚ ਆ ਅਤੇ ਇਹ ਕਿਤੇ ਮੇਰੇ ਨਾਲ ਪਾਰਸ਼ਲਿਟੀ ਤਾਂ ਨਹੀਂ ਕਰਦੇ।
1: ਅੱਛਾ।
0: ਪਰ ਉਸ ਗੱਲ ਦਾ ਜਿਹੜਾ ਵਾ ਜੋ ਅੱਗੇ ਅੱਗੇ ਆਪਾਂ ਮਚਿਓਰ ਹੁੰਦੇ ਗਏ
1: ਜੀ,
0: ਫਿਰ ਪਤਾ ਲੱਗਾ ਵੀ ਨਹੀਂ ਉਹ ਮੇਰਾ ਸੋਚਦੇ ਸੀਗੇ
1: ਜੀ
0: ਕਿ ਮੈਨੂੰ ਟਕਨੀਕ ਆਉਣੀ ਚਾਹੀਦੀ ਹੈ, ਮੇਰੇ 'ਚ ਜਾਨ ਦੀ ਕਮੀ ਨਹੀਂ ਹੈਗੀ। ਵੀ ਮੇਰਾ ਹੁਣ ਸਾਰਿਆਂ ਨੂੰ ਜੇ ਕੋਈ ਸਪੋਰਟਸਮੈਨ ਸੁਣਦਾ ਉਹਨੂੰ ਇਹੀ ਕਹਿਣਾ ਵੀ ਜਿਹੜਾ ਆਪਣਾ ਕੋਚ ਆਪਾਂ ਜਿਹਨੂੰ ਮੰਨ ਲਿਆ ਜੇ ਉਹ ਆਪਾਂ ਨੂੰ ਦੱਸਦਾ ਵਾ ਨਾ ਕੁਛ
1: ਜੀ
0: ਕਿ ਇਸ ਰਸਤੇ ਜਾਣਾ ਵਾ ਅਤੇ ਚਾਹੇ ਉਹਦੇ ਵਿੱਚ ਕੱਚ ਵੀ ਵਿਛਿਆ ਹੋਵੇ ਨਾ
1: ਭਰੋਸਾ ਕਰਨਾ,
0: ਭਰੋਸਾ ਕਰੋ ਉੱਥੇ ਤੇ ਤੁਰਪੋ, ਉਹ ਤੁਹਾਡੇ ਕੱਚ ਜਿਹੜਾ ਤੁਹਾਡੇ ਪੈਰਾਂ ਨੂੰ ਨਹੀਂ ਛੂਗਾ।
1: ਜੀ ਜੀ, ਬਿਲਕੁਲ ਸਹੀ ਗੱਲ। ਅੱਛਾ ਗੁਰਸ਼ਰਨ, ਤੁਹਾਡੇ ਕਰੀਅਰ 'ਚ ਬੜੇ ਉਤਰਾਅ ਚੜ੍ਹਾਅ ਨੇ, ਤੁਸੀਂ ਇੱਕ ਵਾਰ ਕੁਸ਼ਤੀ ਦੇ ਬਿਲਕੁਲ ਸਿਖਰ 'ਤੇ ਸੀ, ਫਿਰ ਤੁਸੀਂ ਵਿਆਹ ਹੋਇਆ ਤੁਹਾਡਾ, ਉਸ ਤੋਂ ਬਾਅਦ ਕੁਸ਼ਤੀ ਤੁਹਾਡੇ ਤੋਂ ਦੂਰ ਹੋ ਗਈ, ਔਰ ਫਿਰ ਨਵੇਂ ਸਿਰਿਓਂ ਤੁਸੀਂ ਇਸ ਕੈਰੀਅਰ 'ਚ ਆਏ, ਨਵੇਂ ਸਿਰਿਓਂ 5-6 ਸਾਲ ਦੇ ਗੈਪ ਤੋਂ ਬਾਅਦ ਦੁਬਾਰਾ ਕੁਸ਼ਤੀ ਸ਼ੁਰੂ ਕੀਤੀ। ਆਮ ਤੌਰ 'ਤੇ ਇੱਕ ਵਾਰ ਬੰਦਾ ਐਥਲੀਟ ਕੋਈ ਛੱਡ ਜਾਏ ਕਿਸੇ ਸਪੋਰਟ ਨੂੰ ਤਾਂ ਉਹ ਸੋਚਦਾ ਕਿ ਯਾਰ ਇੰਨਾ ਜ਼ਿਆਦਾ ਮੁਕਾਬਲਾ, ਜਿਹੜੇ ਯੰਗ ਲੋਕ ਨੇ ਉਹ ਇੰਨੀ ਮਿਹਨਤ ਕਰ ਰਹੇ ਨੇ, ਮੇਰੀ ਇੱਥੇ ਗੱਲ ਕਿੱਥੇ ਬਣਨੀ ਹੈ। ਸੋ ਤੁਹਾਡੀ ਉਦੋਂ ਮਾਨਸਿਕਤਾ ਕਿੱਦਾਂ ਸੀ ਜਦੋਂ ਤੁਸੀਂ ਦੁਬਾਰਾ ਕੁਸ਼ਤੀ ਸ਼ੁਰੂ ਕਰਨੀ ਸ਼ੁਰੂ ਕੀਤੀ?
0: ਮੈਨੂੰ ਜਦੋਂ ਮੈਂ ਇੱਥੇ ਨਾ ਹੋਈ ਸੀਗੀ ਅਰੇਂਜਮੈਂਟ ਹੋਈ ਸੀਗੀ ਪੁਲਿਸ ਦੀਆਂ, ਅਤੇ ਜਦੋਂ ਮੈਂ ਇੱਥੇ ਆ ਕੇ ਵੇਖਿਆ ਤਾਂ ਸਾਰੇ ਪਲੇਅਰ ਫਿਰ ਦੁਬਾਰਾ ਪ੍ਰੈਕਟਿਸ ਕਰ ਰਹੇ ਸੀ।
1: ਅੱਛਾ।
0: ਅਤੇ ਮੈਨੂੰ ਮਹਿਸੂਸ ਹੋਇਆ ਮੈਂ ਇਹਨਾਂ ਨਾਲੋਂ ਤਗੜੀ ਹਾਂ।
1: ਅੱਛਾ।
0: ਅਤੇ ਮੈਂ ਜਿਹੜੀ ਚੀਜ਼ ਜਿਹੜਾ ਉਹ ਅੰਦਰ ਇੱਕ ਵਲਵਲਾ ਜੇ ਮੇਰੇ ਅੰਦਰ ਬਣਿਆ ਹੋਇਆ ਵਾ ਨਾ, ਮੈਂ ਕੱਢ ਸਕਦੀ ਹਾਂ
1: ਜੀ।
0: ਮੈਂ ਉੱਥੇ ਨਾਲ ਹੀ ਇੱਥੇ ਆਪਣੇ ਜਿਹੜੇ ਸਪੋਰਟਸ ਸੈਕਟਰੀ ਟੇਸੀ ਸਾਹਿਬ ਸੀਗੇ ਉਹਨਾਂ ਨੂੰ ਮੈਂ ਮਿਲੀ ਅਤੇ ਉਹਨਾਂ ਨੇ ਕਿਹਾ ਤੁਸੀਂ ਟ੍ਰਾਇਲ ਦੇ ਲਓਗੇ ਰੈਸਲਿੰਗ ਦੇ? ਮੈਂ ਕਿਹਾ ਜੀ ਸਰ ਮੈਂ ਦੇ ਸਕਦੀ ਹਾਂ।
1: ਅੱਛਾ।
0: ਉਹਨਾਂ ਕਿਹਾ ਟ੍ਰਾਇਲ ਦਿਓ ਅਤੇ ਜੇ ਤੁਸੀਂ ਟ੍ਰਾਇਲਾਂ 'ਚ ਵਿਨ ਕਰਦੇ ਜੇ ਤਾਂ ਮੈਂ ਤੁਹਾਨੂੰ
1: ਕੁਸ਼ਤੀ ਪੀ ਏ ਪੀ ਦੀ ਟੀਮ ਚ ਤੁਸੀਂ ਵਾਪਸ ਆ ਜਾਓ।
0: ਹਾਂਜੀ ਅੱਛਾ ਜੀ। ਤੇ ਜਿਹੜੇ ਸਾਡੇ ਕੋਚ ਸਾਹਿਬ ਸੀ ਆਜ਼ਾਦ ਕੋਚ ਸਾਹਿਬ ਤੇ ਪਾੜਾ ਕੋਚ ਸਾਹਿਬ

0: ਵੀ ਉਹਨਾਂ ਨੇ ਕਿਹਾ ਵੀ ਜਿੰਨੀ ਇਹਨੇ ਅੱਜ ਤੱਕ ਪੰਜਾਬ ਲਈ ਗੇਮ ਖੇਡੀ ਹੋਈ ਹੈ ਨਾ, ਇਹਨਾਂ ਨੂੰ ਆਪਾਂ ਬਿਨਾਂ ਟਰਾਇਲਾਂ ਲਿਆ ਹੀ ਗੁਰਸ਼ਰਨ ਨੂੰ ਦੁਬਾਰਾ ਵਾਪਸ ਬੁਲਾਉਣਾ ਚਾਹੀਦਾ। ਜੇ ਆਪਾਂ ਇਹਨਾਂ ਦੇ ਟਰਾਇਲ ਲੈਂਦੇ ਹਾਂ ਤੇ ਇਹ ਗੁਰਸ਼ਰਨ ਦੀ ਆਪਣੀ ਰੈਸਲਿੰਗ ਦੀ ਇਨਸਲਟ ਆ।
1: ਅੱਛਾ,
0: ਇਹਨਾਂ ਦੋਵਾਂ ਨੇ ਡਿਸਕਸ਼ਨ ਕਰਕੇ ਤੇ ਆਪਣੇ ਆਪ ਜਿਹੜਾ ਵਾ ਉਹ ਸਾਹਿਬ ਦੇ ਨਾਲ ਗੱਲ ਕੀਤੀ ਤੇ ਮੈਨੂੰ ਵਾਪਸ ਬੁਲਾਇਆ, ਤੇ ਮੈਂ ਵੀ ਮਿਹਨਤ ਦੇ ਵਿੱਚ ਕੋਈ ਫਰਕ ਨਹੀਂ ਛੱਡਿਆ।
1: ਅੱਛਾ,
0: ਮੈਂ ਇੱਕ ਹੀ ਟੀਚਾ ਸੀ ਵੀ ਜਿੰਨੇ ਵੀ ਇੱਥੇ ਪਲੇਅਰ ਆ ਚਾਹੇ ਉਹ ਲੜਕੇ ਲੜਕੀਆਂ, ਮੈਂ ਉਹਨਾਂ ਤੋਂ ਵੱਧ ਹੀ ਮਿਹਨਤ ਕਰਨੀ ਆ
1: ਜੀ ਜੀ,
0: ਕਿਉਂਕਿ ਮੈਂ ਮਿਹਨਤ ਲਈ ਬਣੀ ਆ ਤੇ ਮਿਹਨਤ ਮੈਨੂੰ ਮਾਰ ਨਹੀਂ ਸਕਦੀ।
1: ਬਿਲਕੁਲ,
0: ਮਿਹਨਤ ਨਾਲ ਬੰਦਾ ਮਰਦਾ ਨਹੀਂ ਆ, ਹੋਰ ਤਗੜਾ ਹੁੰਦਾ।
1: ਜੀ ਜੀ, ਬਿਲਕੁਲ ਸਹੀ ਗੱਲ। ਅੱਛਾ ਗੁਰਸ਼ਰਨ, ਤੁਸੀਂ ਪੰਜਾਬ ਦੀ ਟੀਮ 'ਚ ਆਏ, ਟਰਾਇਲਸ ਦੇ ਕੇ ਆਏ ਜਾਂ ਉੱਦਾਂ ਆਏ, ਉਸ ਤੋਂ ਬਾਅਦ ਪੰਜਾਬ ਦੀ ਪ੍ਰਤੀਨਿਧਤਾ ਰਾਸ਼ਟਰੀ ਖੇਡਾਂ 'ਚ ਕੀਤੀ, ਔਰ ਉੱਥੇ ਮੈਨੂੰ ਚੇਤਾ ਹੈ ਕਿ ਤੁਹਾਡੀ ਜਿਹੜੀ ਫਾਈਨਲ ਕੁਸ਼ਤੀ ਹੈ ਉਹ ਕਿਰਨ ਦੇ ਨਾਲ ਹੋਈ, ਜਿਹੜੀ ਕਿ ਉਦੋਂ ਕਾਮਨਵੈਲਥ ਖੇਡਾਂ 'ਚੋਂ ਮੈਡਲ ਜਿੱਤ ਚੁੱਕੀ ਸੀ। ਸੋ ਜਦੋਂ ਤੁਹਾਡਾ ਪਹਿਲਾ ਫੇਜ਼ ਹੈ ਕੈਰੀਅਰ ਦਾ, ਉਦੋਂ ਤਾਂ ਤੁਹਾਡੇ ਦਿਮਾਗ 'ਚ ਨਹੀਂ ਸੀ ਹੁੰਦਾ ਕਿ ਕੌਣ ਅੱਗੇ ਹੈ ਜਾਂ ਕੌਣ ਸਾਹਮਣੇ ਹੈ, ਅਤੇ ਇਸ ਵਾਰ ਤੁਹਾਡੀ ਮਾਨਸਿਕਤਾ ਕਿੱਦਾਂ ਸੀ?
0: ਮੈਂ ਜਿਹੜੀ ਕਿਰਨ ਸੀਗੀ ਨਾ, ਇਹਦੇ ਨਾਲ 2012 ਦੇ ਵਿੱਚ
1: ਜੀ
0: ਮੇਰੀ ਆ ਨਾ ਕੁਸ਼ਤੀ ਹੋਈ ਸੀਗੀ ਇਹਨਾਂ ਦੇ, ਉਸ ਟਾਈਮ ਇਹ ਇੰਨੀ ਮਤਲਬ ਕਿ ਤਕੜੀ ਨਹੀਂ ਸੀ।
1: ਅੱਛਾ ਅੱਛਾ ਜੀ,
0: ਅਤੇ ਇਹ ਉਦੋਂ ਜਿਹੜੀ ਹੈਗੀ ਇਹ ਮੈਂ ਮਤਲਬ ਕਿ ਇਹਨੂੰ ਵਿਨ ਕੀਤਾ ਹੋਇਆ ਸੀਗਾ।
1: ਅੱਛਾ, ਕਿਰਨ ਨੂੰ?
0: ਹਾਂਜੀ,
1: ਠੀਕ ਹੈ।
0: ਮੈਂ ਤੁਹਾਨੂੰ ਇਹ ਦੱਸਿਆ ਮੈਂ ਜਦੋਂ ਸਿਰਫ ਹਾਰੀ ਉਦੋਂ ਵਾ ਜਦੋਂ ਮੈਨੂੰ ਅਗਲੇ ਦੀ ਪਰਫੋਰਮੈਂਸ ਪਤਾ ਵਾ।
1: ਅੱਛਾ,
0: ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਸ਼ਾਇਦ ਹੋ ਸਕਦਾ ਵਾ ਕਿ ਮੈਂ ਹੋਰ ਵੀ ਜ਼ਿਆਦਾ ਕੁਸ਼ਤੀਆਂ ਜਿੱਤਦੀ, ਕਿਉਂਕਿ ਆਪਾਂ ਉਹਦੀ ਪਰਫੋਰਮੈਂਸ ਵੇਖ ਲੈਂਦੇ ਹਾਂ ਤੇ ਉਹ ਆਪਣੇ ਅੰਦਰ ਇੱਕ ਡਰ ਬਹਿ ਜਾਂਦਾ। ਉਸ ਕੁਸ਼ਤੀ ਦੇ ਵਿੱਚ ਮੈਨੂੰ ਉਹਦੀ ਪਰਫੋਰਮੈਂਸ ਬਾਰੇ ਨਹੀਂ ਸੀ ਪਤਾ ਤੇ ਉਹਨੂੰ ਮੈਂ ਬੇਜੋੜੀ ਜਿੱਤ ਲਿਆ। ਜਦੋਂ ਉਹਦੀ ਪਰਫੋਰਮੈਂਸ ਬਾਰੇ ਪਤਾ ਚੱਲ ਗਿਆ ਤੇ ਫਿਰ ਕੁਸ਼ਤੀਆਂ ਜਿਹੜੀਆਂ ਬਰਾਬਰ ਵਿਨ, ਕਦੀ ਉਹ ਵਿਨ ਕਰਨ ਲੱਗ ਪਈ, ਕਦੀ ਮੈਂ ਵਿਨ ਕਰਨ ਲੱਗ ਪਈ,
1: ਜੀ ਜੀ,
0: ਉਸ ਚੀਜ਼ ਦਾ ਮੈਨੂੰ ਜਿਹੜਾ ਉਹ ਇਫੈਕਟ ਪਿਆ, ਦਿਮਾਗੀ ਇਫੈਕਟ ਸੀਗਾ ਕਿ ਜਿਹੜਾ ਪਤਾ ਲੱਗਣ 'ਤੇ ਮੈਂ ਥੋੜ੍ਹਾ ਵੀਕ ਫੀਲ ਕਰਦੀ ਵੀ ਇਹਨੇ ਇਸ ਜਗ੍ਹਾ ਤੋਂ ਮੈਡਲ ਲਿਆ ਤੇ ਸ਼ਾਇਦ ਹੋ ਸਕਦਾ ਇਹ ਜ਼ਿਆਦਾ ਤਕੜੀ ਹੋਵੇ।
1: ਜੀ ਜੀ,
0: ਜੇ ਮੈਨੂੰ ਅਗਲੇ ਦੀ ਪਰਫੋਰਮੈਂਸ ਨਹੀਂ ਪਤਾ ਤਾਂ ਫਿਰ ਮੈਂ ਉਹ ਤੋਂ ਬਹੁਤ ਤਕੜੀ ਹਾਂ।
1: ਜੀ ਬਿਲਕੁਲ ਬਿਲਕੁਲ। ਅੱਛਾ, ਰਾਸ਼ਟਰ ਖੇਡਾਂ 'ਚ ਗੋਲਡ ਮੈਡਲ ਕਿਰਨ ਨੂੰ ਜਿੱਤ ਕੇ ਤੁਸੀਂ ਹਾਸਿਲ ਕੀਤਾ, ਉਸ ਤੋਂ ਬਾਅਦ ਤੁਸੀਂ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਸਾਡੇ ਨਾਲ ਉਹ ਤਜਰਬੇ ਸਾਂਝੇ ਕਰੋ ਕਿ ਉੱਥੇ ਉਹ ਕੁਸ਼ਤੀਆਂ ਕਿੱਦਾਂ ਰਹੀਆਂ ਔਰ ਕਿੱਦਾਂ ਉਹਦੇ 'ਚ ਮੁਕਾਬਲੇ ਹੋਏ ਸੀ।
0: ਜਿਹੜੀ ਹੈਗੀ ਏਸ਼ੀਆ ਚੈਂਪੀਅਨਸ਼ਿਪ ਸੀਗੀ ਨਾ, ਉਹਦੇ 'ਚ ਐਕਚੁਅਲੀ ਕੀ ਹੋਇਆ ਕਿ ਜਿਹੜੇ 76 ਕੇਜੀ ਨਾ, ਉਹਦੇ ਵਿੱਚ ਮੈਂ ਬਾਊਟ ਜਿਹੜੀ ਆ ਉਹ ਟਰਾਇਲਾਂ ਦੇ ਵਿੱਚ ਲੌਸ ਕਰ ਗਈ।
1: ਅੱਛਾ ਜੀ,
0: ਅਤੇ ਫਿਰ ਮੈਂ ਕਿ ਨਹੀਂ ਇਹ ਇੰਨੀ ਜਲਦੀ ਜਿਹੜੀ ਆ ਮੈਂ ਹਾਰ ਨਹੀਂ ਮੰਨ ਸਕਦੀ।
1: ਅੱਛਾ,
0: ਜਿਹੜੇ ਦੂਜੇ ਓਲੰਪਿਕ ਵੇਟ ਸੀ ਉਹਨਾਂ ਦੇ ਟਰਾਇਲ ਹੋ ਚੁੱਕੇ ਸੀ, ਜਿਹੜੇ ਨੋਨ ਓਲੰਪਿਕ ਸੀ ਉਹਨਾਂ ਦੇ ਟਰਾਇਲ ਹੋਣੇ ਅਜੇ ਬਾਕੀ ਸੀਗੇ।
1: ਅੱਛਾ,
0: ਉਹ ਪੂਰੇ 8 ਦਿਨ ਬਾਅਦ ਫਿਰ ਦੁਬਾਰਾ ਟਰਾਇਲ ਸੀਗੇ।
1: ਅੱਛਾ,
0: ਇਹਦੇ ਵਿੱਚ 78 ਵੇਟ ਦਿਖਾਉਣਾ ਸੀਗਾ ਅਤੇ ਉਹਦੇ ਵਿੱਚ 74 ਕੇਜੀ ਵੇਟ ਦਿਖਾਉਣਾ ਸੀ।
1: ਅੱਛਾ,
0: ਉਹ ਜਿਹੜਾ ਹੈਗਾ ਜਿਹੜਾ 4 ਕਿਲੋ ਵੇਟ ਮੈਂ ਤੋੜ ਕੇ ਇਹਦੇ 72 ਕਿਲੋ ਦੇ ਵਿੱਚ ਜਿਹੜੀ ਉਹ ਟਰਾਇਲ ਦਿੱਤੇ।
1: ਅੱਛਾ, ਭਾਰਤ ਲਈ ਤੁਸੀਂ ਟਰਾਇਲ ਦਿੱਤੇ?
0: ਹਾਂਜੀ, ਉਹਦੇ ਵਿੱਚ ਮੈਂ ਜਿਹੜੀਆਂ ਚੰਗੀਆਂ ਲੜਕੀਆਂ ਸੀਗੀਆਂ ਨਾ ਜਿਨ੍ਹਾਂ ਦੇ ਏਸ਼ੀਆ 'ਚ ਮੈਡਲ ਸੀਗੇ ਉਹਨਾਂ ਨੂੰ ਬੇਜੋੜੀ ਜਿੱਤ ਲਿਆ।
1: ਅੱਛਾ,
0: ਉਹਨਾਂ ਦੀ ਵੀ ਗੱਲ ਇਹੀ ਕਿ ਮੈਨੂੰ ਉਹਨਾਂ ਬਾਰੇ ਪਤਾ ਨਹੀਂ ਸੀ ਵੀ ਉਹ ਕੀ ਸੀ।
1: ਜੀ ਜੀ, ਤੁਸੀਂ ਜਿਹੜੀ ਮਤਲਬ ਮਸਤੀ 'ਚ ਕੁਸ਼ਤੀ ਲੜਦੇ ਸੀ ਉਹ ਜਿੱਤਦੇ ਹੀ ਜਿੱਤਦੇ
0: ਸੀ।
1: ਅੱਛਾ,
0: ਉਸ ਤੋਂ ਬਾਅਦ ਜਿਹੜੀ ਹੈਗੀ ਆ ਇਹ ਜਿਹੜੀ ਆਪਣੀ ਏਸ਼ੀਆ ਚੈਂਪੀਅਨਸ਼ਿਪ ਦੇ ਵਿੱਚ ਮੇਰੀਆਂ 5 ਕੁਸ਼ਤੀਆਂ ਆਈਆਂ ਜਾਂ ਜਿਵੇਂ 1 ਕੁਸ਼ਤੀ ਲੌਸ ਕੀਤੀ ਅਤੇ ਉਹਦੇ ਮੇਰਾ ਬ੍ਰੌਂਜ਼ ਮੈਡਲ ਆ।
1: ਅੱਛਾ, ਅੰਤਰਰਾਸ਼ਟਰੀ ਪੱਧਰ 'ਤੇ ਤੁਸੀਂ ਕੁਸ਼ਤੀ ਮੁਕਾਬਲੇ ਉਦੋਂ ਲੜ ਰਹੇ ਸੀ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ 'ਚ, ਉਹਨਾਂ ਪਹਿਲਵਾਨਾਂ ਦੇ ਨਾਲ ਤੁਹਾਡਾ ਤਜਰਬਾ ਕਿੱਦਾਂ ਦਾ ਰਿਹਾ, ਮੁਕਾਬਲੇ ਕਿੱਦਾਂ ਦੇ ਰਹੇ?
0: ਉਹਦੇ ਵਿੱਚ ਮੁਕਾਬਲਿਆਂ ਦੇ ਵਿੱਚ ਜਿਹੜੀ ਹੈਗੀ ਆ ਉੱਥੇ ਮੈਨੂੰ ਜਿਹੜਾ ਲੌਸ ਹੋਇਆ ਉਹ ਟੈਕਨੀਕ ਦਾ ਹੀ ਲੌਸ ਹੋਇਆ।
1: ਅੱਛਾ,
0: ਦੂਸਰਾ ਜੇ ਕਿ ਮੈਂ ਜਿਹੜਾ 72 ਕੇਜੀ ਵੇਟ ਲਿਆਉਣਾ ਜਿਹੜਾ ਉਹ ਵੀ ਸਰੀਰ ਜਿਹੜਾ ਥੋੜ੍ਹਾ ਉਹਨਾਂ ਨਾਲੋਂ ਵੀਕ ਹੋ ਗਿਆ।
1: ਜੀ ਜੀ, ਹਾਂ, ਤੁਸੀਂ ਪਹਿਲਾਂ 78 ਕਿਲੋਗ੍ਰਾਮ ਸੀ ਅਤੇ 6 ਕਿਲੋ ਤੁਸੀਂ ਭਾਰ ਘਟਾਇਆ ਸੀ।
0: ਹਾਂਜੀ
1: ਜੀ,
0: ਉਹ ਵੀਕਨੈਸ ਦਾ ਕਰਕੇ ਜਿਹੜਾ ਵਾ ਜਪਾਨ ਦੀ ਲੜਕੀ ਦੇ ਕੋਲੋਂ ਜਿਹੜੀ ਮੈਂ ਕੁਸ਼ਤੀ ਲੌਸ ਕੀਤੀ ਅਤੇ ਉਹਦੇ ਨਾਲ ਕੀ ਆ ਕਿ ਫਿਰ ਉਹ ਆਪਾਂ ਜਿਹੜੇ ਉਹ ਫਾਈਨਲ ਚਲੇ ਗਏ ਅਤੇ ਮੇਰੀ 3rd-4th ਵਾਸਤੇ ਜਿਹੜੀ ਕੁਸ਼ਤੀ ਦੁਬਾਰਾ ਆਈ ਅਤੇ ਉਹ ਮੈਂ 3rd-4th ਦੀ ਕੁਸ਼ਤੀ ਜਿਹੜੀ ਉਹ ਵਿਨ ਕੀਤੀ।
1: ਜੀ, ਔਰ ਗੁਰਸ਼ਰਨ, ਤੁਸੀਂ ਬ੍ਰੌਂਜ਼ ਮੈਡਲ ਲਈ ਜਿਹੜੀ ਉਹ ਕੁਸ਼ਤੀ ਜਿੱਤੀ ਉਹ ਮੰਗੋਲੀਆ ਦੀ ਬਹੁਤ ਅੱਛੀ ਪਹਿਲਵਾਨ ਸੀ, ਉਸ ਕੁਸ਼ਤੀ ਬਾਰੇ ਸਾਨੂੰ ਦੱਸੋ, ਉਹ ਕੁਸ਼ਤੀ ਕਿੱਦਾਂ ਦੀ ਰਹੀ ਸੀ?
0: ਉਹ ਕੁਸ਼ਤੀ ਤਾਂ ਮੈਂ ਇਹ ਜ਼ਿਆਦਾ ਤਾਂ ਨਹੀਂ ਕਹਿਣਾ ਚਾਹੁੰਦੀ ਵੀ ਮੈਂ ਬਿਲਕੁਲ ਬੇਜੋੜੀ ਉਹਨਾਂ ਨੂੰ ਜਿੱਤਿਆ ਸੀਗਾ।
1: ਜੀ,
0: ਪਰ ਉਹ ਕੁਸ਼ਤੀ ਮੈਂ ਜਿਹੜੀ ਉਹ ਦਿਮਾਗ ਦੇ ਨਾਲ ਕੁਸ਼ਤੀ ਵਿਨ ਕੀਤੀ।
1: ਅੱਛਾ,
0: ਕਿਉਂਕਿ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਪਹਿਲੇ ਰਾਊਂਡ 'ਚ ਵੀ ਇਹ ਪੁਆਇੰਟ ਹੋ ਗਿਆ, ਮੈਂ ਪਹਿਲਾ ਰਾਊਂਡ ਵੀ ਵਿਨ ਕਰ ਚੁੱਕੀ ਹਾਂ।
1: ਅੱਛਾ,
0: ਦੂਜੇ 'ਚ ਮੇਰੇ 2 ਪੁਆਇੰਟ ਹੋ ਗਿਆ ਅਤੇ ਮੈਂ ਵੀ ਵਿਨ ਕਰ ਜਾਣਾ ਵਾ ਅਤੇ ਉਹਦੇ ਵਿੱਚ ਮੈਂ ਡਿਫੈਂਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ।
1: ਅੱਛਾ,
0: ਪਰ ਕਿਤੇ ਨਾ ਕਿਤੇ ਵੀਕਨੈਸ ਜਿਹੜੀ ਉਹ ਮੇਰੇ 'ਤੇ ਬਹੁਤ ਜ਼ਿਆਦਾ ਹੈਵੀ ਹੁੰਦੀ ਪਈ ਸੀ।
1: ਜੀ ਜੀ,
0: ਪਰ ਫਿਰ ਵੀ ਮੈਂ ਜਦੋਂ ਹੈਗਾ ਵਾ ਕਿ ਉਹ ਜਿਹੜੇ 20 ਸੈਕਿੰਡ ਆ ਨਾ ਉਹ ਮੈਂ ਬਹੁਤ

0: ਹੀ ਜ਼ਿਆਦਾ ਮੁਸ਼ਕਿਲ ਦੇ ਨਾਲ ਜਿਹੜੇ ਉਹ ਉਹਨਾਂ ਨਾਲੋਂ ਕੱਢੇ ਹਨ
1: ਅਤੇ ਉਹ ਕੁਸ਼ਤੀ ਜਿੱਤੇ
0: ਹਨ।
1: ਅੱਛਾ, ਇੱਦਾਂ ਹੀ ਤੁਹਾਡਾ ਜਿਹੜਾ ਸਾਊਥ ਏਸ਼ੀਅਨ ਚੈਂਪੀਅਨਸ਼ਿਪ ਸੀ ਜਿਹੜੀ ਨੇਪਾਲ 'ਚ ਹੋਈ, ਉਹਦੇ 'ਚ ਤੁਸੀਂ ਗੋਲਡ ਮੈਡਲ ਜਿੱਤਿਆ ਸੀ, ਉਸ ਸਾਊਥ ਏਸ਼ੀਅਨ ਚੈਂਪੀਅਨਸ਼ਿਪ ਦੀ ਯਾਤਰਾ ਬਾਰੇ ਸਾਨੂੰ ਦੱਸੋ, ਕਿਹੜੀਆਂ ਕਿਹੜੀਆਂ ਕੁਸ਼ਤੀਆਂ ਕਿੱਦਾਂ ਕਿੱਦਾਂ ਜਿੱਤੀਆਂ ਸੀ ਤੁਸੀਂ?
0: ਉਹਦੇ ਵਿੱਚ ਹੈਗਾ ਸੀਗਾ ਕਿ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ ਵੀ ਇਹ ਜਿਹੜੀ ਸਾਊਥ ਏਸ਼ੀਆ ਚੈਂਪੀਅਨਸ਼ਿਪ ਕੀ ਚੀਜ਼ ਸੈਫ ਗੇਮਸ ਕੀ ਆ।
1: ਅੱਛਾ ਜੀ,
0: ਜਦੋਂ ਮੈਂ ਇੱਥੇ ਮੇਰਾ ਨੈਸ਼ਨਲ ਦੇ ਵਿੱਚ ਜਲੰਧਰ ਦੇ ਵਿੱਚ ਹੋਈਆਂ ਸੀ, ਨੈਸ਼ਨਲ ਸੀਨੀਅਰ ਨੈਸ਼ਨਲ ਦੇ ਵਿੱਚ ਗੋਲਡ ਆਇਆ, ਅਤੇ ਮੈਨੂੰ ਜਿਹੜੇ ਹੈਗੇ ਸੀਗੇ ਸਾਡੇ ਪ੍ਰੈਜੀਡੈਂਟ ਕੁਸ਼ਤੀ ਦੇ
1: ਜੀ
0: ਬ੍ਰਿਜ ਭੂਸ਼ਣ ਜੀ, ਉਹਨਾਂ ਨੇ ਮੈਨੂੰ ਕੋਲ ਸੱਦਿਆ ਅਤੇ ਕਹਿੰਦੇ ਅਸੀਂ ਨਾ ਤੇਰੀ ਸਿਲੈਕਸ਼ਨ ਕਰ ਲਿੱਤੀ ਆ ਸਾਊਥ ਏਸ਼ੀਅਨ ਗੇਮਸ ਵਾਸਤੇ।
1: ਅੱਛਾ,
0: ਉਹ ਪੰਜਾਬੀ 'ਚ ਬੋਲੇ।
1: ਅੱਛਾ,
0: ਅਤੇ ਮੈਨੂੰ ਬਹੁਤ ਖੁਸ਼ੀ ਹੋਈ ਵੀ ਇਹ ਇੰਨੇ ਸਮੇਂ ਬਾਅਦ ਫਿਰ ਮੈਂ ਜਿਹੜਾ ਉਹ ਇੰਟਰਨੈਸ਼ਨਲ ਕੰਪੀਟੀਸ਼ਨ
1: ਭਾਰਤ ਦੀ ਪ੍ਰਤੀਨਿਧਤਾ ਕਰੂੰਗੀ ਜੀ।
0: ਅਤੇ ਉੱਥੇ ਜਿਹੜੀਆਂ ਕੁਸ਼ਤੀਆਂ ਸੀ ਉਹ ਮੈਂ ਬਿਲਕੁਲ ਜਿਹੜੇ ਹੈਗੇ ਨਾ ਬੇਜੋੜ ਤਰੀਕੇ ਨਾਲ ਜਿੱਤੀਆਂ, ਵੀ 10-0 ਫਾਈਨ ਫਾਲ ਕਰਕੇ।
1: ਅੱਛਾ,
0: ਇਵੇਂ ਹੀ ਕੁਸ਼ਤੀਆਂ ਦਾ ਜਿਹੜਾ ਮੇਰਾ ਉੱਥੇ ਸਿਲਸਿਲਾ ਰਿਹਾ
1: ਜੀ। ਸੋ 6 ਸਾਲ ਕੁਸ਼ਤੀ ਦਾ ਗੈਪ ਪੈਣ ਦੇ ਬਾਵਜੂਦ ਤੁਸੀਂ ਜਦੋਂ ਮੁਕਾਬਲਿਆਂ 6 ਸਾਲ ਲਿਆ, ਕੁਸ਼ਤੀਆਂ ਬੇਜੋੜ ਹੀ ਇੱਕ ਪਾਸੜੀ ਚਿੱਤ ਕਰਕੇ ਹੀ ਜਿੱਤਦੇ ਰਹੇ।
0: ਹਾਂਜੀ,
1: ਸੋ ਬਹੁਤ ਵਧੀਆ ਗੱਲ ਹੈ। ਗੁਰਸ਼ਰਨ, ਤੁਸੀਂ ਕੋਚਿੰਗ 'ਚ ਵੀ ਹੋ, ਹੁਣ ਲੜਕੀਆਂ ਨੂੰ ਕੋਚ ਵੀ ਕਰ ਰਹੇ ਹੋ, ਤੁਸੀਂ ਆਪਣੇ ਤਜਰਬਿਆਂ ਦੇ ਨਾਲ ਕਿਸ ਤਰ੍ਹਾਂ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਹੋ, ਕਿਸ ਤਰ੍ਹਾਂ ਦੀ ਕੋਚਿੰਗ ਦੇਣ ਦੀ ਕੋਸ਼ਿਸ਼ ਕਰਦੇ ਹੋ?
0: ਦੇਖੋ, ਜਿਹੜਿਆਂ ਜਿੱਥੇ ਜਿੱਥੇ ਮੈਂ ਲੋਸ ਕੀਤਾ ਵਾ ਨਾ, ਮੈਂ ਲੜਕੇ ਹੁਣ ਲੜਕੀਆਂ ਨੂੰ ਉਹਨਾਂ ਨੂੰ ਮੈਂ ਉਹ ਗੱਲ ਬਿਲਕੁਲ ਦੱਸਦੀ ਹਾਂ ਕਿ ਹੁਣ ਸਮਾਰਟ ਵਰਕ ਦੀ ਜ਼ਰੂਰਤ
1: ਜੀ।
0: ਹੁਣ ਕੁਸ਼ਤੀ ਜਿਹੜੀ ਉਹ ਹਾਰਡ ਵਰਕ ਦੇ ਨਾਲ ਨਹੀਂ ਜਿੱਤੀ ਜਾ ਸਕਦੀ
1: ਜੀ।
0: ਕੋਈ ਵੀ ਗੇਮ ਹੈ ਉਹਦੇ ਵਿੱਚ ਸਮਾਰਟ ਵਰਕ ਰਹਿ ਗਿਆ, ਜੋ ਲੋਕ ਸਮਾਰਟ ਆ ਉਹ ਸਮਾਰਟ ਤਰੀਕੇ ਦੇ ਨਾਲ ਕੰਮ ਕਰਦੇ ਆ।
1: ਸੋ ਗੁਰਸ਼ਰਨ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਡੇ ਕਰੀਅਰ, ਤੁਹਾਡੇ ਜੀਵਨ ਬਾਰੇ ਜਾਣ ਕੇ। ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸਟੂਡੀਓਜ਼ 'ਚ ਆਏ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਬਹੁਤ ਮਿਹਰਬਾਨੀ।
0: ਥੈਂਕ ਯੂ ਸੋ ਮਚ।
1: ਖੇਡ ਸੰਸਾਰ।
2: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ ਦੇ ਜ਼ਰੀਏ ਅੰਤਰਰਾਸ਼ਟਰੀ ਮਹਿਲਾ ਪਹਿਲਵਾਨ ਗੁਰਸ਼ਰਨ ਕੌਰ ਨਾਲ ਕੀਤੀ ਗੱਲਬਾਤ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਤੁਸੀਂ ਸਾਡੇ ਪ੍ਰੋਗਰਾਮ ਵੇਵ ਐਪ ਰਾਹੀਂ ਸੁਣ ਰਹੇ ਹੋ। ਇਸ ਵੇਲੇ ਰਾਤ ਦੇ 10 ਵਜਣ ਵਾਲੇ ਨੇ। ਹੁਣ ਪੇਸ਼ ਨੇ ਮੁੱਖ ਖ਼ਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਨਵੇਂ ਨੇ 26 ਤੋਂ ਵੱਧ ਦੇਸ਼ਾਂ ਨਾਲ 28 ਪ੍ਰਵਾਸ ਅਤੇ ਆਵਾਜਾਈ ਭਾਈਵਾਲੀ ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ ਸਿੱਖਿਆ ਨੂੰ ਇੱਕ ਨਿਆਂਪੂਰਨ ਅਤੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਲਈ ਇੱਕ ਸਾਧਨ ਵਜੋਂ ਵਰਤਣ ਦਾ ਸੱਦਾ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇੱਕ ਮਜ਼ਬੂਤ ਆਰਥਿਕਤਾ ਮਜ਼ਬੂਤ ਰੱਖਿਆ ਸਮਰੱਥਾਵਾਂ ਦੀ ਨੀਂਹ ਹੈ। ਜਨਰਲ ਧੀਰਜ ਸੇਠ ਨੇ 31ਵੇਂ ਫੌਜ ਮੁਖੀ ਵਜੋਂ ਅਹੁਦਾ ਸੰਭਾਲਿਆ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੜਕ ਸੁਰੱਖਿਆ ਵਿੱਚ ਜਨਤਕ ਹਿੱਸੇਦਾਰੀ ਦਾ ਸੱਦਾ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ ਅੱਜ 50 ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਰਵਾਨਾ ਕੀਤਾ। ਸੰਗਰੂਰ ਵਿੱਚ ਓਲੰਪਿਕ ਪੱਧਰ ਦੇ ਸਵਿਮਿੰਗ ਪੂਲ ਦਾ ਉਦਘਾਟਨ ਵੀ ਕੀਤਾ। ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ ਜਾ ਰਿਹਾ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਡਰੇਨੇਜ ਪ੍ਰਬੰਧਾਂ ਦਾ ਲਿਆ ਜਾਇਜ਼ਾ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕਟ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 4 ਪਿਸਤੌਲਾਂ ਅਤੇ 5 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ ਕੱਲ੍ਹ 1 ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਬਾਰਿਸ਼ ਅਤੇ ਤਾਪਮਾਨ ਵਿੱਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ ਪੰਡਿਤ ਰੋਨੂ ਮਨਜੂਮਦਾਰ ਦਾ ਬਾਂਸੁਰੀ 'ਤੇ ਵਜਾਇਆ ਰਾਗ ਮੀਆਂ ਕੀ ਮਲਹਾਰ।

ਹੁਣ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰਸਾਧਨਾ 'ਚ ਪੰਡਿਤ ਰੋਣੂ ਮਜੂਮਦਾਰ ਦਾ ਬਾਂਸੁਰੀ 'ਤੇ ਵਜਾਇਆ ਰਾਗ ਮੀਆਂ ਕੀ ਮਲਹਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਸਰਗਮ। ਸਰਗਮ ਦਾ ਪਹਿਲਾ ਨਗਮਾ ਫਿਲਮ ਨਾਗਿਨ ਤੋਂ, ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਮਹਿੰਦਰ ਕਪੂਰ ਦੀਆਂ। ਇਸ ਗੀਤ ਦੇ ਬੋਲ ਲਿਖੇ ਵਰਮਾ ਮਲਿਕ ਨੇ ਅਤੇ ਸੰਗੀਤ ਦਿੱਤਾ ਲਕਸ਼ਮੀਕਾਂਤ ਪਿਆਰੇ ਲਾਲ ਨੇ।

ਆਕਾਸ਼ਵਾਣੀ ਜਲੰਧਰ 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਇਸ ਪ੍ਰੋਗਰਾਮ ਦਾ ਅਗਲਾ ਗੀਤ ਪੇਸ਼ ਹੈ ਫਿਲਮ ਤੀਸਰੀ ਮੰਜ਼ਿਲ ਤੋਂ, ਆਵਾਜ਼ਾਂ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀਆਂ। ਇਸ ਗੀਤ ਦੇ ਬੋਲ ਲਿਖੇ ਮਜਰੂਹ ਸੁਲਤਾਨਪੁਰੀ ਨੇ ਅਤੇ ਤਰਜ਼ ਦਿੱਤੀ।

ਆਕਾਸ਼ਵਾਣੀ ਜਲੰਧਰ 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਸਰਗਮ ਦਾ ਅਗਲਾ ਨਗਮਾ ਫਿਲਮ ਚਰਸ ਤੋਂ। ਆਵਾਜ਼ਾਂ ਲਤਾ ਮੰਗੇਸ਼ਕਰ, ਮੁਹੰਮਦ ਰਫੀ ਅਤੇ ਆਨੰਦ ਬਖਸ਼ੀ ਦੀਆਂ। ਗੀਤ ਦੇ ਬੋਲ ਆਨੰਦ ਬਖਸ਼ੀ ਦੇ ਹੀ ਅਤੇ ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਦਾ।

0: has also sanctioned a project for the replacement of relay-based interlocking with electronic interlocking at 27 station or cabin on the high-density network and highly utilized network route of Asansol Division of Eastern Railway. The special intensive revision of electoral rolls has begun in Delhi, Jharkhand, Meghalaya, Karnataka and Maharashtra today. As part of the exercise in Delhi, over 13,000 booth level officers will visit every household till the 29th of next month to distribute a pre-printed enumeration form in duplicate to all existing electors for verification and updation of the electoral rolls. The U.S. Supreme Court has struck down President Donald Trump's executive order aimed at ending birthright citizenship, reaffirming the long-standing interpretation that nearly everyone born in the United States is automatically granted U.S. citizenship. In the FIFA World Cup 2026, the match began Ivory Coast and Norway in underway in Texas, United States. And that's the end of the news bulletin.
1: ਡੀਟੀਟੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦੇ 11:10 ਹੋ ਗਏ ਨੇ ਅਤੇ ਵੇਲਾ ਹੋ ਗਿਆ ਜੀ ਤੁਹਾਡੇ ਹਰਮਨ ਪਿਆਰੇ ਪ੍ਰੋਗਰਾਮ ਸੁਗਾਤ ਦਾ। ਸੋ ਅੱਜ ਦਾ ਸੁਗਾਤ ਪ੍ਰੋਗਰਾਮ ਲੈ ਕੇ ਮੈਂ ਤੁਹਾਡਾ ਦੋਸਤ ਅਰੁਣ ਹਾਜ਼ਰ ਹੋ ਗਿਆ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਸੋ ਦੋਸਤੋ, ਲਾਈਵ ਫੋਨ ਇਨ ਪ੍ਰੋਗਰਾਮ ਇਹ ਜੀ, ਅਸੀਂ ਕਰਾਂਗੇ ਗੱਲਾਂ ਬਾਤਾਂ ਅਤੇ ਨਾਲ ਦੀ ਨਾਲ ਪੂਰੀਆਂ ਕਰਾਂਗੇ ਤੁਹਾਡੀਆਂ ਫਰਮਾਇਸ਼ਾਂ ਜੋ ਕਿ ਤੁਸੀਂ ਸਾਨੂੰ ਫੋਨ ਕਾਲ ਦੇ ਰਾਹੀਂ ਕਰੋਗੇ। ਅਤੇ ਫੋਨ ਕਾਲਸ ਲਈ ਸਾਡਾ ਨੰਬਰ ਹੈ ਜੀ 0181-23-4271, ਯਾਨੀ ਕਿ 0181-23-4271। ਇਸ ਨੰਬਰ ਦੇ ਰਾਹੀਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਜਿਹੜੀ ਹਾਜ਼ਰੀ ਉਹ ਲਗਵਾ ਸਕਦੇ ਹੋ ਅਤੇ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਵੀ ਕਰ ਸਕਦੇ ਹੋ। ਸੋ ਜਦ ਤੱਕ ਪਹਿਲੇ ਕਾਲਰ ਤੋਂ ਸਾਡੇ ਤਾਈਂ ਫੋਨ ਕਾਲ ਦੇ ਰਾਹੀਂ ਜੁੜਦੇ ਨੇ, ਆਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਬਿਲਕੁਲ ਜੀ, ਜੰਨਤ ਹੈ ਤੇਰਾ ਹੱਸਣਾ, ਤੇਰੀ ਹਰ ਚੀਜ਼ ਜੰਨਤ ਹੈ। ਕੀ ਤੰਜਾ ਕਰੇ ਵੀ ਭਰਾ ਖੁਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਪਿਆ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਜੁੜ ਚੁੱਕਿਆ। ਔਰ ਸਾਡਾ ਨੰਬਰ ਹੈ ਜੀ 0181-43-4241, ਯਾਨੀ ਕਿ 0181-234-2171। ਸੋ ਇਹੀ ਨੰਬਰ ਡਾਇਲ ਕਰਕੇ ਅਗਲੇ ਦੋਸਤ ਵੀ, ਮਤਲਬ ਪਹਿਲੇ ਪ੍ਰੋਗਰਾਮ ਦੇ ਦੋਸਤ ਜਿਹੜੇ ਨੇ ਸਾਡੇ ਤਾਈਂ ਪਹੁੰਚ ਚੁੱਕੇ ਨੇ, ਉਹ ਦੇਖਦੇ ਹਾਂ ਕੌਣ ਆਏ ਨੇ। ਹੈਲੋ,
1: ਹੈਲੋ ਸਰ ਜੀ, ਨਮਸਤੇ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਇੱਕ ਛੋਟੀ ਜਿਹੀ ਬੇਨਤੀ ਕਰਾਂਗਾ ਜੀ, ਰੇਡੀਓ ਸੈੱਟ ਤੋਂ ਥੋੜ੍ਹਾ ਜਿਹਾ ਸਾਈਡ 'ਤੇ ਹੋ ਜਾਓ। ਨਹੀਂ ਨਹੀਂ, ਆਵਾਜ਼ ਭਾਵੇਂ ਨਾ ਬੰਦ ਕਰਦੇ, ਤੁਸੀਂ ਆਪ ਸਾਈਡ 'ਤੇ ਹੋ ਜਾਂਦੇ ਤਾਂ ਵੀ ਆਵਾਜ਼ ਕਲੀਅਰ ਹੋ ਜਾਣੀ ਸੀ। ਆ ਗਈ ਜੀ, ਆ ਗਈ, ਬਿਲਕੁਲ ਆ ਗਈ। ਕੌਣ ਆਏ ਨੇ ਅਤੇ ਕਿੱਥੋਂ ਆਏ ਨੇ? ਮਤਲਬ ਕਿਸੇ ਨੇ ਪਿਆਰ ਨਾਲ ਨਾਮ ਰੱਖਿਆ ਕਿ ਵੈਸੇ ਹੀ?
1: ਨਹੀਂ ਜੀ, ਇਹ ਘਰਦਿਆਂ ਨੇ ਰੱਖਿਆ।
0: ਅੱਛਾ, ਘਰਦਿਆਂ ਨੇ ਰੱਖਿਆ। ਸੁਰਜੀਤ ਕੁਮਾਰ ਉਰਫ ਧੋਤੀ, ਤੇ ਮਤਲਬ ਐ ਮਤਲਬ ਟੱਪਣ ਟੁੱਪਣ ਦੀ ਆਦਤ ਹੋਣੀ ਨਾ ਤੁਹਾਨੂੰ, ਤਾਂ ਤੁਹਾਡਾ ਨਾਂ ਇਹੋ ਜਿਹਾ ਰੱਖਤਾ।
1: ਉਹ ਪਤਾ ਕੀ, ਮੇਰੇ ਬੁੱਢੇ ਨੇ ਰੱਖਿਆ ਜੀ, ਕਰਮਚੰਦ ਨੇ।
0: ਅੱਛਾ, ਠੀਕ ਹੈ ਜੀ, ਵਧੀਆ। ਮਤਲਬ ਕਿਤੇ ਨਾ ਕਿਤੇ ਦੇਖਿਆ ਹੋਣਾ ਵੀ ਇਹ ਤੋਤਿਆਂ ਵਾਂਗ ਉੱਡਿਆ ਫਿਰਦਾ, ਨਾਂ ਤੋਤੀ ਰੱਖ ਦਿਓ।
1: ਮੈਂ ਜੀ ਅੱਖਾਂ ਤੋਂ ਅੱਖ ਬਲੈਂਡ ਹੈ।
0: ਅੱਛਾ ਅੱਛਾ ਅੱਛਾ,
1: ਰੇਡੀਓ ਮੇਰਾ ਟੁੱਟ ਗਿਆ ਸੀ।
0: ਅੱਛਾ,
1: ਮੈਂ ਰੇਡੀਓ ਤੋਂ ਬੜਾ ਤੰਗ ਆ ਗਿਆ ਸੀ, ਕਿਉਂਕਿ ਮੈਂ ਤੁਹਾਡੇ ਨਾਲ ਕਦੀ ਕਦੀ ਗੱਲ ਕਰਦਾ ਰਿਹਾ।
0: ਨਹੀਂ ਨਹੀਂ, ਰੇਡੀਓ ਤੋਂ ਕਿਉਂ ਤੰਗ ਆ ਗਏ, ਮਤਲਬ ਆਪ ਹੀ ਤੋੜਤਾ ਫਿਰ?
1: ਨਹੀਂ ਨਹੀਂ ਨਹੀਂ, ਰੇਡੀਓ ਮੈਂ ਟੁੱਟ ਗਿਆ ਸੀ ਕਿਸੇ ਮੇਰੇ ਦੋਸਤ ਕੋਈ, ਤੇ ਉਹ ਫਿਰ ਉਹਨੇ ਨਵਾਂ ਲਿਆ ਕੇ ਦਿੱਤਾ ਮੈਨੂੰ।
0: ਅੱਛਾ, ਕੀ ਬਾਤ ਹੈ ਜੀ, ਚਲੋ ਬਹੁਤ ਵਧੀਆ। ਤੇ ਫਿਰ ਤੰਗ ਕਿਵੇਂ ਆ ਗਏ, ਮਤਲਬ ਮੈਂ ਉਹ ਨਹੀਂ ਸਮਝਿਆ।
1: ਤੰਗ ਇਸ ਕਰਕੇ ਰੇਡੀਓ ਟੁੱਟ ਗਿਆ ਤੇ ਮੇਰਾ ਦਿਲ ਨਹੀਂ ਲੱਗਦਾ ਰਿਹਾ।
0: ਅੱਛਾ ਅੱਛਾ ਅੱਛਾ ਅੱਛਾ ਅੱਛਾ, ਤੰਗ ਆ ਗਏ। ਮੈਂ ਕਿਹਾ ਕਿਤੇ ਪਤਾ ਨਹੀਂ ਰੇਡੀਓ ਵਾਲਿਆਂ ਨੇ ਤੋਤੀ ਤੋਤੀ ਕਹਿ ਕੇ ਤੰਗ ਕਰਤਾ।
1: ਨਹੀਂ ਨਹੀਂ ਨਹੀਂ ਨਹੀਂ ਨਹੀਂ,
0: ਚਲੋ ਕੀ ਦੱਸੋ, ਕਿਹੜਾ ਸੁਣਾਈਏ? ਬਿਲਕੁਲ ਠੀਕ ਹੈ ਜੀ, ਆਪਾਂ ਉਡੀਕ ਕਰਾਂਗੇ ਤੁਹਾਡੀ ਕਾਲ ਦੀ ਫਿਰ।
1: ਠੀਕ ਹੈ ਜੀ,
0: ਚਲੋ ਬਹੁਤ ਸ਼ੁਕਰੀਆ ਜੀ।
1: ਠੀਕ ਹੈ।

0: ਪੰਡਿਤ ਜੀ,
1: ਪਰ ਪੱਤਰੀ ਕੁਝ ਏਦਾਂ ਦੱਸਦੀ ਹੈ।
0: ਕੀ ਦੱਸਦੀ ਹੈ ਪੰਡਿਤ ਜੀ?
1: ਇਹ ਘਰ ਦੇ ਭਾਂਡੇ ਵੇਚੇਗਾ, ਦਾਰੂ ਦੀ ਬੋਤਲ ਵੱਟੇਗਾ, ਪਰਦੇਸਾਂ ਦਾ ਧਨ ਲਿਖਿਆ ਏ।

0: ਕੁਝ ਰਾਹ ਪਾਉਂਦਾ ਰਾਹ ਦੱਸੋ ਕੀ ਕਰਾਂ।
1: ਅੱਛਾ ਬੀਬੀ ਜਿਸ ਨਾਲ ਤੂੰ ਕਹਿੰਦੀ ਹੈ, ਹੋਏ ਪਟਕੇ ਹੋਏ ਜਵਾਨੋ ਇਹ ਕੀ ਫੜ ਲੈ ਚੱਲ।

ਬਿਲਕੁਲ ਜੀ, ਮੁੰਡਾ ਨੀਰਾ ਸ਼ਨੀਚਰੀ ਗੀਤ ਇੰਜੋਏ ਕਰੇ ਤੁਸੀਂ। ਆਸਾ ਸਿੰਘ ਮਸਤਾਨਾ ਔਰ ਸੁਰਿੰਦਰ ਕੌਰ ਜੀ ਦੀ ਆਵਾਜ਼ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਤੇ ਅਗਲੇ ਕੌਰ ਦੋਸਤ ਵੀ ਆ ਗਏ ਨੇ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਹੈਲੋ, ਤੁਹਾਡੀ ਆਵਾਜ਼ ਥੋੜ੍ਹੀ ਜਿਹੀ ਕੱਟ ਕੇ ਆ ਰਹੀ ਹੈ। ਹਾਂਜੀ ਸ਼ਰਨ ਜੀ, ਕੀ ਹਾਲ ਚਾਲ ਨੇ ਤੁਹਾਡੇ? ਚਲੋ ਵਧੀਆ ਜੀ, ਵਧੀਆ। ਤੁਹਾਡੇ ਨਾਲ ਗੱਲ ਹੋ ਗਈ ਤੇ ਸਾਡੇ ਵੀ ਵਧੀਆ ਹੋ ਗਏ ਦਿਨ। ਇਹ ਵੀ ਗੱਲ ਸਹੀ ਹੈ ਜੀ। ਹੋਰ ਗਰਮੀ ਦੇ ਕੀ ਹਾਲ ਚਾਲ ਨੇ ਉੱਧਰ? ਮੈਂ ਕਿਹਾ ਗਰਮੀ ਦਾ ਕੀ ਮਾਹੌਲ ਹੈ ਤੁਹਾਡੇ ਵੱਲ? ਗਰਮੀ ਪੂਰੀ ਹੈ ਇਸ ਵੇਲੇ। ਚਲੋ, ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਇਓ ਅੱਜ? ਕਿਹੜਾ ਸੌਂਗ ਹੈ? ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ 'ਤੇ ਗੀਤ ਪਲੇ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਜੇਕਰ ਤੁਸੀਂ ਵੀ ਚਾਹੁੰਦੇ ਪ੍ਰੋਗਰਾਮ ਦਾ ਹਿੱਸਾ ਬਣਨਾ ਤਾਂ ਜੀ ਕਰਨਾ ਕੀ ਹੈ, ਤੁਸੀਂ ਇੱਕ ਨੰਬਰ ਡਾਇਲ ਕਰਨਾ। ਨੰਬਰ ਹੈ ਸਾਡਾ 0181-43-41, ਯਾਨੀ ਕਿ 0181-234-2171। ਇਹ ਨੰਬਰ ਤੁਸੀਂ ਡਾਇਲ ਕਰਨਾ ਔਰ ਇਸ ਪ੍ਰੋਗਰਾਮ ਦਾ ਹਿੱਸਾ ਬਣ ਜਾਣਾ ਅਤੇ ਗੱਲਾਂ ਬਾਤਾਂ ਵੀ ਦੱਸਣੀਆਂ ਨੇ ਆਪਣੀਆਂ ਅਤੇ ਨਾਲ ਦੀ ਨਾਲ ਆਪਣੇ ਗੀਤਾਂ ਦੀਆਂ ਫਰਮਾਇਸ਼ਾਂ ਵੀ ਕਰਨੀਆਂ ਅਤੇ ਆਪਾਂ ਫਰਮਾਇਸ਼ ਤੁਹਾਡੀ ਜ਼ਰੂਰ ਪੂਰੀ ਕਰਾਂਗੇ। ਸੋ ਅਗਲੇ ਕਾਲਰ ਦੋਸਤ ਦੀ ਕਾਲ 'ਤੇ ਉਡੀਕ ਕਰਦੇ ਹੋਏ ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ ਕਰਨ ਰੰਧਾਵਾ ਹੋਣਾ ਦੀ ਆਵਾਜ਼ ਦੇ ਵਿੱਚ।

0: ਬਿਲਕੁਲ ਜੀ, ਫਿਰ ਚੱਟਾ ਕਰਦੇ ਮੁੜ ਕੇ ਤਾਂ ਵੇਖ ਚੱਟੀ ਵੱਲ ਨੂੰ ਗੀਤ ਇੰਜੋਏ ਕਰੇ ਤੁਸੀਂ ਕਰਨ ਰੰਧਾਵਾ ਹੋਣਾ ਦੀ ਆਵਾਜ਼ ਦੇ ਵਿੱਚ ਇੱਥੇ ਪ੍ਰੋਗਰਾਮ ਚੱਲ ਰਿਹਾ ਸੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਤੁਹਾਡੇ ਨਾਲ ਬਣਿਆ ਹੋਇਆ। ਸਾਡਾ ਨੰਬਰ 0481 01812341171, ਅਤੇ ਬਿਲਕੁਲ ਜੀ ਰਿੰਗ ਸਾਡੇ ਵੱਲ ਫਿਰ ਆਉਣੀ ਸ਼ੁਰੂ ਹੋ ਗਈ ਹੈ, ਦੇਖਦੇ ਹਾਂ ਕਿਹੜੇ ਦੋਸਤ ਆਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਚਲੋ ਵਧੀਆ ਹੋਣੇ ਚਾਹੀਦੇ ਆ। ਤੇ ਮੌਸਮ ਦੇ ਕੀ ਹਾਲ ਨੇ ਚੰਡੀਗੜ੍ਹ 'ਚ?
1: ਮੌਸਮ ਅੱਜ ਠੀਕ ਹੈ, ਹਵਾ ਚੱਲਦੀ ਠੰਡੀ।
0: ਕੀ ਬਾਤ ਹੈ ਜੀ, ਵਧੀਆ ਗੱਲ ਹੈ, ਠੰਡੀ ਹਵਾ ਚੱਲ
1: ਰਹੀ ਕੱਲ।
0: ਬਿਲਕੁਲ, ਮੈਨੂੰ ਲੱਗਾ ਕਿਤੇ ਵੈਦਰ ਰਿਪੋਰਟ ਪੜ੍ਹੀ ਹੈ ਤੁਸੀਂ।
1: ਹਾਂਜੀ ਦੋ ਤਿੰਨ ਦਿਨ ਲਗਾਤਾਰ ਹੈ ਫਿਰ ਵਾਰ।
0: ਅੱਛਾ, ਚਲੋ ਵਧੀਆ, ਫਿਰ ਥੋੜ੍ਹੇ ਬਹੁਤ ਠੰਡ ਤਾਂ ਇੱਧਰ ਵੀ ਆ ਜਾਏਗੀ, ਪੰਜਾਬ ਵੱਲ ਵੀ ਠੰਡਾ ਹੋ ਜੂ ਸਿਸਟਮ।
1: ਹਾਂਜੀ ਹਾਂ, ਸਾਰੇ ਫਸੇ ਹੋ ਜੂ।
0: ਚਲੋ ਬਹੁਤ ਵਧੀਆ ਗੱਲ ਹੈ। ਤੇ ਕਿਹੜੇ ਗੀਤ ਦੀ ਫਰਮਾਇਸ਼ ਲਿਆਏ ਹੋ ਅੱਜ?
1: ਪ੍ਰਭ ਗਿਰੇ ਦਾ ਗੀਤ ਸੁਣ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ 'ਤੇ ਮੈਂ ਗੀਤ ਪਲੇ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ,
1: ਧੰਨਵਾਦ
0: ਜੀ। ਸੋ ਬਿਲਕੁਲ ਦੋਸਤੋ, ਜੇਕਰ ਤੁਸੀਂ ਵੀ ਚਾਹੁੰਦੇ ਹੋ ਪ੍ਰੋਗਰਾਮ ਦਾ ਹਿੱਸਾ ਬਣਨਾ, ਤਾਂ ਜੀ 0481 23 41 171 ਸਾਡਾ ਨੰਬਰ ਹੈ ਜੀ, ਯਾਨੀ ਕਿ 01812342171। ਇਹ ਨੰਬਰ ਤੁਸੀਂ ਡਾਇਲ ਕਰ ਸਕਦੇ ਹੋ ਔਰ ਇਸ ਪ੍ਰੋਗਰਾਮ ਦੇ ਵਿੱਚ ਆਪਣੀਆਂ ਫਰਮਾਇਸ਼ਾਂ ਜਿਹੜੀਆਂ ਪਹੁੰਚਾ ਸਕਦੇ ਹੋ, ਕਿਉਂਕਿ ਸਾਡਾ ਅੱਜ ਇੱਕ ਛੋਟਾ ਜਿਹਾ, ਇੱਥੇ ਮੈਂ ਤੁਹਾਨੂੰ ਦੱਸਦਿਆਂ ਵੀ ਵਟਸਐਪ ਨੰਬਰ ਜਿਹੜਾ ਉਹ ਇਸ ਵੇਲੇ ਚੱਲ ਨਹੀਂ ਰਿਹਾ, ਕਿਉਂਕਿ ਕੁਝ ਤਕਨੀਕੀ ਖਰਾਬੀ ਦੇ ਕਰਕੇ ਵਟਸਐਪ 'ਤੇ ਮੈਸੇਜਸ ਜਿਹੜੇ ਨੇ ਉਹ ਸਾਡੇ ਤਾਈਂ ਨਹੀਂ ਪਹੁੰਚ ਰਹੇ। ਸੋ ਇਸ ਕਰਕੇ ਜੇਕਰ ਤੁਸੀਂ ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਾਲ ਹੀ ਕਰਨੀ ਪਏਗੀ। ਸੋ ਅਗਲੇ ਕਾਲਰ ਦੋਸਤ ਦੀ ਕਾਲ ਦੀ ਉਡੀਕ ਕਰਦੇ ਹੋਏ ਆਓ ਸੁਣਦੇ ਹਾਂ ਪਹਿਲਾਂ ਜਿਹਾ ਗੀਤ ਪ੍ਰਭ ਗਿੱਲ ਹੋਣਾ ਦੀ ਆਵਾਜ਼ ਦੇ ਵਿੱਚ।

0: ਸੋ ਬਿਲਕੁਲ ਦੋਸਤੋ, ਪ੍ਰੋਗਰਾਮ ਇੰਜੋਏ ਕਰੋ ਜੀ ਤੁਸੀਂ। ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ ਅਤੇ ਕਾਲਰ ਦੋਸਤਾਂ ਦੀਆਂ ਕਾਲਸ ਲਗਾਤਾਰ ਸਾਡੇ ਤਾਈਂ ਪਹੁੰਚ ਰਹੀਆਂ ਨੇ ਜੀ। ਅਗਲੇ ਦੋਸਤ ਦੇਖਦੇ ਹਾਂ ਕੌਣ ਆਏ ਨੇ। ਹੈਲੋ,
1: ਹੈਲੋ ਸਰ, ਵੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਜੀ। ਵੈਲਕਮ
0: ਜੀ। ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ
1: ਜੀ? ਮੈਂ ਤੁਹਾਨੂੰ ਗੱਲ ਕਰ ਰਿਹਾ ਹਾਂ ਬਲਦੇਵ ਨਗਰ ਜਲੰਧਰ ਤੋਂ।
0: ਵਾਹ ਜੀ ਵਾਹ ਸੋਨੂੰ ਜੀ, ਕੀ ਹਾਲ ਚਾਲ ਨੇ ਤੁਹਾਡੇ? ਕਿੱਥੇ ਰਹੇ ਹੋ ਇੰਨੀ ਦੇਰ?
1: ਬਸ ਸਾਰਾ ਦਿਨ ਸੁਣਦੇ ਰਹੀਦਾ।
0: ਬਿਲਕੁਲ ਠੀਕ ਹੈ ਜੀ।
1: ਬਿਲਕੁਲ
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਸ਼ੁਕਰੀਆ ਜੀ।
1: ਥੈਂਕ ਯੂ ਸਰ।
0: ਥੈਂਕ ਯੂ ਜੀ। ਥੈਂਕ ਯੂ।

0: ਬਿਲਕੁਲ ਜੀ, ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਤੋਂ ਆਪਾਂ ਗੀਤ ਜਾਗਰ ਸੁਖਵਿੰਦਰ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਨੰਬਰ ਹੈ ਸਾਡਾ 0181 43 141, ਯਾਨੀ ਕਿ 01812341711। ਸੋ ਕਾਲ ਆ ਗਈ ਹੈ ਜੀ ਅਗਲੇ ਦੋਸਤ ਦੀ ਵੀ, ਦੇਖਦੇ ਹਾਂ ਕੌਣ ਆ ਗਏ ਨੇ। ਹੈਲੋ
1: ਹੈਲੋ ਸਰ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ ਜੀ। ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਸਰ ਜੀ ਮੈਂ ਜਨਕਰਾਜ ਜੀ ਗੁਰਦਾਸਪੁਰ ਤੋਂ।
0: ਹਾਂਜੀ ਜਨਕਰਾਜ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਸ਼ੁਕਰ ਹੈ, ਸ਼ੁਕਰ ਹੈ ਕਰੋ ਇਸ ਰੱਬ ਦਾ, ਖੁਸ਼ਹਾਲੀ ਹੈ, ਤੰਗੀ ਹੈ, ਕਰੀ ਸੁਹਾਲੀ ਕਿਧਰ ਵੀ ਹੈ, ਜੋ ਆਵੇ ਕਿ ਸੋਚ ਰਹੀ ਹੈ।
0: ਬਿਲਕੁਲ ਜੀ ਬਿਲਕੁਲ, ਚਲੋ ਵਧੀਆ ਜੀ, ਸ਼ੁਕਰ ਜਿਹੜਾ ਹੋਣਾ ਚਾਹੀਦਾ। ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੇ ਹੋ ਅੱਜ?
1: ਸਰ ਜੀ ਗਾਣਾ ਜੀ ਮਹਿੰਦਰ ਸਿਆ, ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ, ਹੱਸਦਿਆਂ ਰਾਤ ਲੰਘੇ ਪਤਾ ਨਹੀਂ ਸਵੇਰ ਦਾ।
0: ਵਾਕਈ ਵਾਕਈ ਸਹੀ ਗੱਲ ਹੈ ਜੀ, ਇਹ ਬਹੁਤ ਐਨ ਮਤਲਬ ਕਲੀਅਰ ਗੱਲ ਹੈ ਇਹ।
1: ਹਾਂਜੀ ਹਾਂਜੀ,
0: ਸੋ ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ ਜੀ, ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ।
1: ਬਹੁਤ ਬਹੁਤ ਥੈਂਕ ਯੂ ਜੀ, ਧੰਨਵਾਦ ਜੀ।
0: ਥੈਂਕ ਯੂ ਜੀ, ਥੈਂਕ ਯੂ।

0: बिल्कुल जी, जग वाला मेला यार, थोड़ी देर का गीत जगह रहे मोहम्मद रफ़ी साहब की आवाज़ से भी प्रोग्राम चल रहा जी। सुखात तो दोस्तों कॉल्स लगातार आ रही हैं, सो आप किसी भी ज़्यादा वेट नहीं करवानी, तो ना ही असी अपना नंबर जरा बिजी रखना ताकि अगले कॉलर दोस्त भी साढ़े तक पहुँच सकन। तो आओ जी देखते हैं कि दोस्त आए हैं। हेलो,
1: हेलो,
0: सत श्री अकाल जी, बहुत बहुत स्वागत है प्रोग्राम सुखात।
1: थैंक यू जी, धन्यवाद।
0: ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ
1: ਹੋ? ਮਨਜੀਤ ਕੌਰ ਬੋਲ ਰਹੀ ਹਾਂ ਦਿੱਲੀ ਤੋਂ।
0: ਹਾਂਜੀ, ਦਿੱਲੀ ਵਾਲੇ ਹੋ, ਕੀ ਹਾਲ ਚਾਲ ਨੇ ਤੁਹਾਡੇ?
1: ਆਮ ਗਰਮੀ ਬਹੁਤ ਜ਼ਿਆਦਾ ਹੈ।
0: ਗਰਮੀ ਤਾਂ ਫਿਰ ਹੈ ਹੀ ਹੈ ਜੀ, ਜੂਨ ਦਾ ਮਹੀਨਾ, ਅੱਜ 30 ਜੂਨ ਹੋ ਗਈ ਹੈ, ਮਤਲਬ
1: ਬੜੀ ਗਰਮੀ ਹੈ।
0: ਗਰਮੀ ਤਾਂ ਵਾਕਈ ਫਿਰ ਹੋਏਗੀ ਨਾ, ਹੁਣ ਅੱਗੇ ਜੁਲਾਈ ਦੇ ਵਿੱਚ ਮੀਂਹ ਪੈਣੇ ਸ਼ੁਰੂ ਹੋ ਜਾਣਗੇ।
1: ਬਾਰਿਸ਼ ਨਹੀਂ ਪੈਦੀ ਨਾ।
0: ਬਾਰਿਸ਼ ਪਏਗੀ ਜੀ, ਪਏਗੀ, ਬਾਰਿਸ਼ ਵੀ ਪਏਗੀ, ਕੋਈ ਨਹੀਂ।
1: ਬਸ
0: ਮੌਨਸੂਨ ਉਧਰੋਂ ਚੱਲਿਆ ਹੋਇਆ, ਨੇੜੇ ਹੀ ਹੋਣਾ ਦਿੱਲੀ ਦੇ
1: ਕਹਿੰਦੇ ਨੇ, ਪਰ ਆ ਨਹੀਂ ਰਿਹਾ ਨੇੜੇ।
0: ਕੋਈ ਨਹੀਂ, ਕੋਈ ਨਹੀਂ, ਪਹੁੰਚ ਜਾਏਗਾ। ਜਦੋਂ ਪਹੁੰਚਿਆ ਫਿਰ ਫਿਰ ਪਤਾ ਹੀ ਕਹਿਣਾ, ਆਪਾਂ ਕਹਿਣਾ ਬਾਰਿਸ਼ ਬੜੀ ਪੈ ਰਹੀ ਹੁਣ, ਤੇ ਪਾਣੀ ਪਾਣੀ ਹੋਇਆ, ਚਿੱਕੜ ਚਿੱਕੜ ਹੋ ਗਿਆ ਸਾਰੇ ਪਾਸੇ।
1: ਆਹੋ,
0: ਵੀ ਜ਼ਿੰਦਗੀ ਹੈ ਨਾ, ਇਹਦੇ 'ਚ ਕੁਛ ਨਾ ਕੁਛ ਇੱਦਾਂ ਦਾ ਸੋਚਦਾ ਰਹਿੰਦਾ ਬੰਦਾ।
1: ਹਾਂਜੀ।
0: ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਇਆ ਅੱਜ?
1: ਥੈਂਕ
0: ਯੂ।

0: ਬਿਲਕੁਲ ਜੀ, ਸਾਡੇ ਦਿਲ ਤੋਂ ਪੁੱਛ ਸਜਣਾ ਵੀ ਅਸੀਂ ਕਿਉਂ ਪਰਦੇਸੀ ਹੋਏ। ਕਿਤੇ ਜਗ੍ਹਾ ਰਹੇ ਹਰਜੀਤ ਹਰਮਨ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ, ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਅਗਲੇ ਕਾਲਰ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਨਮਸਕਾਰ ਸਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ ਜੀ।
0: ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਮਹੇਸ਼ ਗਰਗ, ਮੰਡੀ ਹਰਜੀਰਾ ਮਲੋਟ ਤੋਂ।
0: ਹਾਂਜੀ ਮਹੇਸ਼ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਸਰ, ਤੁਹਾਡੇ ਨਾਲ
0: ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਹਾਲ ਚਾਲ ਵਧੀਆ ਹੋਣੇ ਚਾਹੀਦੇ ਨੇ, ਅਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਹੈ ਜੀ ਤੁਹਾਡੇ ਨਾਲ ਗੱਲਬਾਤ ਕਰਕੇ।
1: ਧੰਨਵਾਦ ਜੀ।
0: ਅਤੇ ਹੋਰ ਸੁਣਾਓ, ਕਿੱਦਾਂ ਚੱਲ ਰਹੀ ਜ਼ਿੰਦਗੀ?
1: ਵਧੀਆ ਜੀ, ਠੀਕ ਆ, ਆਕਾਸ਼ਵਾਣੀ ਦੇ ਸਾਰੇ ਚੱਲੀ ਜਾਂਦੀ।
0: ਚਲੋ ਵਧੀਆ ਜੀ, ਚੱਲਣੀ ਚਾਹੀਦੀ ਹੈ ਕਿਸੇ ਵੀ ਤਰੀਕੇ ਚੱਲੇ, ਜ਼ਿੰਦਗੀ ਜਿਹੜੀ ਉਹ ਚੱਲਦੀ ਰਹਿਣੀ ਚਾਹੀਦੀ ਬਸ। ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਕੁਲਦੀਪ ਮਾਨਕਾਈ, ਉਹ ਵੇਖ ਜੋਗਿਆ ਵੇਖ ਤੇਰੇ ਟਿੱਲੇ ਤੋਂ ਸੂਰਤ ਦੀ ਵੀ ਇਹੀ ਹੈ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ।
1: ਧੰਨਵਾਦ।
0: ਥੈਂਕ ਯੂ ਜੀ।

0: ਬਿਲਕੁਲ ਜੀ, ਤੇਰੇ ਟਿੱਲੇ ਤੋਂ ਸੂਰਤ ਦੀ ਦੀਆਂ ਕੀਰਤੀ ਗੀਤ ਜਗ ਰਿਹਾ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ ਅਤੇ ਪ੍ਰੋਗਰਾਮ ਸੁਗਾਤ ਤੁਹਾਡੇ ਨਾਲ ਮਿਲ ਕੇ ਚੱਲ ਰਿਹਾ ਜੀ। ਮੈਂ ਦੋਸਤ ਤੁਹਾਡਾ ਤਰੁਣ ਤੁਹਾਡੇ ਨਾਲ ਬਣਿਆ ਹੋਇਆ ਇਸ ਵੇਲੇ, ਔਰ ਦੋਸਤਾਂ ਦੀਆਂ ਕਾਲਜ਼ ਆ ਰਹੀਆਂ ਅਤੇ ਬੜਾ ਮਜ਼ਾ ਜਿਹਾ ਆ ਰਿਹਾ ਮੈਨੂੰ ਗੱਲਾਂ ਬਾਤਾਂ ਕਰਕੇ, ਹਾਲ ਚਾਲ ਜਾਣ ਕੇ, ਅਤੇ ਉਮੀਦ ਕਰਦਾ ਤੁਹਾਨੂੰ ਵੀ ਵਧੀਆ ਲੱਗ ਰਿਹਾ ਹੋਵੇਗਾ। ਅਤੇ ਜੇਕਰ ਤੁਹਾਡੀ ਕਾਲ ਹਾਲੇ ਨਹੀਂ ਲੱਗੀ ਤਾਂ ਤੁਸੀਂ ਕੀ ਕਰਨਾ ਜੀ, ਤੁਸੀਂ ਇੱਕ ਨੰਬਰ ਡਾਇਲ ਕਰਨਾ 0181-23-4271, ਯਾਨੀ ਕਿ 0181-23-4271। ਇਹ ਨੰਬਰ ਤੁਸੀਂ ਡਾਇਲ ਕਰ ਸਕਦੇ ਹੋ, ਇਸ ਡਾਇਲ ਕਰੋਗੇ ਨੰਬਰ, ਹੋ ਸਕਦਾ ਬਿਜ਼ੀ ਆਵੇ, ਤੁਹਾਡਾ ਨੰਬਰ ਨਾ ਲੱਗੇ, ਪਰ ਹਿੰਮਤ ਨਹੀਂ ਹਾਰਨੀ, ਅਤੇ ਕਿਉਂਕਿ ਹਾਲੇ ਵੀ ਤੁਹਾਡਾ ਅਤੇ ਮੇਰਾ ਜਿਹੜਾ ਸਾਥ ਹੈ ਰਾਤ ਦੇ 1 ਵਜੇ ਤੱਕ ਬਣਿਆ ਹੋਇਆ, ਯਾਨੀ ਕਿ ਲਗਭਗ 52-53 ਮਿੰਟ ਜਿਹੜੇ ਨੇ ਆਪਣੇ ਕੋਲ ਪਏ ਨੇ ਗੱਲਾਂ ਬਾਤਾਂ ਕਰਨ ਦੇ ਲਈ ਅਤੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਦੇ ਲਈ। ਅਤੇ ਤੁਸੀਂ ਇਹ ਨੰਬਰ ਡਾਇਲ ਕਰਨਾ, ਨੰਬਰ ਲੱਗੇਗਾ, ਕਾਲ ਕਰਨੀ, ਆਪਾਂ ਗੱਲਬਾਤ ਕਰਨੀ ਹੈ ਅਤੇ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਮੇਰੇ ਤਾਈਂ ਪਹੁੰਚਾਉਣੀਆਂ ਨੇ ਅਤੇ ਆਪਾਂ ਉਹਨਾਂ ਫਰਮਾਇਸ਼ਾਂ ਨੂੰ ਜ਼ਰੂਰ ਪੂਰੀਆਂ ਕਰਾਂਗੇ। ਸੋ ਅਗਲੇ ਦੋਸਤ ਵੀ ਆ ਗਏ ਨੇ ਜੀ, ਦੇਖਦੇ ਹਾਂ ਕੌਣ ਆਏ ਨੇ। ਹੈਲੋ
1: ਸਰ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ ਜੀ, ਆਕਾਸ਼ਵਾਣੀ ਰੇਡੀਓ ਜਲੰਧਰ ਨੂੰ ਬਹੁਤ ਬਹੁਤ ਸਵਾਗਤ ਕਰਦੇ ਜੀ। ਮੈਂ ਬਾਈ ਮਾਸਟਰ ਮੌੜ ਕੋਟ ਜ਼ਿਲ੍ਹਾ ਬਠਿੰਡਾ ਸਿੰਘ ਜੀ ਦੇ ਮਕਸਦ ਬੋਲ ਰਿਹਾ ਸੀ।
0: ਬਹੁਤ ਬਹੁਤ ਸ਼ੁਕਰੀਆ ਜੀ, ਤੇ ਇੱਕ ਵਾਰੀ ਆਪਣਾ ਨਾਮ ਦੁਬਾਰਾ ਦੱਸਿਓ, ਵਿੱਚ ਆਵਾਜ਼ ਕੱਟ ਗਈ ਤੁਹਾਡੀ।
1: ਕੋਈ ਨਹੀਂ ਕੋਈ ਨਹੀਂ, ਮੈਂ ਪਿੰਡ ਮੌੜ ਕੋਟ ਡਿਸਟ੍ਰਿਕਟ ਬਠਿੰਡਾ ਪੰਜਾਬ ਤੋਂ ਜਗਜੀਤ ਮੱਟੂ ਬੋਲ ਰਿਹਾ ਸੀ।
0: ਹਾਂਜੀ ਜਗਜੀਤ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਠੀਕ ਠਾਕ ਜੀ, ਤੁਸੀਂ ਦੱਸੋ ਜੀ, ਘਰ ਪਰਿਵਾਰ ਠੀਕ ਠਾਕ ਹੈ ਜੀ? ਪਾਪਾ ਨਾਲ ਕਿਉਂ ਚੜ੍ਹਦੀ ਕਲਾ ਚ ਰੱਖੀ, ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੀ।
0: ਬਹੁਤ ਬਹੁਤ ਸ਼ੁਕਰੀਆ ਜੀ, ਹਾਲ ਚਾਲ ਮੇਰੇ ਬਹੁਤ ਵਧੀਆ ਨੇ ਤੇ ਮੈਂ ਉਮੀਦ ਕਰਦਾ ਤੁਹਾਡੇ ਵੀ ਹਾਲ ਚਾਲ ਐਨ ਵਧੀਆ ਹੋਣਗੇ।
1: ਹਾਂਜੀ, ਤੁਹਾਡੇ ਪ੍ਰੋਗਰਾਮ ਸੁਣ ਕੇ ਦਾ ਜੀ ਹੋਰ ਵਧੀਆ ਹੋ ਜਾਣੇ, ਚੰਨ ਪੰਜਾ ਦੇ ਸਿਗਨੇਚਰ ਤੋਂ ਲਾ ਲੈਣੇ ਜੀ ਗੁਰਬਾਣੀ ਜੀ ਅੰਮ੍ਰਿਤਸਰ।
0: ਕੀ ਬਾਤ ਜੀ, ਕੀ ਬਾਤ ਹੈ, ਚਲੋ ਮਤਲਬ ਸਵੇਰੇ ਹੀ ਜੁੜ ਜਾਂਦੇ ਹੋ ਤੇ
1: ਸਾਰੇ ਪ੍ਰੋਗਰਾਮ ਸੁਣਦੇ ਜੀ। ਭੈਣ ਆਪਣੀ ਆਪਣੀ ਜਿਹੜੀ ਭੈਣ ਸੀਗੀ ਜੀ ਆਪਣੀ, ਉਹ ਰਿਟਾਇਰ ਹੋ ਗਈ ਜੀ ਆਪਣੇ ਆਪਣੇ ਜੀ
0: ਸਮਝ ਗਏ,
1: ਆਪਣੇ ਸਕਾਤ ਪੜਦੇ ਸੀ ਜੀ, ਉਹ ਮੈਂ ਭੁੱਲ ਗਿਆ ਜੀ,
0: ਸੁਖਜੀਤ ਸੁਖਜੀਤ ਸੁਖਜੀਤ ਮੈਡਮ
1: ਮੈਂ ਭੁੱਲ ਗਿਆ ਜੀ ਕੀ ਕਰਾਂ
0: ਜੀ। ਚਲੋ ਜੀ, ਸੋ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ, ਤੇ ਅੱਜ ਕਿਹੜੇ ਗੀਤ ਦੀ ਫਰਮਾਇਸ਼

0: ਪਠਾਨ
1: ਤੋਂ ਬੰਬੇ ਹੋ ਪਠਾਨ ਕੋਟ ਜਾਵੇ ਯਾਰਾਂ ਦਾ ਟਰੱਕ ਬੱਲੀਏ ਜੱਟ ਨੂੰ ਬੰਬਈ ਤੱਕ ਸਾਰੇ ਵੱਲੋ ਜਾਣਦੇ ਉਹ ਜਿੱਥੋਂ ਮਰਜ਼ੀ ਭਰਾਓ ਫੇ ਖਾਵੇ ਨਜ਼ਾਰਾ ਦੱਸ ਰੱਖ ਬੱਲੀਏ
0: ਕਿਆ ਬਾਤ ਹੈ ਇਹ ਤਾਂ ਰੰਗ ਹੀ ਬੰਨਤੇ ਜੀ ਤੁਸੀਂ ਨਹੀਂ ਕੋਈ ਨੀ ਜੀ ਬਾਕੀ ਦਾ ਅਸੀਂ ਤੁਹਾਡੇ ਲਈ ਚਲਾ ਕੇ ਇੱਥੇ ਤੁਹਾਨੂੰ ਸੁਣਾ ਦੇਣਾ ਤੇ ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਜੀ ਕਾਲ ਕਰਨ ਦਾ ਥੈਂਕ ਯੂ ਜੀ ਥੈਂਕ ਯੂ

0: ਹੈਲੋ
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਓਕੇ ਸਰ
0: ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਜੀ ਤਾਂ ਨਹੀਂ ਸਵਾਲ ਕਰਦੇ।
0: ਹਾਂਜੀ ਮਨਜੀਤ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਵਧੀਆ, ਤੁਸੀਂ ਸੁਣਾਓ ਸਰ
0: ਜੀ? ਹਾਲ ਚਾਲ ਸਾਡੇ ਬਹੁਤ ਵਧੀਆ ਨੇ, ਤੇ ਫਾਜ਼ਿਲਕਾ ਦੇ?
1: ਵਧੀਆ ਹੋ ਗਿਆ ਜੀ, ਤੁਹਾਡੇ ਨਾਲ ਗੱਲ ਹੋ ਗਈ ਤੇ
0: ਤੇ ਫਾਜ਼ਿਲਕਾ ਦੇ ਕੀ ਹਾਲ ਚਾਲ ਨੇ?
1: ਵਧੀਆ ਹੈ ਜੀ, ਗਰਮੀ ਪਈ ਜਾਂਦੀ ਹੈ।
0: ਗਰਮੀ ਤਾਂ ਪੂਰੀ ਹੈ ਜੀ ਇਸ ਵੇਲੇ। ਤੇ ਕਿਹੜਾ ਗੀਤ ਸੁਣੋਗੇ ਅੱਜ?
1: ਗਰਨਾਮ ਬੋਲੋ ਬੁਲਾਵ ਸਰ ਜੀ,
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਜੀ।
1: ਓਕੇ ਸਰ,
0: ਥੈਂਕ ਯੂ ਜੀ, ਥੈਂਕ ਯੂ।
1: ਓਕੇ।

0: ਬਿਲਕੁਲ ਜੀ, ਉਹਨਾਂ ਕਰਨਾ ਕਿਸੇ ਨੇ ਤੇਰਾ ਹੋਰ ਵਿੱਚ ਇੰਨਾ ਤੇਰਾ ਮੈਂ ਕਰ ਦੇ ਗੀਤਾਂ ਜਗਰ ਗੁਰਨਾਮ ਭੁੱਲਰ ਸਾਹਿਬ ਦੀ ਆਵਾਜ਼ ਦੇ ਵਿੱਚ। ਅਤੇ ਆਓ ਜੀ ਅਗਲੇ ਦੋਸਤ ਵੱਲ ਚੱਲਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਦਿਲਬਾਗ ਸਿੰਘ ਬੋਲਦਾ ਜੀ, ਕੈਨੇਡਾ ਤੋਂ।
0: ਹਾਂਜੀ ਦਿਲਬਾਗ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਠੀਕ ਆ ਜੀ, ਵਧੀਆ। ਠੰਡ ਹੋ ਰਹੀ ਹੈ ਬਹੁਤ ਅੱਜ ਇੱਥੇ
0: ਥੋੜ੍ਹੀ ਜਿਹੀ।
1: ਠੀਕ ਆ,
0: ਚਲੋ ਵਧੀਆ। ਕੈਨੇਡਾ ਦੀ ਠੰਡ ਥੋੜੀ ਪੰਜਾਬ ਚ ਭੇਜ ਦਿਓ, ਪੰਜਾਬ ਚ ਬੜੀ ਗਰਮੀ ਹੋਈ ਪਈ ਇਸ ਵੇਲੇ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਜ਼ਰੂਰ ਜ਼ਰੂਰ। ਸਾਡੇ ਵੀ ਤਸੱਲੀ ਕਰਾ ਕੇ ਗਿਆ, ਪਹਿਲਾਂ 35 ਡਿਗਰੀ ਰਿਹਾ ਥੋੜੇ ਦਿਨ।
0: ਅੱਛਾ,
1: ਹੁਣ ਥੋੜਾ ਜਿਹਾ ਠੀਕ ਰਿਹਾ, ਹੁਣ ਥੋੜਾ ਜਿਹਾ ਇਕਦਮ ਇੱਥੋਂ ਦਾ ਵਰਤ ਮਤਲਬ ਵੈਦਰ ਜਿਹੜਾ ਉਹ ਇੱਕੋ ਵਾਰੀ ਅਪ ਹੋ ਜਾਂਦਾ, ਇੱਕੋ ਵਾਰੀ ਡਾਊਨ ਹੋ ਜਾਂਦਾ, ਪਤਾ
0: ਲੱਗਦਾ। ਚਲੋ ਥੋੜਾ ਜਿਹਾ ਇਹ ਆ ਵੀ ਜੇ
1: 35 ਤੋਂ 13-18 ਆ ਗਿਆ।
0: ਅੱਛਾ, ਉਹਦਾ ਠੀਕ ਹੈ, ਜੇਕਰ 18-20 ਵੀ ਰਹਿੰਦਾ ਤੇ ਕੰਮ ਕੁੰਮ ਕਰਨ ਨੂੰ ਥੋੜਾ ਈਜ਼ੀ ਹੋ ਜਾਂਦਾ।
1: ਹਾਂਜੀ ਹਾਂਜੀ, ਕੰਮ ਵੈਸੇ ਵੀ ਸਾਡਾ, ਮੇਰਾ ਹਾਰਵੈਸਟਿੰਗ ਦਾ ਹੁਣ ਚੱਲ ਰਹੀ ਆ, ਜਿਵੇਂ ਮਸ਼ੀਨ ਜਿਵੇਂ ਆਪਣੇ ਕੰਬਾਈਨ ਚੱਲ ਰਹੀ ਆ।
0: ਜੀ ਜੀ ਜੀ,
1: ਮਸ਼ੀਨ ਤੇ ਤਾਂ ਵੈਸੇ ਹੀ ਠੰਡਾ ਠੰਡਾ ਮਤਲਬ ਠੀਕ ਉੱਠੀ ਹੁੰਦੀ ਹੈ ਨਾ, ਹਵਾ ਹਵਾ
0: ਹਾਂ, ਮਤਲਬ ਬਿਲਕੁਲ ਠੀਕ ਆ, ਕਵਰਡ ਰਹਿੰਦੀ ਉਹ ਨਾਲੇ।
1: ਹਾਂਜੀ
0: ਚਲੋ ਬਹੁਤ ਵਧੀਆ ਜੀ, ਬਹੁਤ
1: ਹਾਰਵੈਸਟਿੰਗ ਦੀ ਨਜ਼ਰ ਕਰਦੇ ਹੁਣ ਅਜੇ ਤਾਂ ਠੀਕ ਆ।
0: ਉਹ ਤਾਂ ਹੈ ਜੀ, ਹਾਂ ਜੀ, ਇਹ ਜ਼ਿੰਦਗੀ ਹੈ। ਹਾਂ, ਇਹ ਚੱਲੀ ਜਾਣੀ ਜ਼ਿੰਦਗੀ ਹੈ, ਕੋਈ ਨਾ ਕੋਈ ਦਿਨ ਵੀ ਹੈ ਤੇ ਰਾਤ ਵੀ ਹੈ ਤੇ ਜੇ ਧੁੱਪ ਹੈ ਤੇ ਛਾਂ ਵੀ ਹੈ। ਸੋ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਤੁਸੀਂ ਕੈਨੇਡਾ ਤੋਂ ਕਾਲ ਕੀਤੀ ਹੈ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੇ ਹੋ ਫਿਰ?
1: ਗੁਰਦਾਸ ਮਾਨ ਸਾਹਿਬ ਦਾ ਗਾਣਾ ਸੁਣਨਾ ਜੀ, ਮੈਂ ਇੰਜੀਨੀਅਰ ਕਰਿੰਦੇ ਵਾਲਾ।
0: ਬਿਲਕੁਲ ਠੀਕ ਹੈ ਜੀ, ਫਿਰ ਨੈਕਸਟ ਗਾਣਾ ਤੁਹਾਡੇ ਲਈ ਆ ਰਿਹਾ, ਤੁਸੀਂ ਕਰੋ ਇੰਜੋਏ ਪੂਰਾ। ਤੇ
1: ਅੱਜ ਤਾਂ ਪਹਿਲੀ ਵਾਰ ਕਾਲ ਲੱਗ ਗਈ ਜੀ, ਪਹਿਲੇ ਚਾਂਸ ਹੋਇਆ ਜੀ।
0: ਨਹੀਂ ਨਹੀਂ,
1: ਵੈਸੇ ਮੇਰੇ ਕਾਲ ਕਦੇ ਲੱਗੀ ਨਹੀਂ, ਬਹੁਤ ਮਤਲਬ ਇੱਕ ਦੋ ਵਾਰ ਟਰਾਈ ਕੀਤਾ।
0: ਓਕੇ,
1: ਅੱਜ ਤਾਂ ਪਹਿਲੀ ਵਾਰ ਲੱਗ ਗਈ ਹੈ ਜੀ।
0: ਚਲੋ ਬੜੀ ਖੁਸ਼ੀ ਦੀ ਗੱਲ ਹੈ ਜੀ, ਮੈਨੂੰ ਵੀ ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਜੀ।
0: ਥੈਂਕ ਯੂ ਜੀ, ਥੈਂਕ ਯੂ।
1: ਆਲਾ ਗੁੱਡ ਡੇ।
0: ਥੈਂਕ ਯੂ ਸਰ, ਸੇਮ ਟੂ ਯੂ। ਸੋ ਬਿਲਕੁਲ ਦੋਸਤੋ, ਜੇਕਰ ਤੁਸੀਂ ਵੀ ਚਾਹੁੰਦੇ ਹੋ ਪ੍ਰੋਗਰਾਮ ਦਾ ਹਿੱਸਾ ਬਣਨਾ, ਤਾਂ ਜੀ 0181-2342-171, ਯਾਨੀ ਕਿ 0181-2342-171 ਇਹ ਨੰਬਰ ਹੈ ਜੀ ਸਾਡਾ। ਇੱਕ ਬੜੇ ਪਿਆਰ ਜਿਹੇ ਨਾਲ ਤੁਸੀਂ ਡਾਇਲ ਕਰਨਾ, ਤੁਹਾਡੀ ਕਾਲ ਜਿਹੜੀ ਲੱਗ ਜਾਣੀ ਹੈ। ਔਰ ਜਿਵੇਂ ਹੀ ਕਾਲ ਲੱਗੇਗੀ, ਤੁਹਾਡੀ ਗੀਤਾਂ ਦੀ ਫਰਮਾਇਸ਼ ਪੂਰੀ ਕਰਨ ਦੀ ਜਿਹੜੀ ਹੈ ਉਹ ਸਾਡੀ ਡਿਊਟੀ ਹੈ ਜੀ, ਅਸੀਂ ਤੁਹਾਡੀਆਂ ਫਰਮਾਇਸ਼ਾਂ ਜ਼ਰੂਰ ਪੂਰੀਆਂ ਕਰਾਂਗੇ। ਅਤੇ ਜੇਕਰ ਤੁਸੀਂ ਹਾਲੇ ਕਾਲ ਨਹੀਂ ਕੀਤੀ ਜਾਂ ਕਾਲ ਨਹੀਂ ਲੱਗੀ, ਤਾਂ ਥੋੜ੍ਹੀ ਜਿਹੀ ਕੋਸ਼ਿਸ਼ ਹੋਰ ਕਰੋ, ਤੁਹਾਡੀ ਕਾਲ ਜ਼ਰੂਰ ਲੱਗੇਗੀ। ਸੋ ਅਗਲੇ ਕਾਲਰ ਤੋਂ ਉਸਦੀ ਕਾਲ ਦੀ ਉਡੀਕ ਕਰਦੇ ਕਰਦੇ ਆਪਾਂ ਸੁਣਦੇ ਹਾਂ ਪਿਆਰਾ ਜਿਹਾ ਗੀਤ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ।

0: ਬਿਲਕੁਲ ਜੀ, ਸੱਜਣਾ ਵੀ ਨਹੀਂ ਉਹ ਕਦੇ ਝਗੜੇ ਕਰੀ ਦੇਖੀ ਤਾਂ ਜਗ੍ਹਾ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਔਰ ਦੋਸਤਾਂ ਦੀਆਂ ਕਾਲਸ ਲਗਾਤਾਰ ਆ ਰਹੀਆਂ, ਇਹਦਾ ਮਤਲਬ ਦੋਸਤ ਜਿਹੜੇ ਨੇ ਕਿਤੇ ਨਾ ਕਿਤੇ ਕੋਸ਼ਿਸ਼ ਕਰ ਰਹੇ ਨੇ ਕਾਲ ਕਰਨ ਦੀ। ਸੋ ਜੇਕਰ ਤੁਹਾਡੀ ਕਾਲ ਨਹੀਂ ਲੱਗੀ ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਜੀ, ਕੋਸ਼ਿਸ਼ ਨਹੀਂ ਛੱਡਣੀ, ਆਪਾਂ ਜ਼ਰੂਰ ਕਾਲ ਲੱਗੇਗੀ। ਹਾਲੇ ਵੀ ਤੁਹਾਡਾ ਅਤੇ ਮੇਰਾ ਜਿਹੜਾ ਸਾਥ ਹੈ ਲਗਭਗ 33 ਮਿੰਟ ਦਾ ਸਾਥ ਆਪਣਾ ਪਿਆ। ਸੋ ਦੋਸਤ ਆ ਗਏ ਨੇ ਜੀ, ਅਗਲੇ ਦੇਖਦੇ ਹਾਂ ਕੌਣ ਆਏ ਨੇ। ਹੈਲੋ,
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ ਸਰ ਜੀ।
0: ਜੀ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਸਰ ਜੀ, ਮੰਗਲ ਸਿੰਘ, ਗੁਰਦਾਸਪੁਰ, ਧਾਰੀਵਾਲ, ਜਫਰਵਾਲ ਪਿੰਡ।
0: ਹਾਂਜੀ ਮੰਗਲ ਜੀ, ਕੀ ਹਾਲ ਚਾਲ?
1: ਬਹੁਤ ਸਰ ਜੀ, ਬਹੁਤ ਵਧੀਆ, ਆਪ ਸੁਣਾਓ ਜੀ।
0: ਜੀ ਸਾਡੇ ਬਹੁਤ ਵਧੀਆ ਨੇ, ਤੇ ਅੱਜ ਮੇਰੇ ਖਿਆਲ ਨਾਲ ਤੁਹਾਡੇ ਨਾਲ ਮੇਰੀ ਪਹਿਲੀ ਵਾਰੀ ਗੱਲਬਾਤ ਹੋ ਰਹੀ ਹੈ।
1: ਹਾਂ ਸਰ ਜੀ, ਮੈਂ ਕਾਲ ਹੀ ਮੈਂ ਪਹਿਲੀ ਵਾਰੀ ਕੀਤੀ ਆ, ਪਹਿਲੀ ਵਾਰੀ ਲੱਗ ਗਈ ਆ।
0: ਕਿਆ ਬਾਤ ਹੈ ਜੀ, ਇਹ ਵੈਸੇ ਮੈਂ ਤੁਹਾਨੂੰ ਦੱਸਦਾ, ਚਲੋ ਤੁਸੀਂ ਨਵੇਂ ਦੋਸਤ ਜੁੜੇ ਹੋ, ਕਈ ਦੋਸਤ ਇੱਦਾਂ ਦੇ ਵੀ ਤੁਸੀਂ ਸੁਣੋਗੇ ਅੱਗੇ ਜੇਕਰ ਪ੍ਰੋਗਰਾਮ ਸੁਣਦੇ ਹੋ ਜਾਂ ਪਹਿਲਾਂ ਸੁਣਦੇ ਹੋਗੇ, ਕਈਆਂ ਦੀ ਕਾਲ ਲੱਗਦੀ ਨਹੀਂ।
1: ਹਾਂਜੀ ਹਾਂਜੀ,
0: ਤੇ ਉਹ ਕਈ ਵਾਰੀ ਮਤਲਬ ਸਾਡੇ ਨਾਲ ਨਾਰਾਜ਼ ਵੀ ਹੋ ਜਾਂਦੇ ਨੇ ਵੀ ਸਾਡੀ ਕਾਲ ਨਹੀਂ ਲੱਗੀ।
1: ਮੇਰੀ ਤਾਂ ਪਹਿਲੀ ਵਾਰੀ ਲੱਗੀ ਸਰ ਜੀ।
0: ਚਲੋ ਕਿਆ ਬਾਤ ਹੈ ਜੀ, ਇਹ ਸਾਡੇ ਧੰਨ ਭਾਗ ਨੇ ਵੀ ਤੁਹਾਡੇ ਨਾਲ ਗੱਲਬਾਤ ਹੋ ਗਈ ਹੈ। ਸੋ ਕੀ ਕੰਮ ਕਾਜ ਕਰਦੇ ਹੋ ਸਰ?
1: ਸਰ ਜੀ ਮੈਂ ਸਕਿਉਰਟੀ ਗਾਰਡ ਹਾਂ, ਡਿਊਟੀ ਦੇ ਹਾਂ, ਰੋਜ਼ ਸੁਣਦਾ।
0: ਅੱਛਾ ਅੱਛਾ, ਕਿਆ ਬਾਤ ਹੈ ਜੀ, ਮਤਲਬ ਨਾਈਟ ਸ਼ਿਫਟ ਲਾਉਂਦੇ ਹੋ?
1: ਹਾਂਜੀ ਹਾਂਜੀ, ਸੁਣਦੇ ਰਹੀਦਾ ਸਾਰੇ ਪ੍ਰੋਗਰਾਮ ਤੁਹਾਡੇ।
0: ਚਲੋ ਵਧੀਆ, ਉਹ ਨਾਲੇ ਰੇਡੀਓ ਦਾ ਸਾਥ ਬਣਿਆ ਰਹਿੰਦਾ ਤੇ ਨਾਲੇ ਡਿਊਟੀ ਵੀ ਹੋ ਜਾਂਦੀ।
1: ਨਹੀਂ ਸਰ ਜੀ, ਬਹੁਤ ਖੁਸ਼ੀ ਹੋਈ ਨਾਲੇ, ਬਹੁਤ
0: ਨਹੀਂ ਮੈਨੂੰ ਮੈਨੂੰ ਬਹੁਤ

0: ਖੁਸ਼ੀ ਹੋਈ ਹੈ ਜੀ ਵੀ ਤੁਸੀਂ ਅੱਜ ਪਹਿਲੀ ਵਾਰੀ ਕਾਲ ਕੀਤੀ, ਤੁਹਾਡੀ ਕਾਲ ਲੱਗ ਗਈ ਅਤੇ ਤੁਹਾਡੇ ਨਾਲ ਮੇਰੀ ਗੱਲਬਾਤ ਹੋ ਰਹੀ ਹੈ। ਸੋ
1: ਹਾਂਜੀ
0: ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਆਪਣੇ ਛਿੱਲੀ ਛਿੱਲੀ ਆਉਂਦੀ ਹਵਾ ਜੀ ਹੰਸਰਾਜ ਜੀ,
0: ਕਿਆ ਬਾਤ! ਵੈਸੇ ਹਵਾ ਇਸ ਵੇਲੇ ਗਰਮ ਆ ਰਹੀ ਕਿ ਛਿੱਲੀ ਛਿੱਲੀ ਆ ਰਹੀ ਹੈ?
1: ਵਾਹ ਜੀ, ਅਸੀਂ ਨਹਿਰ ਨਹਿਰ ਦੇ ਕੰਢੇ ਦੇ ਹਾਂ ਅਤੇ ਮਜ਼ੇ ਦੇ।
0: ਅੱਛਾ, ਮਤਲਬ ਹਲਕੀ ਹਲਕੀ ਠੰਡੀ ਹਵਾ ਲੱਗਦੀ ਪਈ ਹੈ।
1: ਹਾਂਜੀ ਹਾਂਜੀ ਬਹੁਤ
0: ਚਲੋ ਬਿਲਕੁਲ ਠੀਕ ਹੈ ਜੀ, ਆਪਾਂ ਤੁਹਾਡੀ ਫਰਮਾਇਸ਼ ਦਾ ਗੀਤ ਜ਼ਰੂਰ ਇੰਜੋਏ ਕਰਦੇ ਹਾਂ ਅਤੇ ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਸਰ ਜੀ,
0: ਥੈਂਕ ਯੂ ਜੀ, ਥੈਂਕ
1: ਧੰਨਵਾਦ
0: ਯੂ,
1: ਜੀ।
0: ਥੈਂਕ ਯੂ।

0: ਬਿਲਕੁਲ ਜੀ, ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ ਕਿ ਕੋਈ ਕਿਤੇ ਰੋਂਦਾ ਹੋਵੇਗਾ, ਕਿਤੇ ਜਾ ਕੇ ਹੰਸਰਾ ਹੰਸ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਸਾਡਾ ਨੰਬਰ ਹੈ 0181 2341 ਯਾਨੀ ਕਿ 01812342 1711। ਸੋ ਦੇਖਦੇ ਹਾਂ ਜੀ ਅਗਲੇ ਦੋਸਤ ਕਿਹੜੇ ਆਏ ਨੇ ਜਿਨ੍ਹਾਂ ਨੇ ਇਹ ਨੰਬਰ ਡਾਇਲ ਕੀਤਾ ਹੈ। ਹੈਲੋ,
1: ਹੈਲੋ ਸਰ, ਸਰ ਜੀ ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ ਸਰ ਜੀ ਤੁਹਾਡਾ, ਬਹੁਤ ਬਹੁਤ
0: ਜੀ। ਕੌਣ ਗੱਲ ਕਰ ਰਹੇ?
1: ਸਾਗਰ ਬੋਲ ਰਹੇ
0: ਲੱਗਿਆ ਨੰਬਰ ਹੁਣ ਤੁਹਾਡਾ ਹੈ। ਇਹ ਵੀ ਗੱਲ ਸਹੀ ਹੈ, ਬਿਲਕੁਲ ਸਹੀ ਗੱਲ ਹੈ ਜੀ। ਤੇ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ? ਬਿਲਕੁਲ ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਸ਼ੁਕਰੀਆ, ਤੁਹਾਡੀ ਫਰਮਾਇਸ਼ ਮੈਂ ਹੁਣੇ ਪੂਰੀ ਕਰਨ ਜਾ ਰਿਹਾ ਜੀ। ਥੈਂਕ ਯੂ ਜੀ।

0: ਬਿਲਕੁਲ ਜੀ, ਮਿੱਤਰਾਂ ਦਾ ਚੱਲਿਆ ਟਰੱਕ ਨਹੀਂ, ਚੁੱਪ ਕਰਕੇ ਚੜ੍ਹ ਜਾ ਕਿਤੇ ਜਾ ਕੇ। ਤੁਸੀਂ ਸੁਰਿੰਦਰ ਕੌਰ ਔਰ ਰਮੇਸ਼ ਰੰਗੀਲਾ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸੁਗਾਤ ਚੱਲ ਰਿਹਾ ਜੀ, ਔਰ ਦੋਸਤ ਅਗਲੇ ਵੀ ਆ ਗਏ ਨੇ। ਹੈਲੋ
1: ਤਰਨ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਤੁਹਾਡਾ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਦੇਸ਼ ਰਾਜ ਡਰਾਈਵਰ, ਤਹਿਸੀਲ ਢੋਆਣਾ, ਜ਼ਿਲ੍ਹਾ ਫਤਿਹਵਾਦ, ਹਰਿਆਣਾ ਤੋਂ।
0: ਹਾਂ ਜੀ, ਦੇਸ਼ ਰਾਜ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਬਹੁਤ ਵਧੀਆ ਨੇ, ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ?
0: ਜੀ ਸਾਡੇ ਵਧੀਆ ਨੇ ਜੀ। ਅਤੇ ਹੋਰ ਸੁਣਾਓ, ਸਕੂਲ ਚਾਲੂ ਹੋ ਗਏ ਕਿ ਨਹੀਂ ਹਜੇ?
1: ਹਾਂਜੀ, ਸਵੇਰੇ ਚਾਲੂ ਹੋ ਜਾਣਾ ਹੈ ਜੀ।
0: ਅੱਛਾ ਜੀ, ਮਤਲਬ ਸਵੇਰੇ ਫਿਰ ਕੰਮ ਤੇ ਸ਼ੁਰੂ ਹੋ ਜਾਣਾ?
1: ਬਿਲਕੁਲ ਬਿਲਕੁਲ ਜੀ, ਬਿਲਕੁਲ। ਮੈਸੇਜ ਆ ਗਿਆ ਅੱਜ ਸਕੂਲ ਤੋਂ, ਬਈ ਸਵੇਰੇ ਪਹੁੰਚੋ।
0: ਬਿਲਕੁਲ ਠੀਕ ਹੈ ਜੀ। ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਬਲਕਾਰ ਸਿੱਧੂ ਦਾ ਲਾ ਦਿਓ ਫੁਲਕਾਰੀ, ਇੱਕ ਮਿਸ ਪੂਜਾ ਦਾ ਲਾ ਦਿਓ ਪਸੰਦ।
0: ਮੈਂ ਫਿਲਹਾਲ ਤੁਹਾਨੂੰ ਇੱਕੋ ਹੀ ਗਾਣਾ ਸੁਣਾ ਸਕਦਾ ਜੀ, ਮੈਂ ਬਲਕਾਰ ਸਿੱਧੂ ਸਾਹਿਬ ਦਾ ਗੀਤ ਤੁਹਾਡੇ ਲਈ ਪਲੇ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਜੀ।
1: ਧੰਨਵਾਦ ਜੀ।
0: ਥੈਂਕ ਯੂ ਜੀ, ਥੈਂਕ ਯੂ।

0: ਬਿਲਕੁਲ ਜੀ, ਕੱਢੇ ਤੇਰੀ ਫੁਲਕਾਰੀ ਸਾਡੀ ਜਾਣ ਨਹੀਂ, ਤੂੰ ਫੁਲਕਾਰੀ ਕੱਢਦੀ ਕਿਤੇ ਜਗ੍ਹਾ ਰਹੀ। ਬਲਕਾਰ ਸਿੱਧੂ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ, ਸੌਗਾਤ ਔਰ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹਾਂਜੀ ਨਮਸਕਾਰ ਤਰੁਣ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ।
1: ਭੂਸ਼ਨ ਕਟਾਰੀਆ ਮਲੋਟ ਤੋਂ ਬੋਲਦਾ ਜੀ।
0: ਹਾਂਜੀ ਕਟਾਰੀਆ ਸਾਹਿਬ, ਕੀ ਹਾਲ ਚਾਲ ਨੇ ਤੁਹਾਡੇ?
1: ਬੜੇ ਵਧੀਆ ਜੀ, ਬਹੁਤ ਵਧੀਆ।
0: ਚਲੋ ਵਧੀਆ ਹੀ ਹੋਣੇ ਚਾਹੀਦੇ ਆ। ਤੇ ਕਿੱਥੇ ਰਹੇ ਹੋ ਇੰਨੇ ਦਿਨ?
1: ਮੈਂ ਤਾਂ ਜੀ ਫੋਨ ਮਿਲਾਉਂਦਾ ਰਹਿੰਦਾ, ਫੋਨ ਨਹੀਂ ਮਿਲਦਾ। ਅੱਜ ਮੈਂ 11:15 ਦਾ ਮਿਲਾਉਣ ਲੱਗਿਆ ਜੀ।
0: ਇਹ ਫਿਰ ਮੈਨੂੰ ਲੱਗਦਾ ਮਲੋਟ ਵਾਲੇ ਪਾਸੇ ਨਾ ਇੰਨਾ ਪਿਆਰ ਨਹੀਂ ਪਿਆ ਸਾਡਾ ਹਜੇ, ਵੀ ਫੋਨ ਲੇਟ ਮਿਲਦਾ ਤੁਹਾਡਾ।
1: ਮੈਂ ਤਾਂ ਕਿਹਾ ਅੱਜ ਮਿਸ ਮਿਸ ਹੋ ਜੂ, ਤਰਨ ਵਾਲੀ ਗੱਲ ਹੀ ਨਹੀਂ ਹੋਣੀਗੀ।
0: ਨਹੀਂ ਨਹੀਂ ਇੱਦਾਂ ਨਹੀਂ ਹੁੰਦਾ, ਤੁਸੀਂ ਬਸ ਕੋਸ਼ਿਸ਼ ਕੀਤੀ ਹੈ ਤੇ ਦੇਖੋ ਗੱਲ ਹੋ ਗਈ ਆਪਣੀ। ਕਦੀ ਨੋਟਿਸ ਨਹੀਂ ਕੀਤਾ ਜੀ ਮੈਂ ਇਸ ਚੀਜ਼ ਨੂੰ, ਕਿਉਂਕਿ ਉਹ ਤੇ ਬਹੁਤ ਸੀਨੀਅਰ ਨੇ ਇੱਥੇ ਦੇ, ਸੀਨੀਅਰ ਆਰਟਿਸਟ ਨੇ ਉਹ।
1: ਹਾਂ ਇਹ ਹੋ ਸਕਦਾ, ਪਰ ਤੁਹਾਡੀ ਜਿਵੇਂ ਉਹਨਾਂ ਦਾ

0: ਹੈਗਾ ਨਾ, ਮਤਲਬ ਮਿੱਠੀ ਜੀ ਗੱਲ ਕਰਦੇ ਹੋ ਤੁਸੀਂ, ਉਹ ਸੇਮ ਹੀ ਮਿੱਠੀ ਆਵਾਜ਼ 'ਚ ਗੱਲ
1: ਅੱਛਾ
0: ਕਰਦੇ ਹੋ।
1: ਚਲੋ ਬਹੁਤ ਸ਼ੁਕਰੀਆ ਸਰ, ਤੁਸੀਂ ਕਿਹਾ ਤਾਂ ਮੈਂ ਅਗਲੀ ਵਾਰੀ ਨੋਟਿਸ ਕਰਾਂਗਾ ਜ਼ਰੂਰ ਇਸ ਚੀਜ਼ ਨੂੰ।
0: ਹੋਰ ਕਿਸੇ ਨੇ ਕਿਹਾ ਨਹੀਂ ਤੁਹਾਨੂੰ ਜੀ?
1: ਨਹੀਂ ਨਹੀਂ ਨਹੀਂ ਕਿਹਾ ਜੀ ਮੈਨੂੰ।
0: ਅੱਛਾ ਅੱਛਾ,
1: ਤਾਂ ਹੋਰ
0: ਇਹ ਗੱਲ
1: ਸੁਣਾਓ,
0: ਬਿਲਕੁਲ ਸੱਚੀ ਹੈ ਜੀ।
1: ਮਲੋਟ ਦੇ ਕੀ ਹਾਲ ਚਾਲ ਨੇ?
0: ਮਲੋਟ ਗਰਮੀ ਨਾਲ ਬਾਹਰ ਹੀ ਨਹੀਂ ਨਿਕਲਿਆ ਜਾਂਦਾ ਪਿਆ ਜੀ, 42-43 ਹੈਗਾ ਸੀ ਅੱਜ।
1: ਨਹੀਂ ਨਹੀਂ ਧਿਆਨ ਵੀ ਰੱਖਣਾ ਚਾਹੀਦਾ ਕਿਉਂਕਿ ਗਰਮੀ ਇਸ ਵੇਲੇ ਜਿਹੜੀ ਹੈ ਬਿਲਕੁਲ ਐਨ ਆਪਣੇ ਪੀਕ ਤੇ ਹੈ।
0: ਹਾਂਜੀ ਬਿਲਕੁਲ ਜੀ ਬਿਲਕੁਲ, ਸਹੀ ਗੱਲ ਹੈ।
1: ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
0: ਜਗਮੋਹਨ ਕੌਰ ਦਾ ਸੁਣਾ ਦਿਓ, ਕੁੰਡ ਵਿੱਚ ਨਹੀਂ ਲੁਕਦੇ ਜੀ।
1: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ।
0: ਮਿਹਰਬਾਨੀ ਜੀ।
1: ਥੈਂਕ ਯੂ ਜੀ, ਥੈਂਕ ਯੂ।

ਦੇ ਨੇ ਚਾਤੀਆਂ ਤਖਤ ਹਜ਼ਾਰਾ ਕੋਈ ਛੱਡਦਾ ਹੁੰਦੀ ਏ ਜਵਾਨ ਜਦੋਂ ਹੀਰ ਕੋਈ ਵੇਲਿਆਂ ਚ ਉਦੋਂ ਕੋਈ ਰਾਂਝਾ ਹਿੱਕ ਕੱਢਦਾ ਇਹ ਨੈਣ ਸਾਰੀ ਕਰਾਮਾਤ ਨੇ ਕਰਾਉਣ ਵਾਲੇ ਮੇਰੇ ਅੱਖ ਵਾਉਣਗੇ ਵਿਚਾਰੇ ਵੀ ਕੁੰਡ ਵਿੱਚ ਆ

0: ਬਿਲਕੁਲ ਜੀ, ਤਰਸਦੇ ਰਹਿਣ ਮੇਰੇ ਨੈਣ ਚੰਦਰੇ, ਜਿੰਨਾ ਚਿਰ ਸੱਜਣਾ ਨੂੰ ਵੇਖ ਨਾ ਲਵਾਂ। ਕਿਤੇ ਜਗ੍ਹਾ ਰਹੇ ਅਮਰਿੰਦਰ ਗਿੱਲ ਸਾਹਿਬ ਦੀ ਆਵਾਜ਼ 'ਤੇ ਵੀ ਅਤੇ ਪ੍ਰੋਗਰਾਮ ਸੁਗਾਤ ਚੱਲ ਰਿਹਾ ਜੀ, ਔਰ ਪ੍ਰੋਗਰਾਮ ਦੇ ਆਖਰੀ ਕਾਲਰ ਦੋਸਤ ਵੀ ਸਾਡੇ 'ਤੇ ਪਹੁੰਚ ਚੁੱਕੇ ਨੇ ਜੀ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਸਰ, ਮੈਂ ਸੰਤੋਸ਼ ਕੁਮਾਰ ਯਾਦਵ ਬੋਲ ਰਿਹਾ।
0: ਹਾਂਜੀ ਸੰਤੋਸ਼ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਸਰ ਨਾ ਸਰ, ਹਾਲ ਚਾਲ ਇਤਨਾ ਅੱਛਾ, ਆਵਾਜ਼ ਇਤਨਾ ਪਿਆਰਾ ਲੱਗ ਰਿਹਾ। ਮੈਂ ਬੋਲ ਰਹਾ ਹੂੰ, ਮੀਠੀ ਬੋਲੀ ਬੋਲ ਕੇ ਔਰ ਨਾ ਬਤਾਓ, ਮੀਠੀ ਬੋਲੀ ਬੋਲ ਕੇ ਔਰ ਨਾ ਬਤਾਓ, ਆਪਣਾ ਦਿਲ ਬਹਿਲਾਨੇ ਕੀ ਸੰਤੋਸ਼ ਵਿਚਾਰਾ ਗਿਰਤੇ ਮਨ ਚਲਾਓ।
0: क्या बात है जी, बहुत बहुत शुक्रिया। और ज्यादा समय आपका नहीं लूंगा मैं, मुझे ये बताएं आप कौन से गीत की फरमाइश लेके आए?
1: सर गुरदास मान सर का मुझे सुना दो। मैं ज्यादा टाइम मैं भी नहीं लेता। मैं जितना कॉल कर रहा था ना, मैं प्रोग्राम में सुनता हूँ मैं, और मैं इंजॉय में कर रहा हूँ। मैं कॉल करता हूँ, लोग बोलता कॉल नहीं लगता, मैं 3 बार कॉल किया, मेरा कॉल लग गया।
0: क्या बात, चलिए बहुत अच्छी बात है। और गाना बताएं फटाफट, कौन सा सुनाऊं?
1: गुरदास मान का हकदार रोटी चाहिए।
0: बिल्कुल ठीक है जी, कॉल करने के लिए बहुत शुक्रिया। मैं आपके लिए सॉन्ग प्ले करने जा रहा हूँ।
1: ठीक है, थैंक यू,
0: थैंक यू जी, थैंक यू।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ। ਪਰ ਜਿਹੜਾ ਸਮਾਂ ਹੈ ਉਹ ਮੈਨੂੰ ਇੱਥੇ ਹੀ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਇਸ਼ਾਰਾ ਕਰ ਰਿਹਾ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਪਰ ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਹੁਣ ਤੋਂ ਕੁਝ ਪਲਾਂ ਦੇ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਤਾਂ ਬਣੇ ਰਹੋ ਆਕਾਸ਼ਵਾਣੀ ਪੰਜਾਬ ਦੇ ਨਾਲ।

ਡੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦਾ 1 ਵੱਜ ਚੁੱਕਿਆ ਹੈ ਅਤੇ ਵਿਹਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦਾ, ਅਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਬਹੁਤਾ ਪਿਆਰ ਜਿਨ੍ਹਾਂ ਤੇ, ਰੱਬ ਵਰਗਾ ਇਤਬਾਰ ਜਿਨ੍ਹਾਂ ਤੇ, ਬਣ ਕੇ ਦਿਲ ਦੇ ਜਾਨੀ ਦਿਲਾਂ ਨੂੰ ਲੁੱਟ ਹੀ ਜਾਂਦੇ ਨੇ, ਦਿਲ 'ਤੇ ਸ਼ੀਸ਼ਾ ਚੀਜ਼ ਟੁੱਟਣ ਦੀ ਟੁੱਟ ਹੀ ਜਾਂਦੇ ਨੇ।

0: ਤੇ ਰਾਸ ਭਾਵ ਨਾਮ ਰੂਪੀ ਪੂੰਜੀ ਦੀ ਰੱਖਿਆ ਵੀ ਸ੍ਰਿਸ਼ਟੀ ਦਾ ਸਰਬਉੱਚ ਤੇ ਮਾਲਕ ਪ੍ਰਭੂ ਆਪ ਕਰਦਾ ਹੈ। ਸੁਣਦਿਆਂ ਨਵਪ੍ਰੀਤ ਸਿੰਘ ਹੋਰਾਂ ਪਾਸੋਂ ਵਾਰਤਾ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ।
1: ਵਿਚਾਰ ਅਧੀਨ ਇਹ ਪਾਵਨ ਵਾਕ ਬਾਣੀ ਦੇ ਬੋਹਿਤ ਮਹਾਨ ਉਸਰੱਈਏ ਸ਼੍ਰੋਮਣੀ ਸ਼ਹੀਦ ਗੁਰੂ ਅਰਜਨ ਦੇਵ ਜੀ ਨੇ ਬਿਲਾਵਲ ਰਾਗ ਵਿੱਚ ਉਚਾਰਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ 816 ਤੇ ਸੁਭਾਈਮਾਨ ਹੈ। ਇਸ ਪਾਵਨ ਵਾਕ ਅਤੇ ਸਮੁੱਚੇ ਸ਼ਬਦ ਰਾਹੀਂ ਗੁਰੂ ਸਾਹਿਬ ਸੋਝੀ ਬਖਸ਼ਦੇ ਹਨ ਕਿ ਅਕਾਲ ਪੁਰਖ ਅੱਗੇ ਬੇਨਤੀ ਕਰਨ ਦੁਆਰਾ ਮਨੁੱਖ ਨੂੰ ਕੋਈ ਔਕੜ ਮੁਸ਼ਕਲ ਪੇਸ਼ ਨਹੀਂ ਆਉਂਦੀ ਹੈ। ਵਾਹਿਗੁਰੂ ਆਪਣੇ ਭਗਤਾਂ ਦੀ ਰਾਸ ਪੂੰਜੀ ਦਾ ਆਪ ਰਖਵਾਲਾ ਹੈ। ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਦਾ ਨਾਮ ਸਿਮਰ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ। ਪਰਮਾਤਮਾ ਆਪ ਸਾਧ ਸੰਗਤ ਵਿੱਚ ਵਸਦਾ ਹੈ

ਹੈ। ਵਾਹਿਗੁਰੂ ਆਪਣੇ ਭਗਤਾਂ ਦੀ ਰਾਸ ਪੂੰਜੀ ਦਾ ਆਪ ਰਖਵਾਲਾ ਹੈ। ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਦਾ ਨਾਮ ਸਿਮਰ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ। ਪਰਮਾਤਮਾ ਆਪ ਸਾਧ ਸੰਗਤ ਵਿੱਚ ਵਸਦਾ ਹੈ ਅਤੇ ਭਗਤ ਜਨਾਂ ਲਈ ਸਾਧ ਸੰਗਤ ਇੱਕ ਅਸਥਾਨ ਹੈ ਜਿੱਥੇ ਬਖਸ਼ਿਸ਼ਾਂ ਦੀ ਕਦੇ ਵੀ ਤੋਟ ਨਹੀਂ ਆਉਂਦੀ ਹੈ। ਇੱਥੇ ਹੁਣ ਵਿਚਾਰ ਕਰਨ ਦਾ ਯਤਨ ਕਰਦੇ ਹਾਂ ਕਿ ਉਹ ਅਕਾਲ ਪੁਰਖ ਰਖਵਾਲਾ ਕਿਸ ਤਰ੍ਹਾਂ ਹੈ ਅਤੇ ਭਗਤ ਦੀ ਅਸਲ ਰਾਸ ਪੂੰਜੀ ਕੀ ਹੈ। ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਨਿਰਸੰਦੇਹ ਪਰਮਾਤਮਾ ਸਾਰੀ ਕੁਦਰਤ ਦਾ ਕਰਤਾ ਵੀ ਹੈ ਅਤੇ ਪਾਲਨਹਾਰ ਹੈ। ਉਸ ਦੇ ਦੈਵੀ ਹੁਕਮ ਇਨਸਾਫ ਪਸੰਦ ਵੀ ਹਨ ਅਤੇ ਸਦੀਵੀ ਵੀ। ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਸਰਬ ਵਿਆਪਕ ਅਤੇ ਸਭ ਤੋਂ ਵੱਡਾ ਰੱਖਿਅਕ ਮੰਨਿਆ ਗਿਆ ਹੈ। ਉਹ ਹਰ ਮੁਸੀਬਤ ਵਿੱਚ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ, ਕਿਉਂਕਿ ਪ੍ਰਭੂ ਦੀ ਕੀਰਤੀ ਕਰਨ ਵਾਲੇ ਭਗਤ ਹੀ ਪ੍ਰਭੂ ਦੇ ਮਨ ਨੂੰ ਪਿਆਰੇ ਲੱਗਦੇ ਹਨ। ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਵਿੱਚ ਪਿਆਰੇ ਬਚਨ ਕਰਦੇ ਹਨ, ਭਗਤ ਤੇਰਾ ਮਨ ਭਾਮ ਦੇ ਦਰ ਸੋਹਨ ਕੀਰਤ ਗਾਮ ਦੇ। ਜਿਵੇਂ ਕਿ ਵਾਹਿਗੁਰੂ ਨੇ ਸ਼ੁੱਧ ਚਿੱਤ ਵਾਲੇ ਭਗਤ ਪ੍ਰਹਿਲਾਦ ਦੀ ਰੱਖਿਆ ਨਰਸਿੰਘ ਰੂਪ ਧਾਰ ਕੇ ਹਰਨਾਖਸ਼ ਨੂੰ ਆਪਣੇ ਨਹੁਆਂ ਨਾਲ ਚੀਰ ਕੇ ਕੀਤੀ। ਸੁਥਰ ਚਿੱਤ ਭਗਤ ਹਿੱਤ ਭੇਖ ਧਰਿਓ, ਹਰਨਾਖਸ਼ ਹਰਿਓ ਨਖ ਬਿਦਾਰ ਜੀਓ। ਪਰਮਾਤਮਾ ਸਿਰਫ ਬਾਹਰੀ ਦੁਸ਼ਮਣਾਂ ਤੋਂ ਹੀ ਨਹੀਂ ਸਗੋਂ ਮਨੁੱਖ ਦੇ ਅੰਦਰਲੇ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਵੀ ਰੱਖਿਆ ਕਰਦਾ ਹੈ। ਇਸ ਵਾਸਤੇ ਅਰਦਾਸ ਕਰਦਾ ਹੈ। ਗੁਰਬਾਣੀ ਫੁਰਮਾਨ ਹੈ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸਰਨ ਤੁਹਾਰੇ। ਗੁਰੂ ਅਰਜਨ ਦੇਵ ਜੀ ਗੌੜੀ ਰਾਗ ਵਿੱਚ ਸੋਝੀ ਬਖਸ਼ਦੇ ਹਨ ਕਿ ਜਦੋਂ ਗੁਰੂ ਦੀ ਆਤਮਕ ਅਡੋਲਤਾ ਦੇਣ ਵਾਲੀ ਅਤੇ ਸੁੱਖ ਦੇਣ ਵਾਲੀ ਬਾਣੀ ਦੀ ਬਰਕਤ ਨਾਲ ਭਗਤ ਜਨਾਂ ਨੇ ਉਹ ਪੰਜ ਵੱਡੇ ਝਗੜਾਲੂ ਜਿੱਤ ਲਏ ਹਨ। ਜੀਤ ਲਏ ਓਏ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ। ਉਹ ਬੇਅੰਤ ਅਕਾਲ ਪੁਰਖ ਇਸ ਸੰਸਾਰ ਦੇ ਡਰ ਅਤੇ ਚਿੰਤਾਵਾਂ ਤੋਂ ਮੁਕਤ ਕਰਦਾ ਹੈ। ਆਪਣੇ ਸੇਵਕਾਂ ਭਗਤਾਂ ਲਈ ਉਹ ਇੱਕ ਸ਼ਕਤੀਸ਼ਾਲੀ ਪਿਤਾ, ਮਾਤਾ ਅਤੇ ਮਾਲਕ ਦੇ ਰੂਪ ਵਿੱਚ ਹੈ ਜੋ ਉਹਨਾਂ ਨੂੰ ਜੀਵਨ ਦੇ ਸਮੁੰਦਰ ਤੋਂ ਬਚਾਉਂਦਾ ਹੈ। ਮਾਜਰਾਗ ਵਿੱਚ ਪੰਚਮ ਪਾਤਸ਼ਾਹ ਦੇ ਅਮੋਲਕ ਬਚਨ ਹਨ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਭਾਉ ਕਿਹਾ ਕਾਲਾ ਜੀਓ। ਪ੍ਰਸਿੱਧ ਵਿਦਵਾਨ ਡਾਕਟਰ ਸਰੂਪ ਸਿੰਘ ਅਲੱਗ ਦੇ ਸ਼ਬਦਾਂ ਵਿੱਚ, ਗੁਰਬਾਣੀ ਵਿੱਚ ਬਸ ਨਾਮ ਦੀ ਹੀ ਕੀਰਤੀ ਗਾਈ ਹੈ। ਉਹ ਗੁਰਬਾਣੀ ਵਿੱਚ ਨਾਮ ਦੇ ਸੰਕਲਪ ਬਾਰੇ ਦੱਸਦੇ ਹਨ ਕਿ ਨਾਮ ਸਮੁੱਚੇ ਸੰਸਾਰ ਦਾ ਆਧਾਰ ਹੈ, ਇਸ ਦੇ ਆਸਰੇ 'ਤੇ ਹੀ ਖੰਡ, ਬ੍ਰਹਿਮੰਡ, ਧਰਤੀ, ਆਕਾਸ਼ ਟਿਕੇ ਹੋਏ ਹਨ। ਫੁਰਮਾਨ ਹੈ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਜਪਜੀ ਸਾਹਿਬ ਵਿੱਚੋਂ ਵੀ ਇਸ ਗੱਲ ਦੀ ਸੋਝੀ ਮਿਲਦੀ ਹੈ ਕਿ ਹਰ ਪਾਸੇ ਨਾਮ ਦਾ ਹੀ ਰਾਜ ਹੈ, ਉਸ ਦੀ ਹੀ ਜੈ ਜੈਕਾਰ ਹੈ, ਉਸੇ ਦਾ ਹੀ ਬੋਲਬਾਲਾ ਹੈ, ਉਸ ਤੋਂ ਬਾਹਰ ਕੁਝ ਵੀ ਨਹੀਂ ਅਤੇ ਉਸ ਤੋਂ ਖਾਲੀ ਕੋਈ ਥਾਂ ਨਹੀਂ। ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾ ਹੀ ਕੋ ਥਾਂ। ਨਾਮ ਦੀ ਸ਼ਕਤੀ ਅਪਰਮ ਅਪਾਰ ਹੈ ਅਤੇ ਇਸ ਦਾ ਸਵਰੂਪ ਸੰਖੇਪ ਰੂਪ ਵਿੱਚ ਮੂਲ ਮੰਤਰ ਵਿੱਚ ਵੀ ਅੰਕਿਤ ਹੈ। ਇਸ ਰੂਪ ਨਾਲ ਇੱਕਮਿਕ ਹੋਣਾ ਹੀ ਮਨੁੱਖੀ ਜਨਮ ਦਾ ਟੀਚਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦੇ ਰਚਨਹਾਰਿਆਂ ਨੇ ਇਸ ਨਾਮ ਦੀ ਸੋਭਾ ਕਰਕੇ ਮਨੁੱਖ ਮਾਤਰ ਨੂੰ ਸਮਝਾਇਆ ਹੈ। ਸਿੱਖ ਧਰਮ ਦੇ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਨਾਮ ਸਿਮਰਨ ਬਾਰੇ ਲਿਖਦੇ ਹਨ, ਸਿਮਰਨ ਦਾ ਅਰਥ ਹੈ ਯਾਦ ਕਰਨਾ, ਯਾਦ ਰੱਖਣਾ। ਉਸ ਸਰਬ ਵਿਆਪਕ ਜੋਤ ਨੂੰ ਹਰ ਥਾਂ ਪਸਰੀ ਜਾਣ ਕੇ ਉਸ ਨੂੰ ਤੂੰ ਹੈ ਤੂੰ

0: ਆਖਦੇ ਰਹਿਣਾ ਉਸ ਦਾ ਸਿਮਰਨ ਹੈ। ਪਰਮਾਤਮਾ ਦੇ ਗੁਣ ਗਾਉਣੇ ਉਸ ਦੀ ਖੁਸ਼ਾਮਦ ਨਹੀਂ ਹੈ। ਜੀਵ ਨੇ ਪਰਮਾਤਮਾ ਦੇ ਗੁਣ ਸਿਰਫ ਇਸ ਵਾਸਤੇ ਗਾਉਣੇ ਹਨ ਕਿ ਗੁਣ ਗਾਉਂਦਿਆਂ ਇਹ ਗੁਣਾਂ ਦੇ ਮਾਲਕ ਵਿੱਚ ਲੀਨ ਹੋ ਜਾਏ। ਭਗਤ ਕਬੀਰ ਜੀ ਰਾਗ ਕੇਦਾਰਾ ਵਿੱਚ ਸੋਝੀ ਦਿੰਦੇ ਹਨ ਕਿ ਕਈ ਲੋਕ ਕਾਂਸੀ, ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕਈ ਲੌਂਗ, ਸੁਪਾਰੀ ਆਦਿਕ ਵਣਜਦੇ ਹਨ। ਪ੍ਰਭੂ ਦੇ ਸੰਤਾਂ ਭਗਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ ਅਤੇ ਮੈਂ ਵੀ ਇਹੀ ਸੌਦਾ ਲੱਦਿਆ ਹੈ। ਇਹੀ ਅਸਲ ਖਜ਼ਾਨਾ ਹੈ, ਭਗਤਾਂ ਦੀ ਰਾਸ ਹੈ। ਫੁਰਮਾਨ ਹੈ, ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਗੁਰੂ ਅਰਜਨ ਦੇਵ ਜੀ ਨੇ ਸੂਹੀ ਰਾਗ ਵਿੱਚ ਬਖਸ਼ਿਸ਼ ਕੀਤੀ ਹੈ ਕਿ ਜਿਸ ਮਨੁੱਖ ਉੱਪਰ ਗੁਰੂ ਨੇ ਕਿਰਪਾ ਕੀਤੀ ਹੈ, ਪਰਮਾਤਮਾ ਨੇ ਉਸ ਨੂੰ ਆਪਣੀ ਭਗਤੀ ਦਾ ਖਜ਼ਾਨਾ ਦਿੱਤਾ ਹੈ। ਫੁਰਮਾਨ ਹੈ, ਹਰ ਭਗਤ ਖਜ਼ਾਨਾ ਬਖਸਿਆ, ਗੁਰੂ ਨਾਨਕ ਕੀਆ ਪਸਾਉ ਜੀਓ। ਗੁਰਬਾਣੀ ਦੀ ਵਿਚਾਰ ਕਰਦਿਆਂ ਇਹ ਪਤਾ ਲੱਗਦਾ ਹੈ ਕਿ ਪਰਮਾਤਮਾ ਦਾ ਸਰੂਪ ਇੱਕ ਅਜਿਹੇ ਰਖਵਾਲੇ ਵਜੋਂ ਉੱਭਰਦਾ ਹੈ ਜੋ ਆਪਣੇ ਭਗਤਾਂ ਦੀ ਇੱਜ਼ਤ ਹਰੇਕ ਯੁੱਗ ਵਿੱਚ ਕਰਦਾ ਆਇਆ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਬਚਨ ਕਰਦੇ ਹਨ, ਭਗਤ ਜਨਾਕੀ ਹਰ ਜੀਉ ਰੱਖੈ, ਜੁਗ ਜੁਗ ਰੱਖਦਾ ਆਇਆ ਰਾਮ, ਸੋ ਭਗਤ ਜੋ ਗੁਰਮੁਖ ਹੋਵੈ, ਹਉਮੈ ਸ਼ਬਦ ਜਲਾਇਆ ਰਾਮ। ਡਾਕਟਰ ਜਸਵੰਤ ਸਿੰਘ ਜੀ ਨੇਕੀ ਦੇ ਸ਼ਬਦਾਂ ਵਿੱਚ, ਗੁਰੂ ਦੇ ਪ੍ਰੇਰੇ ਹੋਏ ਜਿਹੜੇ ਜੀਉੜੇ ਜੁੜ ਜਾਂਦੇ ਹਨ ਉਹ ਭਗਤ ਕਹਾਉਂਦੇ ਹਨ, ਉਹੀ ਸਦਾ ਵਿਗਾਸ ਖੇੜੇ ਵਿੱਚ ਰਹਿੰਦੇ ਹਨ। ਨਾਨਕ ਭਗਤਾਂ ਸਦਾ ਵਿਗਾਸ, ਜਦ ਗੁਰਾਂ ਦੇ ਸ਼ਬਦ ਵਿੱਚ ਲਿਵ ਲੱਗਦੀ ਤਦ ਆਤਮਾ ਸਦਾ ਵਿਗਾਸ ਦੇ ਮੰਡਲ ਵਿੱਚ ਵਿਚਰਦੀ ਹੈ। ਪਿਆਰੇ ਬਚਨ ਹਨ, ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵ ਸਦਾ ਵਿਗਾਸ। ਤਦੇ ਤਾਂ ਭਗਤ ਲੋਕਾਂ ਦਾ ਸਭ ਤਨ, ਮਨ, ਹਿਰਦਾ, ਲਿਵ, ਆਤਮਾ ਇੱਕ ਸਦੀਵੀ ਖੇੜੇ ਵਿੱਚ ਭਿੰਨਾ ਰਹਿੰਦਾ ਹੈ। ਇਹੀ ਭਗਤਨ ਕੀ ਰਾਸ ਹੈ। ਇਸ ਆਤਮਿਕ ਅਵਸਥਾ ਨੂੰ ਅਵਿਰਲ ਅਤੇ ਅਮੁੱਕ ਰੱਖਣ ਵਾਸਤੇ ਭਗਤ ਜਨ ਹਮੇਸ਼ਾ ਉਸਦੇ ਹੁਕਮ ਵਿੱਚ ਰਹਿੰਦੇ ਹਨ ਅਤੇ ਸਦੈਵ ਅਰਦਾਸ ਕਰਦੇ ਹਨ, ਮਨ ਤਨ ਆਗੈ ਜੀਅੜਾ ਤੁਝ ਪਾਸ, ਜਿਉਂ ਭਾਵੈ ਤਿਉਂ ਰੱਖੋ ਅਰਦਾਸ।
1: ਰਖਵਾਲਾ ਗੋਬਿੰਦ ਰਾਏ, ਭਗਤਨ ਕੀ ਰਾਸ। ਇਹ ਵਾਰਤਾ ਸੁਣਾ ਰਹੇ ਸਨ ਨਵਪ੍ਰੀਤ ਸਿੰਘ। ਡੰਡਾਉਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪੰਚਮ ਪਾਤਸ਼ਾਹ ਦਾ ਉਚਾਰਿਆ ਇਹ ਸਲੋਕ ਭਵਸਾਗਰ ਵਿੱਚ ਡੋਲੇ ਹੋਏ ਜੀਵਾਂ ਨੂੰ ਇਹ ਵਿਸ਼ਵਾਸ ਦ੍ਰਿੜ ਕਰਵਾਉਂਦਾ ਹੈ ਕਿ ਐਸੀ ਅਵਸਥਾ ਵਾਲੇ ਜੀਵ ਅਕਾਲ ਪੁਰਖ ਦੇ ਸਨਮੁੱਖ ਇੱਕ ਨਹੀਂ ਬਲਕਿ ਅਨੇਕਾਂ ਵਾਰ ਆਪਣੇ ਇੰਦਰੀਆਂ ਨੂੰ ਸਿੱਧਾ ਕਰਕੇ ਬੰਦਨਾ ਕਰਨ ਤਾਂ ਪ੍ਰਭੂ ਆਪਣਾ ਹੱਥ ਦੇ ਕੇ ਜੀਵਾਂ ਨੂੰ ਬਲ ਬਖਸ਼ਦਾ ਹੈ। ਰਾਮਕਲੀ ਕੀ ਵਾਰ ਮਹਿਲਾ ਪੰਜਵਾਂ ਦੇ ਇੱਕ ਸਲੋਕ ਵਿੱਚ ਪੰਚਮ ਗੁਰਦੇਵ ਜੀਵ ਨੂੰ ਪੂਰਨ ਭਰੋਸਾ ਦਿਵਾਉਂਦੇ ਹਨ ਅਤੇ ਜਿਗਿਆਸੂ ਮਨ ਨੂੰ ਸੰਬੋਧਿਤ ਹੁੰਦੇ ਨੇ ਕਿ ਇਹ ਮਨ ਤੂੰ ਕਿਉਂ ਡੋਲਦਾ ਹੈ। ਪ੍ਰਭੂ ਸਾਰੀਆਂ ਮਨ ਦੀਆਂ ਆਸਾਂ ਪੂਰਨ ਕਰਨ ਵਾਲਾ ਹੈ। ਉਹ ਸੱਚੇ ਗੁਰੂ ਨੂੰ ਧਿਆਉਣਾ ਕਰ ਜੋ ਕਦੇ ਵੀ ਦੁੱਖਾਂ ਦਾ ਚੇਤਾ ਹੀ ਨਹੀਂ ਆਉਣ ਦਿੰਦਾ। ਉਸ ਹਰੀ ਦੇ ਨਾਮ ਦੀ ਆਰਾਧਨਾ ਕਰ ਜੋ ਵਿਕਾਰਾਂ ਤੋਂ ਨਿਜਾਤ ਦਿਵਾਉਂਦਾ ਹੈ। ਪਰ ਇਹ ਪ੍ਰਭੂ ਦਾ ਨਾਮ ਰੰਗ ਉਹਨਾਂ ਨੂੰ ਹੀ ਲੱਗਦਾ ਹੈ ਜਿਨ੍ਹਾਂ ਦੇ ਪੂਰਬਲੇ ਕਰਮ ਚੰਗੇ ਹੋਣ। ਉਹ ਮਾਇਆ ਦਾ ਚਸਕਾ ਛੱਡ ਕੇ ਨਾਮ ਧਨ ਹੀ ਸੰਚਿਤ ਕਰਦੇ ਹਨ। ਉਹ ਅੱਠੇ ਪੈਰ ਇੱਕ ਪ੍ਰਭੂ ਨਾਲ ਲਿਵਲੀਨ ਰਹਿੰਦੇ ਹੋਏ ਉਸੇ ਦਾ ਹੀ ਹੁਕਮ ਮੰਨਦੇ ਹਨ। ਹੇ ਪ੍ਰਭੂ, ਦਾਸ ਵੀ ਤੇਰੇ ਪਾਸੋਂ ਤੇਰੇ ਦਰਸ਼ਨਾਂ ਦੀ ਖੈਰ ਮੰਗਦਾ ਹੈ। ਸਰਵਣ ਕਰਦੇ ਹਾਂ ਭਾਈ ਜਸਬੀਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ, ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ, ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ। ਡੀਟੀ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਗੁਰੂ

ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਪਿਆ ਜਸ ਜਨ ਕੈ। ਇੱਕ ਪੜੈ ਸੁਣੇ ਗਾਵੇ ਪ੍ਰਭਾਤੈ ਕਰੇ ਇਸ਼ਨਾਨ, ਇਸ਼ਨਾਨ ਕਰੇ ਪ੍ਰਭਾਤ ਸ਼ੁੱਧ ਮਨ, ਗੁਰ ਪੂਜਾ ਵਿਦ ਸਹਿਤ ਕਰੰ। ਕੰਚਨ ਤਨ ਹੋਏ ਪਰਸ ਪਾਰਸ ਕੋ, ਜੋਤ ਸਰੂਪੀ ਧਿਆਨ ਤਰੰ। ਜਗ ਜੀਵਨ ਜਗਨਨਾਥ, ਜਲ ਥਲ ਮੇ ਰੇਹ ਪੂਰਬੋ ਵਿਦ ਵਰਨੰ। ਸਤ ਗੁਰ ਗੁਰ ਸੇ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਨੰ। ਜਗ ਜੀਵਨ ਜਗਨਨਾਥ, ਜਲ ਥਲ ਮੇ ਰੇਹ ਪੂਰਬੋ ਵਿਦ ਵਰਨੰ। ਸਤ ਗੁਰ ਗੁਰ ਸੇ ਅਲਖ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ। ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸ਼ੋਰ ਜਿਸੇ ਦਹੀਂ ਪਾਤ ਖਾਹੇ ਜੀਓ। ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿੰਕਿਨੀ ਸ਼ਬਦ ਚਨਤਕਾਰ ਖੇਲ ਪਾਹੇ ਜੀਓ। ਕਾਲ ਕਲਾਮ ਹੁਕਮ ਹਾਥ ਕਹੋ ਕੌਣ ਮੇਰ ਸਕੈ ਈਸ਼ ਬਮ ਗਿਆਨ ਧਿਆਨ ਤਰਤ ਹੀ ਚਾਹੇ ਜੀਓ। ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ। ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ।
1: ਰਾਮ ਨਾਮ ਪਰਮ ਧਾਮ ਸ਼ੁੱਧ ਬੁੱਧ ਨਿਰੇਕਾਰ ਬੇਸੁਮਾਰ ਸਰਬਰ ਕੋ ਕਹੇ ਜਿਓ। ਸੁਥਰ ਚਿਤ ਭਗਤ ਹਿਤ ਭੇਖ ਤਰਿਓ ਹਰ ਨਖਸ਼ ਹਰਿਓ ਨਖ ਬਿਦਾਰ ਜਿਓ। ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹੇ ਜਿਓ। ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜਿਓ। ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜਿਓ।
2: ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠਮਾਲ ਮੁਕਤ ਸੀਸ ਮੋਰ ਪੰਖ ਚਾਹੇ ਜਿਓ। ਬੇਵਜ਼ੀਰ ਬੜੇ ਧੀਰ ਧਰਮ ਅੰਗ ਅਲਖ ਅਗਮ ਖੇਲ ਕੀ ਆਪਣੇ ਸਾਹੇ ਜਿਓ। ਅਕਤ ਕਥਾ ਕਥੀ ਨਾ ਜਾਏ ਤੀਨ ਲੋਕ ਰਿਹਾ ਸਮਾਏ ਸੁਤਹ ਸਿੱਧ ਰੂਪ ਧਰਿਓ ਸਹਨ ਕੇ ਸਹਾ ਜਿਓ। ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ। ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ।
3: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ। ਬਲਹਿ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ

0: ਗੁਰਮੁਖ ਸੰਗਤ ਸਭੇ ਵਿਚਾਰੋ ਵਾਹੋ ਵਾਹੋ ਕਾ ਬੜਾ ਤਮਾਸਾ।
1: ਜਗਤ ਉਧਾਰਨ ਨਾਮ ਸਤਿਗੁਰ ਤੁਠੇ ਪਾਇਓ, ਅਬ ਨਾਹੇ ਅਵਰ ਸਾਰੇ ਕਾਮ।

ਘਰ ਪਹਿਲਾ ਤੇ ਤੁਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵਨਿਧ ਦੇਸੀ ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵਨਿਧ ਦੇਸੀ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾ ਲਾਹੀ ਕਿਆ ਤਿਸ ਕਾ ਮੋਹਤਾਜਾ ਰਹਾਉ ਜਿਨ ਹਰ ਧਿਆਇਆ ਸਭ ਕੁਛ ਤਿਸ ਕਾ ਤਿਸ ਕੀ ਭੂਖ ਗਵਾਈ ਐਸਾ ਧਨ ਦੀਆ ਸੁਖ ਦਾਤੈ ਨਿਖੁੱਟ ਨਾ ਕਬਹੀ ਜਾਈ ਆਨੰਦ ਭਇਆ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਆਰਾਧ

0: ਸਵਾਹ ਕਲ ਜਗਰਾ ਥਗਨ ਕਾ ਕੂੜ ਅਗਰ ਸਵਾਹ ਮਹੱਲਾ ਪਹਿਲਾ
1: ਸ਼ਾਮ ਕਹੇ ਸੇ ਤੰਬਰ ਸਵਾਮੀ ਸੱਚ ਮੈਂ ਅੱਛੇ ਸਾਚ ਰਹੇ ਸਭ ਕੋ ਸੱਚ ਸਮਾਵੇ ਰਿਗ ਕਹਿ ਰਹੇ ਆ ਪ੍ਰਭੂਰ ਰਾਮ ਨਾਮ ਦੇਵਾ ਮੈਂ ਸੂਰ ਨਵੇਂ ਪ੍ਰਚਿਤ ਜਾਏ ਨਾਨਕ ਤੋ ਮੁਖੰਤਰ ਪਾਹੇ ਜੁਜ ਮੈਂ ਜੋਰ ਸ਼ਲੀ ਚੰਦਰਾਵਲ।

यार वे नित सुख।

বললো যে বাহে গুরু এক ওঙ্কার বাহিগুরু দি কি ফতহে শ্রী ভগৌতি দি সহায় ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੁ ਨਾਨਕ ਲਈ ਧਿਆਇ ਤੇਰੇ ਅੰਗਦ ਗੁਰ ਤੇ ਅਮਰਦਾਸ ਰਾਮ ਦਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਟਾਇਨ ਖੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲ ਸਾਜੀ ਬੁੱਲ ਜੇ ਵਾਹਿਗੁਰੂ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ ਬੋਲੋ ਜੇ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਕੀਰਤਨ ਸ੍ਰੀ ਸਾਹਿਬ ਜੀ ਸਹਾਇ ਕਾਲ ਸਜੀ ਕੇ ਬੋਲ ਬਲ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਆਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਾ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

0: ਹੋਏ ਪੁਰਾਣਾ ਸੁੱਟੀਏ ਪਿਫਰ ਪਾਇਆ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜ਼ੋਰ ਮਹਲਾ ਪਹਿਲਾ
1: ਨਾ ਮੰਨਿਆ ਪਤੂ ਪਜੈ ਸਲਾਹੀ ਸਸੂਤ ਦਰਗਹ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹਲਾ ਪਹਿਲਾ
0: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਪ ਵੈ ਨਿਦਾੜੀ ਤਗ

ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਰ ਕਰਾਈ ਸੀ, ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਲਾਈ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਈ ਸੀ, ਕਸਮੇ ਪਾਵੇ ਸੋ ਕਰੇ ਮਨੁ ਚੰਦਿਆ ਸੋ ਫਲ ਪਾਈ ਸੀ, ਤਾਂ ਦਰਗਹਿ

ਪਾਈ ਨੀਲ ਵਸਤਰ ਪੈਰ ਹੋਵੇ ਪ੍ਰਮਾਣ ਮਲੇਸ ਥਾਂ ਲੈ ਪੁਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੈ ਨਾ ਜਾਣਾ ਦੇਖੈ ਚੌਂਕਾ ਕੱਢੀ ਕਾਰ ਉਪਰਾਏ ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਧਨ ਫਿੱਟੈ ਫੇੜ ਕਰੇਨ ਮਨ ਜੁਠੈ ਚੁਲੀ ਪਰੇਨ ਕਹੁ ਨਾਨਕ ਸਤਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤ ਅੰਦਰ ਸਭ ਕੋ।

ਲਾਏ ਬੈਠੇ ਕਿਰਪਾ ਸਾਰਿਆ ਜੀਤ ਕਰਨ ਭਾਵ ਦੇ ਹਰ ਕੁਝ ਨਹੀਂ ਹਾਰਿਆ ਸਾਰਿਆ ਦਰਿਆਈ ਜੋਗਨ ਹਾਰਿਆ ਦਰਿਆਈ ਜਿੱਥੇ ਜਾਏ।

0: ਨਾਨਕੇ ਬਹਿ ਜਾਣੀਐ ਤਤ ਮੁਖ ਥੁੱਕਾ ਪਾਹੇ ਮਹੱਲਾ ਪਹਿਲਾ।
1: ਭੰਡ ਜੰਮੀਐ ਪੰਡਮੀਐ ਪੰਡਮਗੁਣ ਵੀ ਆਹੋ, ਭੰਡੋ ਹੋਵੇ ਦੋਸਤੀ ਭੰਡੋ ਚਲੈ ਰਾਹੋ। ਪਣ ਮੂਹ ਆਪਣ ਪਹਾਲੀਐ ਪੰਡ ਹੋਵੇ ਬੰਧਾਨ, ਸੋ ਕਿਉਂ ਬੰਦਾ ਆਖੀਐ ਜਿਤ ਜੰਮੈ ਰਾਜਾਨ। ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਇ, ਨਾਨਕ ਭੰਡੈ ਬਹਰਾ ਏਕੋ ਸੱਚਾ ਸੋਇ। ਜਿਤ ਮੁਕਸਦਾ ਸਲਾਹੀਐ ਭਗਨਤੀ ਚਾਰ, ਨਾਨਕ ਤੇ ਮੁਖ ਜਲੇ ਤਿਤ ਸੱਚੈ ਦਰ।